0: ਜੋਸ ਲਿਖੇ ਅੰਗ ਸੰਗ ਸਦਾ ਹੀ ਸਹਾਈ ਹੋਇਓ,
1: ਜੋਸ ਲਿਖੇ ਅੰਗ ਸੰਗ ਸਦਾ ਹੀ ਸਹਾਈ ਹੋਇਓ,
0: ਜੋਸ਼ ਲਿਖੇ

ਜੀ ਜਨਤਾ ਸਭ ਸ਼ਰਨ ਤੁਮਾਰੀ ਸਰਬ ਚਿੰਤਤ ਵਾਸੇ ਜੋਤ ਸੁਭਾਵੈ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਫਿਰਤ ਫਿਰਤ ਪ੍ਰਭਾਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੇ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਪਾਤਸ਼ਾਹ ਦੇ ਚਰਨਾਂ ਚ ਸੀਸ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦਾ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਸ਼ਰਧਾ ਦੇ ਨਾਲ ਆ ਕੇ ਜਿਹੜੇ ਚਰਨੀ ਸੀਸ ਝੁਕਾਉਂਦੇ, ਮੋਹ ਮੰਗੀਆਂ ਪੌਣ ਮਰਾਦਾ, ਜੋ ਤੇਰੇ ਦਰ ਆਉਂਦੇ ਸ਼ਰਧਾ ਦੇ ਨਾਲ ਆ ਕੇ ਜਿਹੜੇ ਚਰਨੀ ਸੀਸ ਝੁਕਾਉਂਦੇ, ਕੋਡੇ ਰਾਕਸ਼ ਵਰਗੇ ਆ ਕੇ ਸਭ ਭੁੱਲਾਂ ਬਖਸ਼ਾਉਂਦੇ, ਖਾਲੀ ਕੋਈ ਨਾ ਮੁੜਿਆ ਇੱਥੋਂ ਜੋ ਮੰਗਿਆ ਵਰ ਪਾਉਂਦੇ, ਅਜੀਤਵਾਲ ਦੇ ਪਾਰਸ ਵਰਗੇ ਜਸ ਸੰਗਤਾਂ ਵਿੱਚ ਗਾਉਂਦੇ। ਗੁਰੂ ਪਾਤਸ਼ਾਹ ਦੀ ਪਾਵਨ ਗੋਦਾ ਆਨੰਦ ਮਾਣ ਰਹੇ ਹਾਂ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਅਤਿ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ, ਕੀਰਤਨ ਨਾਲ, ਕਥਾਵਾਂ ਨਾਲ, ਵਡਿਆਈਆਂ ਨਾਲ, ਪ੍ਰਚਾਰ ਨਾਲ, ਢਾਡੀ ਵਾਰਾਂ ਨਾਲ ਜਦੋਂ ਮਨ ਜੁੜ ਜਾਵੇ, ਤੇ ਇਹ ਪ੍ਰਚਾਰ, ਇਹ ਢਾਡੀ ਵਾਰਾਂ, ਕਥਾ, ਕੀਰਤਨ, ਸੇਵਾ, ਸਿਮਰਨ, ਇਹ ਸਾਡੀ ਫਿਰ ਰੂਹ ਦੀ ਖੁਰਾਕ ਬਣ ਜਾਂਦਾ। ਇੱਕ ਸਾਡੀ ਢਿੱਡ ਦੀ ਖੁਰਾਕ ਹੁੰਦੀ, ਭੁੱਖ ਲੱਗੀ ਭੋਜਨ ਛਕ ਲਿਆ, ਤੇ ਫਿਰ ਦੁਬਾਰੇ ਜਦੋਂ ਭੁੱਖ ਲੱਗਣੀ ਫੇਰ ਛਕ ਲੈਣਾ। ਮਹਾਰਾਜ ਕਹਿੰਦੇ ਹਰ ਕੈ ਨਾਮ ਕੀ ਲਾਗੈ ਭੁੱਖ। ਬੇਸ਼ੱਕ ਅਸੀਂ ਪ੍ਰਸ਼ਾਦੇ ਪਾਣੀ ਦੀ ਭੁੱਖ ਲੱਗਦੀ ਪਿਆਸ ਲੱਗਦੀ ਛਕ ਲੈਂਦੇ ਹਾਂ, ਤੇ ਜੇ ਨਾ ਭੁੱਖ ਪਿਆਸ ਲੱਗੇ ਚਿੰਤਾ ਕਰਦੇ ਫਿਰ ਡਾਕਟਰ ਨੂੰ ਦਿਖਾਉਂਦੇ ਫਿਰਦੇ ਹਾਂ ਵੀ ਭੁੱਖ ਪਿਆਸ ਨਹੀਂ ਲੱਗਦੀ। ਮਹਾਰਾਜ ਕਹਿੰਦੇ ਪਰ ਪਰਮੇਸ਼ਰ ਦੇ ਨਾਮ ਦੀ ਭੁੱਖ ਨਹੀਂ ਲੱਗੀ ਤੈਨੂੰ, ਇਸ ਗੱਲ ਦੀ ਤੂੰ ਚਿੰਤਾ ਨਹੀਂ ਕੀਤੀ। ਹਰ ਕਹਿ ਨਾਮ ਕੀ ਲੱਗਿਆ ਭੁੱਖ, ਕਹਿੰਦੇ ਬਿਰਲਿਆਂ ਬਿਰਲਿਆਂ ਨੂੰ ਲੱਗਦੀ ਹੈ, ਤੇ ਜਿਨ੍ਹਾਂ ਨੂੰ ਨਾਮ ਦੀ ਭੁੱਖ ਲੱਗੀ ਅੰਮ੍ਰਿਤ ਭੋਜਨ ਚੂਰਾ। ਆਪਾਂ ਜੇ ਧਿਆਨ ਮਰੀਏ ਨਾ ਵੀ ਕਈ ਕਈ ਹਜ਼ਾਰਾਂ ਸਾਲ ਰਿਖੀ ਮੁਨੀ ਪੀਰ ਪਕੰਬਰ ਚੌਂਕੜਾ ਲਾ ਕੇ ਬੈਠੇ ਰਹੇ ਬੰਦਗੀ ਕਰਦੇ, ਤੇ ਸੋਚਦਾ ਬੰਦਾ ਵੀ ਉਹਨਾਂ ਨੇ ਇੰਨੇ ਸਾਲ ਕੁਝ ਖਾਧਾ ਪੀਤਾ ਨਹੀਂ। ਤੇ ਇਹਦੀ ਧਾਰਨਾ ਕਹਿੰਦੇ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਇੱਕ ਵਰਤ ਦਾ ਤਿਉਹਾਰ ਆਉਂਦਾ ਹੁੰਦਾ ਤੇ ਸਾਡੀਆਂ ਬੀਬੀਆਂ ਭੈਣਾਂ ਵੀ ਵਰਤ ਰੱਖਦੀਆਂ, ਪਰ ਸਾਡੀ ਉਮਰ ਜ਼ਿਆਦਾ ਨਹੀਂ, ਕਿਉਂਕਿ ਵਰਤ ਰੱਖਣਾ ਤਾਂ ਮਹਾਰਾਜ ਕਹਿੰਦੇ ਉਗਣਾ ਵੱਲੋਂ ਰੱਖ ਵਰਤ ਜੇ ਰੱਖਣੇ ਦਾ। ਤੇ ਬਾਬੇ ਫਰੀਦ ਤੋਂ ਵੱਡਾ ਕੋਈ ਵਰਤ ਨਹੀਂ ਰੱਖ ਸਕਦਾ ਜੇ ਆਪਾਂ ਵਰਤ ਦੀ ਵੀ ਗੱਲ ਕਰੀਏ। 12 ਸਾਲ ਉਹਨੇ ਜਲ ਪਾਣੀ ਨਹੀਂ ਛਕਿਆ, ਪ੍ਰਸ਼ਾਦਾ ਪਾਣੀ ਨਹੀਂ ਛਕਿਆ, ਕਿਉਂਕਿ ਪਹਿਲੀ ਵਾਰ 12 ਸਾਲ ਬੰਦਗੀ ਕਰਕੇ ਆਇਆ ਤੇ ਮਾਂ ਨੂੰ ਕਹਿੰਦਾ ਮੈਂ ਸੂਫੀ ਫਕੀਰ ਬਣ ਗਿਆ। ਮਾਂ ਮਰੀਮ ਕਹਿੰਦੀ ਫਰੀਦਾ ਨਹੀਂ, ਤੂੰ ਦਰਖਤਾਂ ਦਾ, ਫੁੱਲਾਂ ਦਾ, ਪੱਤਿਆਂ ਦਾ, ਫਲਾਂ ਦਾ ਦੇਣਹਾਰ ਆ, ਜਿਨ੍ਹਾਂ ਨੂੰ ਖਾ ਕੇ ਢਿੱਡ ਭਰਦਾ ਰਿਹਾ। ਤੇ ਫਿਰ ਇਹਨੇ 12 ਸਾਲ ਬਾਅਦ ਤੇ ਕੁਝ ਖਾਧਾ ਹੀ ਨਹੀਂ, ਕਾਠ ਦੀ ਰੋਟੀ ਕਹਿੰਦੇ ਬੰਨ ਲਈ, ਤੇ ਫਿਰ ਆਸਰੇ ਕਿਹਦੇ ਜਿਉਂਦਾ ਰਿਹਾ? ਨਾਮ ਦੇ, ਬੰਦਗੀ ਦੇ ਆਸਰੇ। ਪਰਮੇਸ਼ਰ ਦੇ ਨਾਮ ਦਾ ਆਹਾਰ ਜਿਨ੍ਹਾਂ ਨੂੰ ਹੁੰਦਾ ਨਾ, ਉਹ ਫਿਰ ਦੁਨਿਆਵੀ ਭੁੱਖ ਤੇ ਕਾਬੂ ਪਾ ਲੈਂਦੇ ਆ। ਪਰਮੇਸ਼ਰ ਦਾ ਨਾਮ ਦਾ ਆਹਾਰ ਹੋ ਜਾਵੇ ਜਿਨ੍ਹਾਂ ਨੂੰ, ਅਕਾਲ ਪੁਰਖ ਨਿਰੰਕਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਇਕਾਗਰਤਾ ਬਣਾ ਕੇ ਬੈਠੇ ਹਾਂ, ਕੁਝ ਲਾਹੇ ਲੈਣ ਵਾਸਤੇ ਆਏ ਹਾਂ। ਸੰਤੋਖਾ ਰਿਸ਼ੀ ਜੀ ਹੋਏ ਨੇ, ਇੱਕ ਜਦੋਂ 5ਵੇਂ ਪਾਤਸ਼ਾਹ ਸਰੋਵਰ ਦੀ ਪਟਵਾਈ ਕਰਾ ਰਹੇ ਸੀ ਤੇ ਕਹਿੰਦੇ ਇੱਕ ਗੁੰਮਜ ਨਿਕਲਿਆ ਧਰਤੀ ਦੇ ਥੱਲਿਓਂ ਤੇ ਉਹਦੇ ਵਿੱਚ ਇੱਕ ਪਿੰਜਰ ਬੈਠਾ ਏ। ਪਿੰਜਰ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਉਹਨੂੰ ਕੀੜਿਆਂ ਮਕੌੜਿਆਂ ਨੇ ਨਹੀਂ ਖਾਧਾ, ਉਹ ਮਿੱਟੀ 'ਚ ਗਲਿਆ ਸੜਿਆ ਨਹੀਂ। ਮਹਾਰਾਜ ਕਹਿੰਦੇ ਜਲ ਨਹੀਂ ਡੋਬੈ, ਤਸਕਰ ਨਹੀਂ ਲੇਵੈ, ਭਾਏ ਨਾ ਸਕੈ ਜਲ ਹੈ। ਜਿਹੜੇ ਨਾਮ ਜਪਣ ਵਾਲੇ ਨਾ, ਉਹਨਾਂ ਦੇ ਹੁਕਮ 'ਚ ਚੱਲਣ ਲੱਗ ਜਾਂਦੀ ਸਾਰੀ ਸ੍ਰਿਸ਼ਟੀ। ਧਰਤੀ ਪਤਾਸ਼ ਅਕਾਲ ਕੀੜੇ ਮਕੌੜੇ ਦਾ ਕਿਹੜੀ ਗੱਲ ਹੈ, ਧਰਤੀ ਆਕਾਸ਼ ਪਤਾਲ ਉਹਨਾਂ ਦੇ ਹੁਕਮ 'ਚ ਚੱਲਣ ਲੱਗ ਜਾਂਦੇ ਹੈ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਕਿਹਾ ਮਹਾਰਾਜ ਕੋਈ ਰਿਖੀ ਬੈਠਾ 33 ਯੁੱਗ ਦਾ, ਉਹਨੇ ਦੱਸਿਆ ਸੀ ਬਾਅਦ 'ਚ ਵੀ ਮੈਂ 33 ਯੁੱਗ ਦਾ ਬੈਠਾ ਬੰਦਗੀ ਕਰਦਾ। ਤੇ ਉਹ ਸਰੋਵਰ ਦਾ ਨਾਂ ਫਿਰ ਮਹਾਰਾਜ ਨੇ ਸੰਤੋਖ ਸਰ ਉਹਦੇ ਨਾਮ ਤੇ ਰਖਵਾਇਆ ਸੀ, ਸੰਤੋਖੇ ਰਿਖੀ ਦੇ। ਕਹਿਣ ਤੋਂ ਭਾਵ ਵੀ ਐਡੀ ਇੰਨੀਆਂ ਇੰਨੀ ਉਮਰ, ਇੰਨਾ ਇੰਨਾ ਸਮਾਂ ਬੰਦਗੀ ਕਰਨ ਵਾਲੀਆਂ ਰੂਹਾਂ ਆਈਆਂ ਇੱਥੇ,
ਤੇ ਆਪਾਂ ਤਾਂ ਕਈ ਵਾਰੀ 10-20 ਮਿੰਟ ਜਾਂ ਅੱਧਾ ਘੰਟਾ ਘੰਟਾ ਨੀ ਬੈਠਿਆ ਜਾਂਦਾ ਚੌਂਕੜਾ ਲਾ ਕੇ, ਨਿਤਨੇਮ ਕਰੀਏ ਤਾਂ ਵੀ ਇੱਧਰ ਉੱਧਰ ਮਨ ਭੱਜਿਆ ਫਿਰਦਾ, ਗੁਰੂ ਦੀ ਗੋਦ ਚ ਆ ਜਾਈਏ ਤੇ ਕਈ ਵਾਰੀ ਕਾਹਲੀ ਬਣ ਜਾਂਦੀ ਵੀ ਚਲੇ ਜਾਈਏ ਛੇਤੀ ਕੰਮ ਕਾਰ ਨਿਬੇੜੀਏ ਜਾ ਕੇ। ਪਰ ਸਭ ਤੋਂ ਵੱਡਾ ਕੰਮ ਆਹ ਹੈ, ਦੁਨਿਆਵੀ ਕੰਮ ਵੀ ਕਰਨੇ ਆ ਪਰ ਸਭ ਤੋਂ ਵੱਡਾ ਕਾਰਜ ਆਹ ਗੁਰੂ ਦੀ ਗੋਦ ਚ ਬੈਠਣ ਦਾ ਸਾਡਾ। ਉਹ ਸਮਾਂ ਤੁਹਾਨੂੰ 20 ਮਿੰਟ ਨਿਕਲੇ, ਅੱਧਾ ਘੰਟਾ ਨਿਕਲੇ, ਘੰਟਾ ਜਿੰਨਾ ਨਿਕਲੇ ਘੱਟੋ ਘੱਟ 2.5 ਘੰਟੇ ਦਾ ਤਾਂ ਸਾਡਾ ਦਸਬੰਧ ਬਣਦਾ। ਤੇ ਜੇ ਥੋੜਾ ਸਮਾਂ ਨਿਕਲਦਾ ਥੋੜਾ ਹੀ ਕੱਢ ਲਿਆ ਕਰੀਏ ਤਾਂ ਕਿ ਹੌਲੀ ਹੌਲੀ ਰੰਗ ਲੱਗਦਾ ਲੱਗਦਾ ਲੱਗ ਜਾਓ। ਪਰਮੇਸ਼ਰ ਦੇ ਨਾਮ ਦੀ ਭੁੱਖ ਜਿਹਨਾਂ ਨੂੰ ਲੱਗੀ ਹੈ, ਅਕਾਲ ਪੁਰਖ ਨਿਰੰਕਾਰ ਦੇ ਪਿਆਰਿਆਂ ਨੂੰ, ਉਹ ਫਿਰ ਦੁਨਿਆਵੀ ਭੁੱਖਾਂ ਤੋਂ ਕਿਨਾਰਾ ਕਰ ਗਈ। ਆਓ ਇਤਿਹਾਸ ਦੀ ਲੜੀ ਦੇ ਵਿੱਚੋਂ ਅੰਮ੍ਰਿਤ ਵੇਲੇ ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਜ਼ਿਕਰ ਕੀਤਾ ਕਿ ਮੇਰੇ ਮਾਲਕ ਨੇ ਇਹ ਸੰਸਾਰ ਨੂੰ ਤਾਰਨ ਵਾਸਤੇ, ਧਿਆਨ ਦਿਓ ਤੁਸੀਂ ਵੀ, ਬਾਬਾ ਨਾਨਕ ਜੀ ਕਿਸੇ ਗਰੀਬ ਘਰੋਂ ਨਹੀਂ ਸੀ, ਆਮ ਦੁਨਿਆਵੀ ਤੌਰ ਤੇ ਦੇਖ ਲਈਏ ਗਰੀਬ ਤੋਂ ਭਾਵ ਆ ਵੀ ਮਾਇਆ ਵੀ ਚੰਗੀ ਸੀ, ਪੈਲੀ ਵੀ ਚੰਗੀ ਸੀ ਤੇ ਅਹੁਦੇ ਵੀ ਚੰਗੇ ਸੀ, ਦੁਨੀਆਂ ਦੇ ਵਿੱਚ ਜਾਣ ਪਛਾਣ ਵੀ ਚੰਗੀ ਸੀ। ਬਹੁਤ ਵਾਰ ਪਿੰਡ ਦੇ ਬਹੁਤ ਵਾਰਾਂ ਚੋਂ ਸਨ ਸ਼ਿਵ ਰਾਮ ਬੇਦੀ ਜੀ, ਬਾਬੇ ਨਾਨਕ ਜੀ ਦੇ ਦਾਦਾ ਜੀ, ਸਭ ਕੁਝ ਸੀ ਘਰੇ, ਮਾਲ ਡੰਗਰ ਕਾਮੇ ਰੱਖੇ ਹੋਏ ਸੀ ਘਰੇ। ਤੇ ਅੱਜ ਦਾ ਜੇ ਕੋਈ ਸਾਧ ਦੇਖੀਏ ਨਾ, ਪਹਿਲੀ ਤਾਂ ਗੱਲ ਕੋਈ ਸਾਧ ਹੈ ਹੀ ਨਹੀਂ ਤੇ ਨਹੀਂ ਕੰਮ ਤੋਂ ਡਰਦੇ ਬਣੇ ਹੁੰਦੇ ਆ ਸਾਧ। ਇਹ ਸਭ ਕੁਝ ਛੱਡ ਕੇ ਨਾ, ਰਾਏ ਬਲਾਰ ਦਾ ਵੀ 750 ਬਿੱਘਾ ਟੇਕਿਆ ਹੋਇਆ, ਇਹ ਸਭ ਕੁਝ ਛੱਡ ਕੇ ਬਾਬਾ ਨਾਨਕ ਜੀ ਕਹਿੰਦੇ ਕੋਈ ਕੰਮ ਕਰਨਾ ਵੀ ਆ ਜਿਹੜਾ ਜਗਤ ਜਲੰਦਾ ਸੜਦਾ ਬੜਦਾ ਇਹਨੂੰ ਤਾਰਨ ਜਾਣਾ ਮਰਦਾਨਿਆ। ਇਹ ਸੜਦੇ ਬੜਦੇ ਜਗਤ ਜਲੰਦੇ ਦੀ ਬਾਂਹ ਫੜਨੀ ਆ ਗਰੀਬਾਂ ਦੀ, ਰਾਜੇ ਮਹਾਰਾਜਿਆਂ ਨੂੰ ਜਾਬਰਾਂ ਨੂੰ ਸਭ ਕੁਝ ਸਿਖਾਉਣਾ ਹੈ, ਉਹਨਾਂ ਨੂੰ ਦੱਸਣ ਜਾਣਾ ਹੈ ਵੀ ਤੁਸੀਂ ਪਾਪੀ ਤੇ ਅਪਰਾਧੀ ਹੋ, ਗੁਨਾਹਾਂ ਦੇ ਭਰੇ ਹੋਏ ਦੁਨੀਆਂ ਦੇ, ਉਹ ਦੁਨੀਆਂ ਜਿਹਦੇ ਵਿੱਚ ਰੱਬ ਵੱਸਦਾ ਹੈ ਉਹ ਖਲਕਤ ਨੂੰ ਪਰੇਸ਼ਾਨ ਤੰਗ ਕਰਦੇ ਹੋ, ਗਰੀਬਾਂ ਦੀ ਰਾਤ ਨੂੰ ਚੋੜਦੇ ਹੋ, ਇਹ ਢਡੋਰਾ ਫੇਰਨ ਵਾਸਤੇ, ਸੱਚ ਦਾ ਹੋਕਾ ਦੇਣ ਵਾਸਤੇ ਮਹਾਰਾਜ ਨੇ ਫਿਰ ਘਰ ਬਾਰ ਪਰਿਵਾਰ ਸਭ ਕੁਛ ਤਿਆਗ ਕੇ ਦੁਨੀਆਂ ਦੀ ਭਲਾਈ ਖਾਤਰ ਸੋਧਣ ਚੜਿਆ ਧਰਤ ਲਕਾਈ। ਸੱਚੇ ਪਾਤਸ਼ਾਹ ਗਰੀਬ ਨਵਾਜ ਰਹੇਲਖੰਡ ਦੀ ਧਰਤੀ ਤੇ ਸਭ ਕੁਛ ਸਿਖਾਉਣ ਵਾਸਤੇ ਪਹੁੰਚੇ ਆ ਤੇ ਆਪਾਂ ਜ਼ਿਕਰ ਕਰਕੇ ਗਏ ਆ ਵੀ ਰਹੇਲਾ ਪਠਾਨ ਜੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੰਗਲਾਂ ਚ ਬੈਠਿਆਂ ਨੂੰ ਫੜ ਕੇ ਰੱਸੀ ਨਾਲ ਬਾਹਾਂ ਬੰਨ੍ਹ ਕੇ ਲੈ ਗਿਆ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਰੱਬ ਨੂੰ ਬੰਨਣ ਵਾਲਾ ਦੁਨੀਆਂ ਤੇ ਪੈਦਾ ਨਹੀਂ ਕੋਈ ਹੋਇਆ। ਪਰ ਇਹ ਕੌਤਕ ਨੇ ਮਹਾਰਾਜ ਦੇ ਸੱਚੇ ਪਾਤਸ਼ਾਹ ਦੇ ਕਲਾ ਵਰਤਾਉਂਦੇ ਆ ਵੀ ਕਿੱਥੇ ਉਹਨਾਂ ਨੇ ਕਿਵੇਂ ਜਾਣਾ, ਕਿਵੇਂ ਭਲਾ ਕਰਨਾ ਤੇ ਜਿੱਥੇ ਬੈਠੇ ਲੋਕ ਫਰਿਆਦਾਂ ਕਰ ਰਹੇ ਆ ਉਹਨਾਂ ਕੋਲੇ ਕਿਵੇਂ ਪਹੁੰਚਣਾ। ਤੇ ਬਾਬਾ ਨਾਨਕ ਜੀ ਜਦੋਂ ਬਾਲਕ ਦਾ ਰੂਪ ਆ, ਬੜਾ ਸੋਹਣਾ ਰੂਪ ਆ, ਆਪਾਂ ਅੰਦਾਜ਼ਾ ਲਾ ਸਕਦੇ ਵੀ ਰੱਬ ਕਿੰਨਾ ਕੁ ਸੋਹਣਾ ਹੋਵੇਗਾ। ਸੋਹਣੇ ਨੱਕ ਜਨ ਲੰਬੜੇ ਵਾਲਾਂ, ਕੰਚਨ ਕਾਇਆ ਸੋਨੇ ਕੀ ਢਾਲਾ, ਮੇਰਾ ਹਰ ਪ੍ਰਭ ਸੁੰਦਰ ਜੀ ਮੈਂ ਸਾਰ ਨਾ ਜਾਣੀ, ਸੀਨ ਸੋਹਣਿਆ ਰਿਦੇ ਤਸ਼ਵੀਰ ਤੇਰੀ, ਤੇਰਾ ਚੜਿਆ ਨਾਮ ਜਵਾਨ ਉੱਤੇ, ਮਰ ਮਰ ਕੇ ਮੱਲਿਆ ਸੀ ਦਰ ਤੇਰਾ, ਤੇਰੇ ਜਹਾਨਾ ਡਿੱਠਾ ਜਹਾਨ ਉੱਤੇ, ਜੈ ਦਰ ਤੋਂ ਖਾਕ ਤੇ ਪਾਕ ਹੋਏ ਸਾਨੂੰ ਮਾਣ ਹੈ ਤੇਰੀ ਸ਼ਾਨ ਉੱਤੇ। ਰੱਬ ਅਤ ਸੁੰਦਰ ਹੈ ਤੇ ਜਦੋਂ ਇਹ ਰਹੇਲਾ ਪਠਾਨ ਘਰੇ ਗਿਆ ਤੇ ਇਹਦੇ ਘਰ ਵਾਲੀ ਨੇ ਤੱਕਿਆ ਇਸ ਬਾਲਕ ਨੂੰ, ਰਹੇਲੇ ਪਠਾਨ ਨੇ ਇੱਕ ਕਮਰੇ ਚ ਬੰਦ ਕਰਕੇ ਬਾਬੇ ਨਾਨਕ ਨੂੰ ਇਸ ਬਾਲਕ ਨੂੰ ਤੇ ਮੂਹਰੇ ਭਰਾ ਸਾਰਾ ਪੱਥਰ ਧਰ ਦਿੱਤਾ ਵੀ ਕਿਤੇ ਰਾਤ ਨੂੰ ਨਿਕਲ ਕੇ ਨਾ ਚਲਾ ਜਾਵੇ। ਰਹੇਲੇ ਪਠਾਨ ਦੇ ਜਿਹੜੀ ਘਰਵਾਲੀ ਹੈ ਉਹਦੇ ਕੋਈ ਬਾਲ ਬੱਚਾ ਨਹੀਂ, ਔਰਤ ਦੀ ਜਿੰਨਾ ਚਿਰ ਕੁੱਖ ਨਹੀਂ ਸਲੱਖਣੀ ਹੁੰਦੀ, ਉਹ ਭਾਵੇਂ ਮਹਿਲਾਂ ਦੀ ਰਾਣੀ ਪਟਰਾਣੀ ਕਿਉਂ ਨਾ ਹੋਵੇ, ਉਹਦੇ ਕੋਲੇ ਧਨ ਦੌਲਤਾਂ ਤੇ ਅਹੁਦਿਆਂ ਦੇ ਢੇਰ ਪਤ ਕਿਉਂ ਨਾ ਲੱਗੇ ਹੋਣ, ਉਹਦੇ ਕੋਲੇ ਸੋਨਾ ਚਾਂਦੀ ਗਹਿਣਿਆਂ ਦਾ ਬੇਸ਼ੁਮਾਰ ਭਾਵੇਂ ਭੰਡਾਰਾ ਹੋਵੇ। ਕਹਿੰਦੇ ਮਾਮਾ ਭਾਵੇਂ ਹੋਵਣ ਪਰੀਆਂ, ਨਾਲ ਹੁਸਨ ਦੇ ਗਦ ਗਦ ਭਰੀਆਂ, ਚੰਗੀ ਘਰੀ ਵਿਆਹੀਆਂ ਬਰੀਆਂ, ਪਹਿਨਣ ਪੱਟ ਹਡਾਵਣ ਜਰੀਆਂ, ਪਰ ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਗੱਲ ਲਾਲਾਂ ਦਾ
ਹਾਰ ਨਾ ਹੋਵੇ। ਉਹਨਾਂ ਚਿਰ ਆਪਣੇ ਆਪ ਨੂੰ ਨਿਭਾਗੀ ਸਮਝਦੀ ਔਰਤ ਜਿੰਨਾ ਚਿਰ ਉਹਦੀ ਕੁੱਖ ਨਾ ਸੁਲੱਖਣੀ ਹੋਵੇ, ਧੀ ਜਾਂ ਪੁੱਤ ਉਹਦੀ ਗੋਦ ਵਿੱਚ ਨਾ ਖੇਡੇ, ਉਹਨੂੰ ਦੁਨੀਆਂ ਤੋਂ ਮਿਹਣੇ ਤਾਨੇ ਵੀ ਸੁਣਨੇ ਪੈਂਦੇ ਆ, ਕਿਉਂਕਿ ਦੁਨੀਆਂ ਹਮੇਸ਼ਾ ਹੀ ਜਿਹੜੀ ਦੁਨੀਆਂ ਨਾ ਇਹ ਚੰਗੇ ਨੂੰ ਮਾੜਾ ਤੇ ਮਾੜੇ ਨੂੰ ਚੰਗਾ ਬੋਲਣ ਲਈ ਭੋਰਾ ਵੀ ਦੁਨੀਆਂ ਮਹਿਸੂਸ ਨਹੀਂ ਕਰਦੀ ਵੀ ਕਿਸੇ ਨੂੰ ਮਾੜਾ ਬੋਲਤਾ ਤੇ ਉਹਦੇ ਦਿਲ ਤੇ ਸੱਟ ਕਿੰਨੀ ਲੱਗਣੀ ਆ। ਇਹ ਮਾਤਾ ਗੰਗਾ ਜੀ ਦਾ ਵੀ ਸੀਨਾ ਚੀਰ ਗਏ ਸੀ ਬੋਲ, ਜਦੋਂ ਕਰਮੋ ਦੇ ਕਹੇ ਹੋਏ ਬੋਲ ਗੋਲੀ ਨੇ ਆ ਕੇ ਦੱਸੇ ਸੀ ਤੇ ਮਾਤਾ ਗੰਗਾ ਜੀ ਦੇ ਸੀਨੇ ਨੂੰ ਚੀਰ ਗਏ। ਉਦੋਂ ਉਹਨਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਹੁਣ ਤਾਂ ਸ਼ਰੀਕਾਂ ਦੇ ਬੋਲ ਵੀ ਸੁਣਨੇ ਪਏ। ਤੇ ਇਹ ਪੁੱਤਰ ਧੀ ਦੀ ਦਾਤ ਵਾਸਤੇ ਰਾਣੀ ਮੈਣੀ ਵਰਗੀਆਂ ਨੇ ਫਰਿਆਦਾਂ ਕੀਤੀਆਂ, ਬੀਬੀ ਸੁਲੱਖਣੀ ਮਾਤਾ ਸੁਲੱਖਣੀ ਵਰਗੀਆਂ, ਭਾਈ ਆਦਮ ਵਰਗੇ, ਬਾਬਾ ਆਦਮ ਬਿੰਜੋ ਨਗਰ ਦਾ ਜਿਹਦੀ 60-50 ਤੋਂ ਉੱਪਰ ਹੋ, 50 ਤੇ 60 ਸਾਲ ਦੇ ਵਿੱਚ ਵਿੱਚ ਉਮਰ ਹੋ ਗਈ ਦੋਨਾਂ ਜੀਆਂ ਦੀ, ਤੇ ਇਹ ਪੁੱਤਰ ਧੀ ਇਹ ਬੱਚਾ ਲੱਭਣ ਵਾਸਤੇ ਆਪਦੇ ਨਗਰ ਨੂੰ ਛੱਡ ਕੇ ਗੁਰੂ ਰਾਮਦਾਸ ਮਹਾਰਾਜ ਦੀ ਧਰਤੀ ਚ ਆ ਗਏ ਸੀ, ਗੁਰੂ ਰਾਮਦਾਸ ਮਹਾਰਾਜ ਦੇ ਘਰੇ। ਕਿਉਂਕਿ ਇਹ ਉਂਝ ਤਾਂ ਹੈ ਨੀ ਜਗਤ ਮੈਂ ਕਿਸੇ ਕਿਸਮ ਕਾ ਨੇਮ, ਪਰ ਤਿੰਨੇ ਬੋਲਣਾ ਮਿਲਦੇ ਪਾਰਸ ਪੁੱਤਰ ਅਤੇ ਪ੍ਰੇਮ, ਇਹ ਤਿੰਨ ਚੀਜ਼ਾਂ ਹੱਟੀਆਂ ਭੱਠੀਆਂ ਬਾਜ਼ਾਰਾਂ ਚੋਂ ਨਹੀਂ ਮਿਲਦੀਆਂ। ਪੁੱਤ ਹੱਟੀਆਂ ਵਿਕਦੇ ਨਾ, ਤੂੰ ਲੱਭਦੀ ਫਿਰੇ ਬਾਜ਼ਾਰ ਕੁੜੇ, ਇਹ ਸੌਦਾ ਨਗਦ ਵੀ ਮਿਲਦਾ ਨਹੀਂ, ਤੂੰ ਲੱਭਦੀ ਫਿਰੇ ਆਧਾਰ ਕੁੜੇ। ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਦੇ ਦਰੋਂ ਘਰੋਂ ਇਹ ਦਾਤਾਂ ਮਿਲਦੀਆਂ, ਤੇ ਨਹੀਂ ਤਾਂ ਭੰਮੇ ਅਰਬਾਂ ਖਰਬਾਂ ਪਤੀ ਲੋਕ ਬੈਠੇ ਆ ਉਹਨਾਂ ਦੇ ਘਰ ਸੁਣਨੇ ਪਏ ਆ ਪੁੱਤਰ ਧੀਆਂ ਵਾਜੋਂ। ਤੇ ਐਵੇਂ ਹੀ ਇਹ ਰਹੇਲੇ ਪਠਾਣ ਦਾ ਘਰ ਸੁਣਨਾ ਸੀ ਬੱਚੇ ਤੋਂ ਬਿਨਾਂ, ਘਰੇ ਕੋਈ ਬੱਚਾ ਨਹੀਂ ਸੀ। ਤੇ ਜਦੋਂ ਇਹ ਰਹੇਲੇ ਪਠਾਣ ਨੇ ਬਾਬੇ ਨਾਨਕ ਨੂੰ ਕਮਰੇ ਚ ਕਰਕੇ ਬੰਦ, ਮੂਹਰੇ ਇੱਕ ਵੱਡਾ ਸਾਰਾ ਧਰਿਆ ਪੱਥਰ, ਤੇ ਇੱਕ ਕਮਰੇ ਉਹ ਤਖਤਿਆਂ ਦੇ ਵਿੱਚ ਬੈਰਲ ਆ। ਪੁਰਾਣੇ ਸਮਿਆਂ ਦੇ ਵਿੱਚ ਨਾ ਜਿਹੜੇ ਤਖਤੇ ਆਪਣੇ ਲਾਏ ਹੁੰਦੇ ਸੀ, ਦਰਵਾਜੇ ਕਹਿ ਦਈਏ ਆਪਾਂ, ਡੋਰ ਕਹਿ ਦਿੰਦੇ ਹੁਣ, ਤੇ ਉਹਨਾਂ ਵਿੱਚ ਬਿਰਲਾ ਲੱਕੜ ਦੀ ਗਿੱਲੀ ਲੱਕੜ ਦੇ ਬਣ ਜਾਂਦੇ ਸੀ, ਤੇ ਜਦੋਂ ਲੱਕੜ ਸੁੱਕ ਜਾਂਦੀ ਸੀ ਬਿਰਲਾ ਪੈ ਜਾਂਦੀਆਂ ਸੀ, ਆਮ ਹੀ ਆਪਾਂ ਪੁਰਾਣੇ ਘਰਾਂ ਚ ਦੇਖੀਆਂ। ਤੇ ਉਹ ਬਿਰਲ ਰਾਹੀਂ ਜਦੋਂ ਰਹੇਲੇ ਪਠਾਣ ਦੇ ਘਰ ਵਾਲੀ ਤੱਕਦੀ ਹੈ ਬਾਲਕ ਨੂੰ, ਦੇਖਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਰੋਪਣੋਂ, ਮਨ ਨੂੰ ਖਿੱਚ ਪੈ ਜਾਂਦੀ ਵੀ ਬਣਾ ਇੰਨਾ ਸੋਹਣਾ ਬਾਲਕ, ਇੰਨੀ ਸੋਹਣੀ ਸੂਰਤ, ਇੰਨਾ ਪਿਆਰਾ ਤੇ ਭੋਲਾ ਮੁਖੜਾ। ਬੱਚੇ ਦਾ ਤਾਂ ਉਹੀ ਮੁਖੜਾ ਭੋਲਾ ਲੱਗਦਾ ਹੁੰਦਾ ਆਪਾਂ ਨੂੰ ਸਾਰਿਆਂ ਨੂੰ, ਕਿਉਂਕਿ ਬੱਚੇ ਨੂੰ ਦਰਵੇਸ਼ ਗਿਣਿਆ ਗਿਆ। ਬੱਚੇ ਦੇ ਅੰਦਰ ਕਿਸੇ ਨਾਲ ਵੈਰ ਵਿਰੋਧ ਈਰਖਾ ਨਹੀਂ ਹੁੰਦੀ, ਤਦੇ ਬੱਚੇ ਨੂੰ ਰੱਬ ਦਾ ਰੂਪ ਆਪਾਂ ਕਹਿ ਦਿੰਦੇ ਵੀ ਬੱਚਾ ਤਾਂ ਰੱਬ ਦਾ ਰੂਪ ਹੁੰਦਾ, ਆਮ ਹੀ ਕਹਾਵਤ ਹੈ। ਕਿਉਂਕਿ ਕਿਸੇ ਨਾਲ ਵੈਰ ਨਹੀਂ, ਕਿਸੇ ਨਾਲ ਲੈਣ ਦੇਣ ਨਹੀਂ, ਕਿਸੇ ਨਾਲ ਵਾਧਾ ਘਾਟਾ ਨਹੀਂ, ਬੱਚੇ ਨੂੰ ਕੋਈ ਪਤਾ ਨਹੀਂ ਦੁਨੀਆਦਾਰੀ ਦੇ ਵਿੱਚ, ਕੋਈ ਵੱਡੇ ਛੋਟੇ ਦੀ ਗੱਲ ਨਹੀਂ ਉਹਦੇ ਮਨ ਦੇ ਵਿੱਚ। ਜਿਵੇਂ ਰੱਬ ਸਾਰੀਆਂ ਗੱਲਾਂ ਤੋਂ ਰਹਿਤ ਹੁੰਦਾ ਨਾ, ਐਂ ਬਚਪਨਾ ਵੀ ਸਾਡਾ ਰਹਿਤ ਹੁੰਦਾ। ਤੇ ਉਹ ਤੋਂ ਬਾਅਦ ਜਿਵੇਂ ਜਿਵੇਂ ਦੁਨੀਆਂ ਦੀ ਹਵਾ ਲੱਗਦੀ ਹੈ, ਉਵੇਂ ਉਵੇਂ ਬੰਦਾ ਬਦਲਦਾ ਜਾਂਦਾ। ਸੁਭਾਅ ਕਰਕੇ ਬੰਦਾ ਬੱਚਾ ਹੀ ਰਵੇ ਨਾ ਤੇ ਰੱਬ ਦੇ ਨੇੜੇ ਰਹਿੰਦਾ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਤੇ ਇਹਨੇ ਜਦੋਂ ਤੱਕਿਆ ਰਹੇਲੇ ਪਠਾਣ ਦੇ ਘਰ ਵਾਲੀ ਨੇ ਸੀਨੇ ਨੂੰ ਖਿੱਚ ਪੈ ਗਈ। ਇਹ ਪਠਾਣ ਨੂੰ ਕਹਿੰਦੀ ਸਵਾਮੀ ਪਤੀ ਪਰਮੇਸ਼ਰ ਜੀ, ਉਹ ਅੱਜ ਤੱਕ ਮੈਂ ਤੁਹਾਡੇ ਕੰਮ ਦੇ ਵਿੱਚ ਕੋਈ ਦਖਲ ਨਹੀਂ ਦਿੱਤਾ। ਪੁਰਾਣੇ ਸਮੇਂ ਇਹੋ ਜਿਹੇ ਸੀ ਵੀ ਜੋ ਬੰਦਿਆਂ ਨੇ ਕੰਮ ਕਰਨਾ ਬੀਬੀਆਂ ਵਿੱਚ ਦਖਲ ਨਹੀਂ ਸੀ ਦਿੰਦੀਆਂ, ਤੇ ਨਾ ਹੀ ਬੀਬੀਆਂ ਦੀ ਪੁਰਾਣੇ ਬੰਦੇ ਬਜ਼ੁਰਗ ਆਪਣੇ ਸੁਣਦੇ ਸੀ। ਉਹ ਕਹਿੰਦੇ ਵੀ ਤੁਸੀਂ ਆਪਦਾ ਕੰਮ ਕਰੋ, ਸਾਡੇ ਕੰਮ 'ਚ ਦਖਲਦਾਰੀ ਨਾ ਦਿਓ। ਤੇ ਇਹ ਕਹਿੰਦੀ ਸਵਾਮੀ ਜੀ, ਪਤੀ ਜੀ, ਉਹ ਮੈਂ ਅੱਜ ਤੱਕ ਤੁਹਾਡੇ ਕੰਮ 'ਚ ਕੋਈ ਦਖਲਦਾਰੀ ਨਹੀਂ ਕੀਤੀ, ਅੱਜ ਤੱਕ ਮੈਂ ਤੁਹਾਨੂੰ ਕੋਈ ਰਾਇ ਨਹੀਂ ਦਿੱਤੀ, ਪਰ ਆ ਇੰਨਾ ਸੁੰਦਰ ਬਾਲਕ ਹੈ, ਇਹਨੂੰ ਵੇਚ ਕੇ ਨਾ ਆਇਓ ਮੰਡੀ 'ਚ, ਇਹਨੂੰ ਘਰੇ ਰੱਖ ਲੈਂਦੇ ਹਾਂ ਆਪਾਂ, ਕਿਉਂਕਿ ਧਨ ਦੌਲਤ ਤਾਂ ਅੱਗੇ ਹੀ ਬਥੇਰੀ ਹੈ, ਤੇ ਆ ਮਹਿਲ ਧਨ ਦੌਲਤਾਂ ਸੋਨੇ ਚਾਂਦੀ ਇਹ ਬੱਚੇ ਤੋਂ ਬਿਨਾਂ ਕਿਸ ਕੰਮ ਦੇ ਹੈ, ਇਹਨਾਂ ਮਹਿਲਾਂ ਦਾ ਕੋਈ ਵਾਰਸ ਤਾਂ ਹੈ ਨਹੀਂ, ਜਿਹੜੀ ਧਨ ਦੌਲਤ ਪਾਪਾਂ ਨਾਲ ਕਮਾਉਣੇ ਦੇਣੀ ਕਿਹਨੂੰ ਆ। ਕਹਿੰਦੀ ਸਵਾਮੀ ਜੀ ਵੀ ਇਹ ਬੱਚੇ ਨੂੰ ਮੰਡੀ 'ਚ ਨਾ ਵੇਚ ਕੇ ਆਇਓ।
ਕਿਹੜੇ ਬਾਗ ਦਾ ਤੂੰ ਲਿਆਇਆ ਫੁੱਲ ਤੋੜ ਕੇ, ਤੂੰ ਕਿਹੜੀ ਮਾਂ ਦਾ ਦਿਲ ਰੱਖਤਾ ਝਜੋੜ ਕੇ। ਆਪਣੇ ਪਤੀ ਨੂੰ ਕਹਿੰਦੀ ਕਿਹੜੇ ਬਾਗ ਚੋਂ ਫੁੱਲ ਤੋੜ ਲਿਆਇਆ ਸੁਹਾ, ਕਿਹੜੀ ਮਾਂ ਦਾ ਦਿਲ ਝਜੋੜ ਕੇ ਰੱਖਤਾ, ਕਿਹੜੇ ਬਾਪ ਦਾ ਤੂੰ ਦੀਵਾ ਗੁੱਲ ਕਰਤਾ, ਜਿਹਦੇ ਬੂਹੇ ਅੱਗੇ ਤੂੰ ਪੱਥਰ ਧਰਤਾ। ਅੱਜ ਉਸ ਬਾਪ ਦੇ ਘਰੇ ਹਨੇਰਾ ਹੋ ਗਿਆ ਹੋਣਾ, ਬੱਚਾ ਘਰੋਂ ਗਿਆ ਵਾਪਸ ਨਾ ਮੁੜੇ, ਤੇ ਦਿਨ ਕਾਲੀਆਂ ਰਾਤਾਂ ਬਣ ਜਾਂਦੀਆਂ। ਕਿਹੜੇ ਬਾਪ ਦਾ ਤੂੰ ਦੀਵਾ ਗੁੱਲ ਕਰਤਾ, ਜਿਹਦੇ ਬੂਹੇ ਅੱਗੇ ਤੂੰ ਪੱਥਰ ਧਰਤਾ। ਕਿਹੜੀ ਭੈਣ ਦਾ ਤੂੰ ਤੋੜ ਆਇਆ ਦਿਲ ਵੇ, ਕਿਹਦੇ ਸੀਨੇ ਵਿੱਚ ਗੱਡ ਆਇਆ ਕਿਲ ਵੇ। ਤੂੰ ਪਾਰਸ ਪ੍ਰਤ ਪਰ ਮਨ ਗੱਲ ਨੂੰ ਮੰਡੀ ਵਿੱਚ ਵੇਚੀ ਨਾ ਵੇ, ਇਹ ਬਾਲ ਕੱਲ ਨੂੰ ਮੰਡੀ ਵਿੱਚ ਵੇਚੀ ਨਾ, ਇਹ ਬਾਲ ਕੱਲ ਨੂੰ ਜਿਵੇਂ ਦੋਨੇ ਹੱਥ ਜੋੜ ਕੇ ਪਠਾਣੀ ਰਹੇਲੇ ਪਠਾਣ ਨੂੰ ਇਸ ਗੁਰੂ ਨਾਨਕ ਸਾਹਿਬ ਬਾਰੇ ਬੱਚੇ ਮਾਰੇ ਕਹਿੰਦੀ ਹੈ ਵੀ ਇਹਨੂੰ ਮੰਡੀ ਚ ਨਾ ਵੇਚ ਕੇ ਆਪਾਂ ਘਰੇ ਪੁੱਤ ਬਣਾ ਕੇ ਰੱਖ ਲੈਂਦੇ ਹਾਂ। ਆਓ ਇਹ ਵਿਚਾਰੀ ਇਹ ਤਰਸ ਕਰਦੀ ਹੈ, ਇਹ ਅਰਜੋਈਆਂ ਕਰਦੀ, ਤਰਲਾ ਕਰਦੀ ਜਿਵੇਂ ਤਰਲੇ ਪਾਉਂਦੀ ਸਾਥੀ ਇਹ।

0: ਜਿਹੜੀ ਭੈਣ ਨਾਲ ਭਾਈ ਵੱਖ ਹੋ ਗਿਆ ਉਹਦੇ ਭਾ ਦਾ ਲੱਖ ਦਾ ਵੀ ਕੱਖ ਹੋ ਗਿਆ ਜਿਹੜੀ ਭੈਣ ਨਾਲ ਭਾਈ ਵੱਖ ਹੋ ਗਿਆ
1: ਉਹ ਜਿਹਨੇ ਤੇ ਫੁੱਲ ਰੱਖ ਤੇ ਮਰੋੜ ਕੇ

0: ਹਨਰ
1: ਹੋਰ ਰੱਖ ਦਿੱਤੀ ਕਿਹਦੀ ਮੈਂ ਕਮਰ ਤੋੜ ਕੇ ਰੱਖ ਦਿੱਤੀ ਕਿਹਦੀ ਮੈਂ ਕਮਰ ਤੋੜ ਕੇ ਕਿਹੜੀ ਮਾਂ ਦਾ ਪੁੱਤ ਬੇਤੂ ਲਿਆ ਤੋੜ ਕੇ ਕਿਹੜੀ ਮਾਂ ਦਾ ਪੁੱਤ ਬੇਤੂ ਲਿਆ ਤੋੜ

0: ਪੁੱਤ ਭਵੇਂ ਕਿਸੇ ਦੀ ਕੁੱਖ ਦੇ ਵਿੱਚੋਂ ਹੀ ਜੰਮਿਆ ਹੋਵੇ, ਪਰ ਜਿਹੜੀਆਂ ਮਮਤਾ ਵਾਲੀਆਂ ਮਾਵਾਂ ਹੁੰਦੀਆਂ ਨਾ, ਭੈਣਾਂ ਹੁੰਦੀਆਂ, ਉਹ ਤਰਸ ਕਰਦੀਆਂ। ਇਹ ਰਹੇਲੇ ਪਠਾਨ ਨੂੰ ਕਹਿੰਦੀ ਵੀ ਉਸ ਮਾਂ ਦੇ ਘਰੇ ਹਨੇਰਾ ਛਾ ਗਿਆ ਹੋਣਾ, ਬਾਪ ਦੇ ਦੀਵੇ ਗੁੱਲ ਹੋ ਗਏ ਹੋਣੇ, ਭੈਣ ਦਾ ਚਿਹਰਾ ਮੁਰਝਾ ਗਿਆ ਹੋਣਾ, ਜਿਹੜੇ ਬਾਗ ਚੋਂ ਫੁੱਲ ਤੋੜ ਲਿਆਇਆ ਨਾ ਉਹ ਬਾਗ ਹੀ ਉਜੜ ਗਿਆ ਹੋਣਾ। ਇਹਨੇ ਕਿਹਾ ਵੀ ਇਹ ਬੱਚੇ ਨੂੰ ਵੇਚੀ ਨਾ ਛੱਡਿਆ ਜਿੱਥੋਂ ਲੈ ਕੇ ਆਇਆ, ਤੇ ਪਠਾਨ ਨਾ ਮੰਨਿਆ। ਇਹ ਕਹਿੰਦੀ ਜੇ ਨਹੀਂ ਵੀ ਛੱਡਣਾ ਤੇ ਆਪਾਂ ਘਰੇ ਰੱਖ ਲੈਂਦੇ ਹਾਂ, ਪੁੱਤ ਬਣਾ ਲੈਂਦੇ ਹਾਂ, ਕਿਉਂਕਿ ਸਾਰੀ ਰਾਤ ਹੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਤੱਕਦੀ ਰਹੀ, ਸਾਰੀ ਰਾਤ ਸੁੱਤੀ ਨਹੀਂ, ਦਰਸ਼ਨ ਕਰਦੀ ਰਹੀ ਰੱਬ ਦੇ, ਸਾਰੀ ਰਾਤ ਨੂਰੀ ਚਿਹਰੇ ਨੂੰ ਤੱਕਿਆ ਤੇ ਮਨ ਆਨੰਦ ਖੁਸ਼ੀਆਂ ਦੇ ਖੇੜੇ ਵਿੱਚ ਖਿੜ ਗਿਆ। ਆਪਾਂ ਘਰ ਵਿੱਚ ਰੱਖ ਲਈਏ ਸੋਹਣੇ ਜਿਹੇ ਬਾਲ ਨੂੰ, ਤੱਕ ਤੱਕ ਕੇ ਮਨ ਆਉਂਦਾ ਹੈ, ਤੱਕ ਤੱਕ ਕੇ ਮਨ ਖੁਸ਼ ਹੁੰਦਾ ਫੁੱਲਾਂ ਦੀ ਡਾਲ ਨੂੰ। ਕਹਿੰਦੀ ਫੁੱਲਾਂ ਦੀ ਡਾਲ ਵਰਗਾ ਬਾਲਕ ਹੈ, ਇਹਨੂੰ ਆਪਾਂ ਘਰੇ ਰੱਖ ਲਈਏ, ਆਪਾਂ ਘਰ ਰੱਖ ਲਈਏ ਸੋਹਣੇ ਜਿਹੇ ਬਾਲ ਨੂੰ, ਤੱਕ ਤੱਕ ਕੇ ਮਨ ਖੁਸ਼ ਹੁੰਦਾ ਫੁੱਲਾਂ ਦੀ ਡਾਲ ਨੂੰ। ਹੁਣ ਸਲਾਮਾਂ ਦੁਨੀਆ ਤੇ ਉੱਚੇ ਕਰਦਾਰ ਨੂੰ, ਖਿੱਚ ਜਿਹੀ ਪੈ ਜਾਂਦੀ ਦੇਖ ਖਿੜੀ ਗਲਜਾਰ ਨੂੰ, ਕਰ ਲੈ ਕੁਝ ਚੰਗਾ ਪਾਰਸਾ ਆਖੀ ਪ੍ਰਿਤ ਪਾਲ ਨੂੰ। ਕਹਿੰਦੇ ਚੰਗਿਆਈਆਂ ਕਰ ਲੈਣੀਆਂ ਚਾਹੀਦੀਆਂ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਿਆਈਆਂ ਦਾ ਫਲ ਮਿਲਦਾ ਕੀਤੀਆਂ ਦੀਆਂ, ਪਰ ਚੰਗਿਆਈਆਂ ਬੁਰਿਆਈਆਂ ਬਾਚੇ ਧਰਮ ਹਦੂਰ, ਆਪਾਂ ਨਿਤ ਸਰਵਣ ਕਰਦੇ ਹਾਂ। ਇਨਸਾਨ ਚੰਗਿਆਈ ਘੱਟ ਤੇ ਬੁਰਿਆਈ ਤਾਂ ਬੜੀ ਛੇਤੀ ਬੀਜ ਲੈਂਦਾ, ਨਾਮ ਕੀ ਬੇਲਾ ਪੈ ਪੈ ਸੋਇਆ ਬੁਰੇ ਕਾਮ ਕੋ ਉੱਠ ਖਲੋਆ। ਆਓ ਇਹ ਰਹੇਲਾ ਪਠਾਨ ਨਾ ਮੰਨਿਆ ਤੇ ਸਮੇਂ ਦੀ ਸਮਾਪਤੀ ਹੈ, ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਅਗਲੇ ਦੀਵਾਨ ਵਿੱਚ, ਕੱਲ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਜੀ। ਇਕਣੀ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਗੁਰੂ ਸਾਹਿਬ ਦੀ ਵਡਿਆਈ ਕਰਦੇ ਹਾਂ, ਪਾਤਸ਼ਾਹ ਜੀ ਦੀ ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਪਾਤਸ਼ਾਹ ਬਖਸ਼ਣ ਹਾਰੇ ਹੈ, ਗੁਨਾਹਾਂ ਦੀ ਮਾਫ਼ੀ ਬਖਸ਼ਿਸ਼ ਕਰਨਗੇ, ਅੱਗੇ ਤੋਂ ਸਮਤ ਦੇਣ, ਸ਼ੁੱਧ ਗੁਰਬਾਣੀ ਪੜ੍ਹਨ ਦੀ ਦਾਤ, ਇਸੇ ਤਰ੍ਹਾਂ ਹੀ ਸਭਾਵਾਂ ਆਪ ਜੀ ਦੇ ਚਰਨਾਂ ਕਮਲਾਂ ਦੀਆਂ ਲੈਂਦੇ ਰਹਿਣ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਪੰਥਕ ਪ੍ਰਸਿੱਧ ਬੁਲਾਰੇ ਗੁਰੂ ਘਰ ਦੇ ਹਜ਼ੂਰੀ ਕਥਾਵਾਚਕ ਸਾਹਿਬਾਨ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲੇ, ਆਪ ਸੰਗਤਾਂ ਨੂੰ ਹਰ ਜਸ ਰਾਹੀਂ ਕਥਾ ਵਿਚਾਰਾਂ ਰਾਹੀਂ ਇਤਿਹਾਸ ਦੇ ਨਾਲ ਜੋੜਨਾ ਕਰਨਗੇ। ਬਹੁਤ ਹੀ ਸਤਿਕਾਰ ਜੋ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਜੀ ਗਿਆਨੀ ਪਰਮਜੀਤ ਸਿੰਘ ਜੀ ਆਪ ਸਾਰੀਆਂ ਸੰਗਤਾਂ ਨੂੰ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦੇਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜੱਥਾ, ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਸਮਾਂ ਕਥਾ ਦਾ ਹੈ, ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰੀਏ ਗਿਆਨੀ ਭਾਈ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਪਾਸੋਂ। ਉਸ ਤੋਂ ਬਾਅਦ ਹਰ ਸ਼ੁੱਕਰਵਾਰ ਸੰਗਤੀ ਰੂਪ ਦੇ ਵਿੱਚ ਵਾਹਿਗੁਰੂ ਸਿਮਰਨ ਦੇ ਜਾਪ ਹੋਣਗੇ। ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਜਿਨ੍ਹਾਂ ਦੇ ਐਤਵਾਰ ਨੂੰ ਸਵੇਰੇ 9:20 'ਤੇ ਭੋਗ ਪਾਏ ਜਾਣਗੇ, ਅਤੇ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦੇ ਸੰਬੰਧ ਵਿੱਚ 16 ਤਰੀਕ ਨੂੰ ਅਖੰਡ ਪਾਠ ਆਰੰਭ ਹੋਣਗੇ। 18 ਤਰੀਕ ਨੂੰ ਸ਼ਹੀਦੀ ਦੇ ਸੰਬੰਧ ਵਿੱਚ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਸਾਰੀਆਂ ਸੰਗਤਾਂ ਨੂੰ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸ਼੍ਰੀ ਨਾਨਕ ਪਦ ਪੰਕਜ।

ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰ ਪਾਲਾ ਵਾਹਿਗੁਰੂ ਪਰਮ ਕਿਰ ਪਾਲਾ।

0: ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਤਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠ ਕੇ ਆਪ ਜੀ ਢਾਡੀ ਬਾਰਾਂ ਰਾਹੀਂ ਗੁਰਸਿੱਖੀ ਦੇ ਨੁਕਤੇ ਅਤੇ ਸਤਿਗੁਰੂ ਦਾ ਪਾਵਨ ਪਵਿੱਤਰ ਇਤਿਹਾਸ ਸ਼੍ਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਉਂਝ ਮੈਂ ਆਰੰਭਤਾ ਵਿੱਚ ਤੁਹਾਨੂੰ ਜ਼ਰੂਰ ਬੇਨਤੀ ਕਰਾਂਗਾ ਕਿ ਜੇ ਕੋਈ ਬੰਦਾ ਇੱਕ ਦੋ ਸ਼ਬਦਾਂ 'ਚ ਪੁੱਛੇ ਨਾ ਵੀ ਸਿੱਖੀ ਦੀ ਪਰਿਭਾਸ਼ਾ ਕੀ ਆ, ਬਸ ਇੱਕ ਸ਼ਬਦ ਵਿੱਚ ਸਿੱਖੀ ਗੁਣਾਂ ਦਾ ਖਜ਼ਾਨਾ ਹੈ। ਜਿੱਥੇ ਔਗਣ ਨੇ ਉੱਥੇ ਗੁਰਸਿੱਖੀ ਕੋਈ ਨਹੀਂ, ਉੱਥੇ ਗੁਰਮੁਖਤਾਈ ਕੋਈ ਨਹੀਂ, ਉੱਥੇ ਗੁਰੂ ਨਾਨਕ ਦੇ ਘਰ ਦੀ ਬਾਤ ਨਹੀਂ। ਗੁਰਸਿੱਖੋ ਜਿਹੜਾ ਗੁਣਾਂ ਦਾ ਖਜ਼ਾਨਾ ਹੈ, ਇਹਨੂੰ ਬਾਣੀ ਨੇ ਵੀ ਕਿਹਾ, ਮਹਾਰਾਜ ਨੇ ਬਾਣੀ ਵਿੱਚ ਇੱਕ ਬਚਨ ਵਰਤਿਆ, ਉਹ ਸ਼ਬਦ ਆਉਂਦਾ ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲਈਜੈ, ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗੁਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ ਆਪਨੜਾ ਪਿੜ ਮੱਲੀਐ। ਆਹ ਜਿਹੜਾ ਅੰਮ੍ਰਿਤ ਬਚਨ ਹੈ ਨਾ ਗੁਰੂ ਨਾਨਕ ਸਾਹਿਬ ਜੀ ਦਾ, ਇਹਨੂੰ ਹਿਰਦੇ 'ਚ ਵਸਾ ਲਵੋ। ਮਹਾਰਾਜ ਕਹਿੰਦੇ ਸਿੱਖ ਹੋਵੇ ਵੀ ਜਿੱਥੇ ਕਿਤੇ ਵਾਸਲੇ ਦਾ ਅਰਥ ਹੁੰਦਾ ਵੈਸੇ ਡੱਬਾ, ਮਹਾਰਾਜ ਕਹਿੰਦੇ ਕਿਤੇ ਤੈਨੂੰ ਗੁਣਾਂ ਦਾ ਡੱਬਾ ਮਿਲ ਜਾਏ ਨਾ ਕੋਈ, ਤੇ ਤੂੰ ਝੱਟ ਉਹਦੇ ਵਿੱਚੋਂ ਗੁਣ ਕੱਢ ਲੈ, ਦੇਰੀ ਨਾ ਲਾ। ਗੁਣਾਂ ਕਾ ਹੋਵੇ ਵਾਸਲਾ ਕੱਢ ਵਾਸ ਲੀਜੈ, ਗੁਣਾਂ ਦਾ ਕੋਈ ਖਜ਼ਾਨਾ ਮਿਲੇ, ਕੋਈ ਡੱਬਾ ਮਿਲੇ, ਉਹਦੇ ਵਿੱਚੋਂ ਗੁਣ ਕੱਢ ਧਾਰਨ ਕਰ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ, ਜਿੱਥੇ ਤੈਨੂੰ ਗੁਣਾਂ ਵਾਲਾ ਕੋਈ ਪੁਰਖ ਮਿਲੇ, ਕੋਸ਼ਿਸ਼ ਕਰ ਵੀ ਗੁਣਾਂ ਦੇ ਵਾਲੇ ਪੁਰਖ ਨਾਲ ਆਪਣੀ ਸਾਂਝ ਬਣਾ। ਤੇ ਅੱਗੇ ਮਹਾਰਾਜ ਨੇ ਇੱਕ ਬਚਨ ਵਰਤਿਆ, ਇਹ ਪੰਕਤੀ ਤੇ ਸਾਰੇ ਤੁਸੀਂ ਰਸਨਾ ਤੋਂ ਪੜ੍ਹੋ, ਸਿੱਖੀ ਕੀ ਆ, ਸਾਂਝ ਕਰੀਜੈ ਗੁਣ ਹੈ ਕੇਰੀ ਛੋੜ ਅਵਗੁਣ ਚੱਲੀਐ। ਹੁਣ ਬੋਲੋ, ਸਾਂਝ ਕਰੀਜੈ ਗੁਣੇ ਕੇਰੀ ਛੋੜ ਅਵਗੁਣ ਚੱਲੀਐ। ਸਿੱਖੀ ਇਹ ਵੇ ਕਿ ਬੰਦਾ ਗੁਣਾਂ ਦੀ ਸਾਂਝ ਪਾਉਂਦਾ, ਜਿੱਥੇ ਇਹਨੂੰ ਪਤਾ ਲੱਗਦਾ ਇੱਥੇ ਔਗਣ ਨੇ, ਵਿਕਾਰ ਹੈ, ਮਾੜੇ ਕਰਮ ਨੇ, ਮਾੜੀਆਂ ਕਰਮਾਂ ਵਾਲੀਆਂ ਜਗਾਵਾਂ ਨੇ, ਜਿੱਥੇ ਮਾੜੇ ਕਰਮ ਹੁੰਦੇ ਨੇ, ਸਿੱਖ ਉੱਥੋਂ ਤਿਆਗ ਕਰਦੇ। ਜਿੱਥੇ ਗੁਣਾਂ ਦਾ ਧਾਰਨੀ ਸਤ ਸੰਤੋਖ ਦਇਆ ਧਰਮ ਖਿਮਾ, ਇਹਨਾਂ ਰੱਬੀ ਗੁਣਾਂ ਨੂੰ ਧਾਰਨ ਕਰਦਾ ਹੈ। ਗੁਰੂਕੁਲ ਕਿਉਂ ਆਉਣਾ? ਗੁਰੂਕੁਲ ਤਾਂ ਕਰਕੇ ਆਉਣਾ ਕਿ ਸਤਿਗੁਰੂ ਜੀ ਸਾਡੇ ਅੰਤਰ ਆਤਮੇ ਤੋਂ ਔਗਣ ਨਿਕਲ ਜਾਣ, ਅਸੀਂ ਤੇਰੀ ਕਿਰਪਾ ਨਾਲ ਗੁਣਾਂ ਦੇ ਧਾਰਨੀ ਹੋ ਜਾਈਏ। ਨੇਤੋ ਅੰਮ੍ਰਿਤ ਬੋਲ ਤੁਸੀਂ ਬੜੇ ਵਾਰੀ ਪੜ੍ਹਦੇ ਸੁਣਦੇ ਹੋ, ਅਰਦਾਸ ਵਿੱਚ ਸੇ ਕੀ ਕਹਿੰਦਾ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੂ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਤੋਂ ਮੈਂ ਬੇਨਤੀ ਕਹਿ ਰਿਹਾ ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਢਾਡੀ ਬਾਰਾਂ ਰਾਹੀਂ ਰੱਬੀ ਗੁਣਾਂ ਦਾ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਸ਼੍ਰਵਣ ਕਰ ਰਹੇ ਸੀ। ਆਓ ਜੋ ਆਪਾਂ ਲੜੀਵਾਰ ਇਸ ਵੇਲੇ ਰੋਜ਼ਾਨਾ ਦੀ ਤਰ੍ਹਾਂ ਗੁਰੂ ਕੀ ਕਿਰਪਾ ਦਾ ਸਦਕਾ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਦੀ ਲਿਖਤ ਪ੍ਰਾਚੀਨ ਪੰਥ ਪ੍ਰਕਾਸ਼ ਦੀ ਜਿਹੜੀ ਵਿਚਾਰ ਸ਼੍ਰਵਣ ਕਰਦੇ ਹਾਂ। ਤੇ ਕੱਲ੍ਹ ਆਪ ਜੀ ਨੇ ਸ਼੍ਰਵਣ ਕੀਤਾ ਕਿ ਜਦੋਂ ਬੈਰਮ ਖਾਂ ਆਦਮ ਖੋਰਾ ਹੋ ਗਿਆ, ਬੈਰਮ ਖਾਂ ਦਿੱਲੀ ਦੇ ਤਖ਼ਤ ਦਾ ਹੁਕਮਰਾਨ ਹੈ, ਸਿਕੰਦਰ ਲੋਧੀ ਦਾ ਪੁੱਤਰ ਆ, ਉਹਨੇ ਦੌਲਤ ਖਾਂ ਦੇ ਪੁੱਤਰਾਂ ਨੂੰ ਮਾਰਿਆ, ਰਾਏ ਭੋਏ ਵਰਗਾ ਦਾਨਾ ਬੰਦਾ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਵੇਲੇ ਦੌਲਤ ਖਾਂ ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ, ਮਹਾਰਾਜ ਤੁਹਾਡੇ ਸਿੱਖਾਂ ਨੂੰ ਬੇਦੋਸ਼ੀਆਂ ਨੂੰ ਮਾਰਿਆ ਹੈ, ਕਿਰਪਾ ਕਰੋ, ਇਹ ਪਠਾਨ ਆਦਮਖੋਰ ਹੋ ਗਿਆ, ਜ਼ੁਲਮ ਕਰਦਾ, ਤੇ ਇਹਨਾਂ ਪਠਾਨਾਂ ਦੇ ਹੱਥ ਵਿੱਚੋਂ ਰਾਜ ਭਾਗ ਖੋਹ ਲਵੋ। ਇਸ ਰਾਜ ਭਾਗ ਨੂੰ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਕੇ ਆਖਦੇ, ਪਾਤਸ਼ਾਹ ਜੀ ਆਪ ਜੀ ਸੰਭਾਲੋ ਜਾਂ ਆਪਣੇ ਗੁਰਸਿੱਖਾਂ ਪੁੱਤਰਾਂ ਨੂੰ ਬਖਸ਼ਿਸ਼ ਕਰੋ। ਮਹਾਰਾਜ ਜੀ ਨੇ ਬਚਨ ਆ ਕੇ ਕਹਿਣ ਲੱਗੇ, ਦੌਲਤ ਖਾਂ ਅਸੀਂ ਇਹਦੇ ਰਾਜ ਭਾਗ ਤਿਆਗੇ ਹੋਏ ਨੇ, ਇਹਦੇ ਵਿੱਚੋਂ ਕਦੀ ਸੁੱਖ ਨਹੀਂ ਮਿਲਦਾ, ਸੁੱਖ ਕੇਵਲ ਨਾਮ ਵਿੱਚੋਂ ਹੈ। ਫਿਰ ਕਹਿੰਦੇ ਮਹਾਰਾਜ ਕਿਰਪਾ ਕਰੋ, ਮੁਗਲਾਂ ਨੂੰ ਬਖਸ਼ ਦਿਓ। ਗੁਰੂ ਜੀ ਨੇ ਵਾਰ ਵਾਰ ਕਿਹਾ, ਕਹਿੰਦੇ ਇੱਕ ਵਾਰ ਪਠਾਣਾ ਕੋਲੋਂ ਰਾਜ ਚਲਿਆ ਗਿਆ, ਪਰਤ ਕੇ ਆਉਣਾ ਨਹੀਂ, ਤੂੰ ਮੁਗਲਾਂ ਦੀ ਰਾਜ ਭਾਗ ਦੀ ਖਾਹਿਸ਼ ਰੱਖੀ ਜਾ ਰਹੇ। ਕਹਿਣ ਲੱਗਿਆ ਨਹੀਂ ਮਹਾਰਾਜ ਕਿਰਪਾ ਕਰੋ, ਮੈਨੂੰ ਪਤਾ ਭਾਵੇਂ ਨਾ ਆਵੇ ਪਰ ਇਹ ਪਠਾਨ ਹਾਕਮ ਬੈਰਮ ਖਾਂ ਇੰਨਾ ਤਸ਼ੱਦਦ ਕਰ ਰਿਹਾ, ਜਿਹੜੇ ਬਾਕੀ ਹਾਕਮ ਬਚੇ ਨੇ ਸੂਬੇਦਾਰ ਉਹਨਾਂ ਦੇ ਬਚਨ ਦੀ ਆਸ ਕੋਈ ਨਹੀਂ, ਇਹ ਰਾਜ ਖਤਮ ਕਰ ਦਿਓ। ਗੁਰੂ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਤੇ ਫਿਰ ਇਹ ਦੌਲਤ ਖਾਂ ਬਾਬਰ ਕੋਲ ਜਾਂਦਾ ਕਾਬਲ ਦੀ ਧਰਤੀ ਤੇ। ਬਾਬਰ ਕੋਲ ਤਾਂ ਕਰਕੇ ਜਾਂਦਾ, ਉਹਨੂੰ ਕਹਿੰਦਾ ਭੇਸ ਬਟਾ ਕੇ ਜਾਂਦਾ, ਸੂਫੀ ਬਾਣਾ ਪਾ ਕੇ ਰਾਹ ਵਿੱਚ ਮੈਨੂੰ ਬੈਰਮ ਖਾਂ ਘੇਰ ਨਾ ਲਵੇ ਆਪਣੇ ਬੰਦਿਆਂ ਰਾਹੀਂ। ਉਹਦੇ ਰਾਜ ਭਾਗ ਵਿੱਚ ਜਾ ਕੇ ਸਾਰੇ ਹਾਲਾਤ ਦੱਸਦਾ ਕਿ ਹਿੰਦੁਸਤਾਨ ਦੇ ਜਿਹੜੇ ਰਾਜ ਭਾਗ ਦੇ ਹਾਲਾਤ ਨੇ ਉਹ ਸਾਰਾ ਇਤਿਹਾਸ ਦੱਸਦਾ, ਕਿਵੇਂ ਬੈਰਮ ਖਾਂ ਤਸ਼ੱਦਦ ਕਰ ਰਿਹਾ, ਚੰਗੇ ਦਾਨੇ ਸਿਆਣੇ ਬੰਦਿਆਂ ਨੂੰ ਸੂਬੇਦਾਰਾਂ ਨੂੰ ਬਦੀਆਂ ਦੇ ਦੋਸ਼ ਲਾ ਕੇ ਮਾਰ ਦਿੱਤਾ, ਤੂੰ ਚੜ੍ਹਾਈ ਕਰ। ਜਦੋਂ ਉਹ ਬਾਬਰ ਚੜ੍ਹਾਈ ਕਰਨ ਦੀ ਸਲਾਹ ਬਣਾਉਂਦਾ ਤੇ ਉਹਦਾ ਵਜ਼ੀਰ ਬੋਲਿਆ, ਕਹਿਣ ਲੱਗਿਆ ਨਹੀਂ ਬਾਬਰ ਇੰਨੀ ਕਾਹਲੀ ਨਹੀਂ ਕਰਨੀ। ਕਿਉਂ? ਕਹਿਣ ਲੱਗਿਆ ਉੱਥੇ ਹਿੰਦੂ ਪੀਰ ਨੇ ਐਸੇ ਜਿਨ੍ਹਾਂ ਪੀਰਾਂ ਨੇ ਆਪਣੇ ਰਾਜੇ ਦੀ ਮਦਦ ਕਰਨੀ ਆ, ਤੇ ਜਿੰਨਾ ਸਮਾਂ ਉਹ ਪੀਰ ਜਿਨ੍ਹਾਂ ਵਿੱਚੋਂ ਪੀਰਾਂ ਦਾ ਪੀਰ ਗੁਰੂ ਨਾਨਕ ਸਾਹਿਬ ਹੈ, ਤੇ ਜੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾ ਹੋਈ ਆਪਾਂ ਨੂੰ ਤਖ਼ਤ ਨਹੀਂ ਮਿਲਣਾ। ਜੇ ਗੁਰੂ ਨਾਨਕ ਸਾਹਿਬ ਨੇ ਬੈਰਮ ਖਾਂ ਦਾ ਪੱਖ ਪੂਰਿਆ ਤੂੰ ਜਿੰਨੀ ਮਰਜ਼ੀ ਫੌਜ ਲੈ ਜਾਈਂ, ਤੇ ਆਪਾਂ ਨੂੰ ਪਹਿਲਾਂ ਗੁਰੂ ਨਾਨਕ ਸਾਹਿਬ ਪੀਰ ਨੂੰ ਮਨਾਉਣਾ ਚਾਹੀਦਾ। ਆਹ ਬੇਨਤੀ ਉਹ ਪੀਰ ਕਹਿੰਦੇ ਨੇ ਸਲਾਮ ਮੰਦਰ ਗੁਰੂ ਜੀ ਨੂੰ। ਤੇ ਫਿਰ ਉਹ ਜਿਹੜਾ ਦੌਲਤ ਖਾਂ ਤੇ ਵਜ਼ੀਰ ਨੇ ਜਦੋਂ ਇਹ ਗੱਲ ਕਹੀ, ਦੌਲਤ ਖਾਂ ਨੇ ਆਖਿਆ ਮੇਰਾ ਪੀਰ ਵੀ ਗੁਰੂ ਨਾਨਕ ਸਾਹਿਬ ਹੀ ਹੈ, ਮੈਂ ਉਹਨਾਂ ਨੂੰ ਬੇਨਤੀ ਕਰਕੇ ਤੁਹਾਡੇ ਕੋਲ ਆਇਆ। ਉਸ ਵੇਲੇ ਫਿਰ ਬਾਬਰ ਇੱਕ ਸ਼ਬਦ ਬੋਲਦਾ, ਕਹਿਣ ਲੱਗਿਆ ਮੈਂ ਤੇ ਆਪਣਾ ਪੀਰ ਰਸੂਲ ਮੁਹੰਮਦ ਸਾਹਿਬ ਨੂੰ ਮੰਨਦਾ, ਮੈਂ ਤੇ ਰਾਜ ਭਾਗ ਪਾਤਸ਼ਾਹ ਮੁਹੰਮਦ ਸਾਹਿਬ ਕੋਲ ਲਵਾਂਗਾ, ਤੇ ਜੇ ਤੁਸੀਂ ਕਹਿੰਦੇ ਹੋ ਵੀ ਗੁਰੂ ਨਾਨਕ ਸਾਹਿਬ ਪੀਰ ਬੜਾ ਸਮਰੱਥ ਹੈ, ਇੱਕ ਵਾਰੀ ਮੈਂ ਉਹਦੀ ਪਰਖ ਕਰਾਂਗਾ ਵੀ ਉਹ ਕੱਚਾ ਗੁਰੂ ਹੈ ਜਾਂ ਪੱਕਾ ਗੁਰੂ ਹੈ, ਮੈਂ ਉਹਦਾ ਪਰਤਾਵਾ ਲਵਾਂਗਾ, ਪਰਖ ਕਰਾਂਗਾ, ਜੇ ਤੇ ਮੇਰੀ ਪਰਖ ਵਿੱਚ ਖਰਾ ਉਤਰ ਗਿਆ ਫਿਰ ਮੈਂ ਉਹਨਾਂ ਨੂੰ ਸਿਰ ਝੁਕਾਵਾਂਗਾ। ਇਹੋ ਜਿਹੀਆਂ ਗੱਲਾਂ ਕਰਦਾ ਹੈ। ਇੱਥੋਂ ਤੱਕ ਵੀ ਬਾਬਰ ਕਹਿੰਦਾ ਵੀ ਜੇ ਮੈਨੂੰ ਇਹ ਪਤਾ ਲੱਗਿਆ ਵੀ ਇਹ ਕੱਚਾ ਪੀਰ ਹੈ ਤੇ ਮੈਂ ਉਸ ਪੀਰ ਤੇ ਹਮਲਾ ਵੀ ਕਰਦੇ ਨੇ ਜਿਹਨੂੰ ਹਿੰਦ ਦਾ ਪੀਰ ਕਹਿ ਰਹੇ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜਾਹਰ ਪੀਰ ਜਗਤ ਗੁਰ ਬਾਬਾ ਇਹੋ ਜੀ ਮਹਾਨ ਸਤਿਗੁਰੂ ਨੇ ਜਿਹਨੂੰ ਇਸਲਾਮ ਵੀ ਪੂਜਦਾ, ਜਿਹਨੂੰ ਸਨਾਤਨ ਵੀ ਨਮਸਕਾਰਾਂ ਕਰਦਾ, ਪਾਪ ਪੂਰੀ ਲੁਕਾਈ ਨਮਸਕਾਰਾਂ ਕਰਦੀ ਆ। ਇਹੋ ਜਿਹੀਆਂ ਗੱਲਾਂ ਜਦੋਂ ਬਾਬਰ ਕਰਦਾ ਤੇ ਦੌਲਤ ਖਾਂ ਕਹਿੰਦੇ ਵੀ ਤੂੰ ਜੇ ਤੇਰੇ ਮਨ ਵਿੱਚ ਸ਼ੰਕਾ ਤੂੰ ਇੱਕ ਵਾਰੀ ਗੁਰੂ ਨਾਨਕ ਸਾਹਿਬ ਦੀ ਪਰਖ ਕਰਕੇ ਵੇਖ ਲਈ, ਤੇਰਾ ਮਨ ਪਤੀ ਜਾਏਗਾ। ਇਹ ਤੋਂ ਅਗਲੀ ਜਿਹੜੀ ਵਿਚਾਰ ਹੈ, ਆਪ ਜੀ ਬੜੀ ਭੈ ਭਾਵਨੀ ਤੇ ਸ਼ਰਧਾ ਦੇ ਨਾਲ ਇਕਾਗਰਤਾ ਦੇ ਨਾਲ ਸ਼ਰਵਣ ਕਰੋ ਜੀ।
1: ਧੰਨਾ ਵਾਹਿਗੁਰੂ ਜੀ, ਸੋਟਾ ਅੱਗੇ ਦੋਸਤ ਲਾਏ ਬਾਬ ਚੜਿਆ ਸੋ ਹਿੰਦ ਕੋ।
0: ਹੁਣ ਭਾਈ ਸਾਹਿਬ ਰਤਨ ਸਿੰਘ ਭੰਗੂ ਜੀ ਕਹਿੰਦੇ ਨੇ ਵੀ ਬਾਬਰ ਦੌਲਤ ਖਾਂ ਨੂੰ ਨਾਲ ਲੈ ਕੇ ਤੇ ਹੁਣ ਹਿੰਦ ਤੇ ਚੜ੍ਹਾਈ ਕਰ ਰਿਹਾ ਹੈ।
1: ਸਤਿਗੁਰ ਬਾਬ ਜਾਏ ਮੁਖ ਦੇ ਸ਼ਬਦ ਉਚਾਰਿਓ।
0: ਜਦੋਂ ਇਹ ਚੜ੍ਹਾਈ ਕਰਕੇ ਆਉਂਦਾ ਇਧਰੋਂ ਬਾਬਰ ਤੁਰ ਪਿਆ ਦੌਲਤ ਖਾਂ ਨੂੰ ਲੈ ਕੇ, ਤੇ ਉਧਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਐਮਨਾਬਾਦ ਦੀ ਧਰਤੀ ਤੇ ਬਾਬਾ ਮਰਦਾਨਾ ਜੀ ਰਬਾਬ ਵਜਾ ਰਹੇ ਨੇ, ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਗੁਰੂ ਆਪਣੀ ਰਸਨਾ ਤੋਂ ਇੱਕ ਅੰਮ੍ਰਿਤ ਬੋਲ ਅੰਮ੍ਰਿਤ ਬਚਨ ਉਚਾਰ ਰਹੇ ਹਨ।
1: ਸ਼ਬਦ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ।
0: ਹੁਣ ਮਹਾਰਾਜ ਇੱਕ ਸ਼ਬਦ ਪਹਿਲਾਂ ਹੀ ਉਚਾਰ ਰਹੇ ਨੇ, ਇਹ ਗੁਰਬਾਣੀ ਵਿੱਚ ਲਿਖਿਆ ਬੋਲ ਹੈ ਖੁਰਾਸਾਨ। ਖੁਰਾਸਾਨ ਹੈ ਨਾ ਜਿਹੜਾ ਸ਼ਬਦ, ਈਰਾਨ ਦੇ ਪੂਰਬ ਵਾਲੇ ਪਾਸੇ ਤੇ ਅਫਗਾਨਿਸਤਾਨ ਦੇ ਪੱਛਮ ਵਾਲੇ ਪਾਸੇ ਜਿਹੜੀ ਕੋਈ ਜਗ੍ਹਾ ਕਾਬਲ ਦੇ ਇਲਾਕੇ ਦੀ, ਉਹਨੂੰ ਹਿੰਦ ਦੇ ਲੋਕੀ ਖੁਰਾਸਾਨ ਕਹਿੰਦੇ ਸਨ। ਤੋ ਇੱਥੇ ਕਿਹਾ ਖੁਰਾਸਾਨ ਖਸਮਾਨਾ ਕੀ ਆ ਹਿੰਦੁਸਤਾਨ ਡਰਾਇਆ। ਮਹਾਰਾਜ ਇੱਕ ਬਚਨ ਉਚਾਰ ਰਹੇ ਨੇ ਕਿ ਪਰਮਾਤਮਾ ਦਾ ਐਸਾ ਭਾਣਾ ਵਰਤਣ ਲੱਗਿਆ ਕਿ ਖੁਰਾਸਾਨ ਦੀ ਧਰਤੀ ਤੋਂ ਭਾਵ ਕਾਬਲ ਦੇ ਇਲਾਕੇ ਤੋਂ ਖਸਮ ਨੇ ਆਪ ਹੀ ਐਸਾ ਕਾਰਜ ਕੀਤਾ ਕਿ ਬਾਬਰ ਚੜ੍ਹ ਕੇ ਆ ਰਿਹਾ ਹਿੰਦੁਸਤਾਨ ਤੇ।

0: ਰੋਧੀ ਕੇ ਪਠਾਨ ਨੇ। ਇਹ ਪਠਾਣਾ ਵਾਸਤੇ ਜੰਮਦੀ ਨਿਆਈ ਬਾਬਰ ਚੜ੍ਹ ਕੇ ਆ ਰਿਹਾ ਹੈ। ਬੜੇ ਧਿਆਨ ਨਾਲ ਇਹ ਗੱਲ ਨੂੰ ਸੁਣੋ, ਹਜੇ ਬਾਬਰ ਚੱਲਿਆ ਤੇ ਅੰਤਰਜਾਮੀ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਐਮਨਾਬਾਦ ਦੀ ਧਰਤੀ ਤੇ ਬਹਿ ਕੇ ਇਹ ਅੰਮ੍ਰਿਤ ਬੋਲਾ, ਅੰਮ੍ਰਿਤ ਬਚਨ ਪਹਿਲਾਂ ਹੀ ਉਚਾਰਨ ਕਰ ਦਿੱਤਾ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਪਤਾ ਹੈ, ਸਤਿਗੁਰੂ ਮਹਾਰਾਜ ਨੂੰ ਵੀ ਹੁਣ ਅਗਲਾ ਭਾਣਾ ਕੀ ਵਰਤਣਾ ਹੈ। ਮਹਾਰਾਜ ਨੇ ਇਹ ਬਚਨ ਉਚਾਰਨ ਕੀਤਾ ਹੈ,
1: ਚੁਪਈ ਅੱਗੇ ਦੁੱਲ ਖਾਨ ਬੁਲਾਇਆ।
0: ਬਾਬਰ ਨੇ ਆਪਣੇ ਅੱਗੇ ਨਾਲ ਨਾਲ ਵੀ ਤੂੰ ਅੱਗੇ ਚੱਲ, ਦੌਲਤ ਖਾਨ ਨੂੰ ਅੱਗੇ ਲਾਇਆ ਹੈ।
1: ਮੁਲਕ ਅਮਾਨੀ ਰਖਤਾ ਆਇਆ,
0: ਤੇ ਉਹ ਸਾਰਾ ਮੁਲਕ ਅਮਾਨੀ ਰਖਤਾ ਆਇਆ, ਦੌਲਤ ਖਾਨ ਨੂੰ ਅੱਗੇ ਲਾ ਲਿਆ, ਪਿੱਛੇ ਬਾਬਰ ਹੈ, ਉਹਦੀਆਂ ਫੌਜਾਂ, ਤੇ ਜਿਹੜੇ ਰਾਹ ਵਿੱਚ ਮੁਗਲਾਂ ਦੇ ਕੋਈ ਪਿੰਡ ਆਉਂਦੇ ਨੇ, ਥਾਂ ਆਉਂਦੇ ਨੇ, ਉਹਨਾਂ ਨੂੰ ਇਹ ਬਾਬਰ ਕੁਝ ਨਹੀਂ ਕਹਿੰਦਾ। ਮੁਗਲ ਅਮਾਨੀ ਰੱਖਤਾ ਆਇਆ, ਉਹਨਾਂ ਦੀ ਤੇ ਰੱਖਿਆ ਕਰਦਾ, ਆਪਣੇ ਜਿਹੜੇ ਉਹਦੇ ਬੰਦੇ ਨੇ ਜਾਂ ਆਪਣੇ ਮੁਗਲਾਂ ਦੇ ਪਿੰਡ ਨੇ ਉਹਨਾਂ ਦੀ ਮਦਦ ਕਰਦਾ, ਰੱਖਿਆ ਕਰਦਾ ਹੈ।
1: ਪਠਾਨ ਕੋ ਇੱਕ ਮਾਰਿਓ ਗ੍ਰਾਮ,
0: ਹੁਣ ਇੱਥੇ ਜ਼ਿਕਰ ਆ ਗਿਆ ਵੀ ਪਠਾਨਣ ਕੋ ਇੱਕ ਮਾਰਿਓ ਗ੍ਰਾਮ, ਤੇ ਫਿਰ ਪਠਾਣਾ ਦਾ ਇੱਕ ਪਿੰਡ ਆ ਗਿਆ ਰਾਜ, ਜਿਹਨੂੰ ਬਾਬਰ ਨੇ ਉਜਾੜ ਦਿੱਤਾ, ਉਹ ਸੈਦਪੁਰ ਹੈ। ਸੈਦਪੁਰ ਇਹਦਾ ਬਾਣੀ ਵਿੱਚ ਬੜਾ ਜ਼ਿਕਰ ਹੈ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਅੰਦਰ ਕਿ ਜਦੋਂ ਬਾਬਰ ਚੜ੍ਹ ਕੇ ਆਇਆ ਸੀ ਤੇ ਇਹ ਜਿਹੜੇ ਪਠਾਣ ਸਨ, ਜਿਹਨੂੰ ਬਾਣੀ ਵਿੱਚ ਕਿਹਾ ਨਾ ਵੀ ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸਦੂਰ, ਸੇ ਸਿਰ ਕਾਤੀ ਮੁੰਨੀਅਨ ਗਲ ਵਿੱਚ ਆਵੇ ਧੂੜ, ਇੱਕ ਲੱਖ ਲਹਿਣ ਬਹਿਠੀਆਂ ਇੱਕ ਲੱਖ ਲਹਿਣ ਖੜੀਆਂ, ਗਰੀ ਛੁਹਾਰੇ ਖਾਂਦੀਆਂ ਮਾਨਣ ਸੇਜੜੀਆਂ। ਇਹਨੂੰ ਉਂਝ ਸਿੱਖ ਕਹਿ ਦਿੰਦੇ ਨੇ ਬਾਬਰ ਬਾਣੀ, ਸ਼ਬਦ ਵਰਤ ਦਿੰਦੇ ਨੇ ਕਈ ਵਾਰੀ, ਵੈਸੇ ਵਰਤਣਾ ਨਹੀਂ ਚਾਹੀਦਾ, ਪਰ ਮਹਾਰਾਜ ਨੇ ਇਹ ਬੋਲ ਕਹੇ ਹੋਏ ਨੇ। ਇਹ ਕੀ ਬੋਲ ਨੇ, ਇਹਦੇ ਅਰਥ ਕੀ ਨੇ? ਇਹਦੇ ਅਰਥ ਇਹ ਨੇ ਵੀ ਜਦੋਂ ਪਠਾਨ ਆਪਣਾ ਧਰਮ ਕਰਮ ਭੁੱਲ ਕੇ ਤੇ ਕੇਵਲ ਐਸੋ ਇਸਰਤ ਦੇ ਅੰਦਰ, ਰੰਗ ਰਲੀਆਂ ਅੰਦਰ, ਤਮਾਸ਼ਿਆਂ ਵਿੱਚ ਗਲਤਾਨ ਹੋ ਗਏ, ਇੱਥੋਂ ਤੱਕ ਬਚਨ ਵਰਤਿਆ ਬਾਣੀ ਅੰਦਰ ਵੀ ਪਠਾਣਾਂ ਦੀਆਂ ਨੂੰਹਾਂ ਜਦੋਂ ਵਿਆਹ ਕੇ ਆਉਂਦੀਆਂ ਸਨ, ਉਦੋਂ ਜਿਹੜੀ ਰਸਮ ਕਰਦੇ ਸਨ ਉਹ ਬਹਿਣ ਲੱਗੀਆਂ ਵੀ ਲੱਖ ਸਵਾ ਲੱਖ ਰੁਪਈਆ, ਉੱਠਣ ਲੱਗੀਆਂ ਵੀ ਲੱਖ ਸਵਾ ਲੱਖ ਰੁਪਈਆ, ਇੱਕ ਲੱਖ ਲੈਣ ਬਹਿਠੀਆਂ ਇੱਕ ਲੱਖ ਲੈਣ ਖੜੀਆਂ, ਗਰੀ ਸੁਹਾਂਦੇ ਚੁਹਾਰੇ ਖਾਂਦੀਆਂ ਮਾਨਣ ਸੇਜੜੀਆਂ, ਕੀਮਤੀ ਆਹਾਰ ਖਾਂਦੇ ਸਨ, ਪਰ ਉਹਨਾਂ ਅੰਦਰ ਕੋਈ ਰੱਬ ਦੇ ਨਾਮ ਦੀ ਗੱਲ ਨਹੀਂ ਰਹਿ ਗਈ ਸੀ, ਭੈ ਭਾਵਨੀ ਨਹੀਂ ਰਹਿ ਗਈ ਸੀ। ਇੱਥੋਂ ਤੱਕ ਰੱਬੀ ਪੁਰਖਾਂ ਦਾ ਨਿਰਾਦਰ ਕਰਨ ਲੱਗ ਪਏ, ਪਰਮਾਤਮਾ ਦੇ ਨਾਮ ਤੋਂ ਮੁਨਕਰ ਹੋ ਗਏ, ਪਠਾਣਾਂ ਦਾ ਜਿਹੜਾ ਹਾਕਮ ਹੈ ਬੈਰਮ ਖਾਂ ਉਹ ਆਦਮ ਖੋਰਾ ਹੋ ਗਿਆ, ਇਹੋ ਜਿਹਾ ਹਾਲਾਤ ਹੋ ਗਿਆ ਸੀ। ਤਾਂ ਫਿਰ ਇੱਥੇ ਬਚਨ ਇੰਨਾ ਹੀ ਆਇਆ ਵੀ ਪਠਾਨਣ ਕੋ ਇੱਕ ਮਾਰਿਓ ਗ੍ਰਾਮ, ਤੇ ਜਦੋਂ ਬਾਬਰ ਚੜ੍ਹ ਕੇ ਆਇਆ ਸਭ ਤੋਂ ਪਹਿਲਾਂ ਉਹਨੇ ਸੈਦਪੁਰ ਹਮਲਾ ਕੀਤਾ। ਔਰ ਤੁਹਾਨੂੰ ਪਤਾ ਇਸ ਗੱਲ ਦਾ ਕਿ ਜਦੋਂ ਥੋੜੇ ਪਠਾਣਾਂ ਨੂੰ ਇਹ ਖਿਆਲ ਆਇਆ ਵੀ ਬਾਬਰ ਨੇੜੇ ਆ ਗਿਆ, ਤੇ ਉਹਨਾਂ ਨੇ ਕੀ ਕੀਤਾ ਵੀ ਆਪਣੇ ਪੀਰਾਂ ਕੋਲ ਚਲੇ ਗਏ ਵੀ ਸਾਡੇ ਤੇ ਚੜ੍ਹਾਈ ਕਰਕੇ ਆ ਰਿਹਾ ਬਾਬਰ, 500 ਸਿਪਾਹੀ ਲੈ ਕੇ ਆਇਆ ਸੀ। ਤਾਂ ਉਹਨਾਂ ਪੀਰਾਂ ਨੇ ਅੱਗੋਂ ਕਿਹਾ ਵੀ ਅਸੀਂ ਮੰਤਰ ਫੇਰ ਦੇਵਾਂਗੇ, ਤੁਹਾਨੂੰ ਚਿੰਤਾ ਦੀ ਲੋੜ ਹੀ ਕੋਈ ਨਹੀਂ, ਅੰਨੇ ਕਰ ਦੇਵਾਂਗੇ ਇਹਨਾਂ ਨੂੰ ਜਿਹੜੇ ਇਹਦੇ ਸਿਪਾਹੀ ਆ ਰਹੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬੋਲਨੇ, ਕੋਈ ਮੁਗਲ ਨਾ ਹੋਵਾ ਅੰਧਾ, ਕਿਹਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਨ ਮੈਂ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ। ਮਹਾਰਾਜ ਕਹਿੰਦੇ ਜਦੋਂ ਬਾਬਰਕਿਆਂ ਨੇ ਹਮਲਾ ਕੀਤਾ ਪਠਾਣਾ ਤੇ ਪੀਰਾਂ ਨੇ ਮੰਤਰ ਫਿਰੇ, ਮੰਤਰ ਨਹੀਂ ਕੰਮ ਕੀਤੇ, ਹੋਇਆ ਕੀ? ਕਹਿਣ ਲੱਗੇ ਉਹਨਾਂ ਨੇ ਗੋਲੀਆਂ ਚਲਾਈਆਂ, ਤੇ ਜਿਹੜੀਆਂ ਪਠਾਣਾਂ ਕੋਲ ਸੀ ਨਾ ਬੰਦੂਕਾਂ, ਜੰਗ ਲੱਗੀ ਪਈ ਸੀ ਉਹਨਾਂ ਨੂੰ, ਉਹ ਹੱਥਾਂ ਵਿੱਚ ਹੀ ਚਿੜਚਿੜ ਕਰ ਗਈਆਂ, ਕਦੀ ਖਿਆਲ ਹੀ ਨਹੀਂ ਕੀਤਾ। ਇਹ ਬੜੀ ਸੇਧ ਵਾਲੀ ਗੱਲ ਹੈ। ਜਿਹੜੀ ਕੌਮ, ਕਿਸੇ ਕੌਮ ਦੀ ਗੱਲ ਕਰੋ, ਜਿਹੜੀ ਕੌਮ ਕੇਵਲ ਸੁੱਖਾਂ ਦੇ ਪੁਜਾਰੀ ਬਣ ਕੇ ਰਹਿ ਜਾਏ ਔਰ ਕਦੇ ਇਹ ਖਿਆਲ ਨਾ ਕਰੇ ਵੀ ਸਾਡੀ ਕੌਮ ਤੇ ਕਿਸੇ ਵੇਲੇ ਬਿਪਤਾ ਆ ਸਕਦੀ ਹੈ, ਅਸੀਂ ਕੇਵਲ ਸੁੱਖਾਂ ਦੇ ਬਨਜਾਰੇ ਬਣਨ ਦੀ ਬਜਾਏ ਆਪਣਾ ਜਿਹੜਾ ਜੁਝਾਰੂਪਨ ਹੈ, ਜਿਹੜੀ ਇੱਜ਼ਤ ਅਣਖ ਗੈਰਤ ਨਾਲ ਜ਼ਿੰਦਗੀ ਜਿਉਣ ਦਾ ਭਾਵ ਹੈ, ਉਹਨੂੰ ਨਾਲ ਨਾਲ ਕਾਇਮ ਰੱਖੀਏ। ਜਿਹੜੀਆਂ ਕੌਮਾਂ ਭੁੱਲ ਜਾਂਦੀਆਂ ਉਹ ਠੋਕਰਾਂ ਖਾਂਦੀਆਂ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਇੱਥੇ ਜਿਹੜਾ ਸ਼ਬਦ ਵਰਤਿਆ ਪੱਠਾ

0: ਇੱਕ ਮਾਰਿਓ ਗ੍ਰਾਮ ਪਠਾਣਾ ਦਾ ਇਹ ਪਿੰਡ ਬਾਬਰ ਨੇ ਉਜਾੜ ਦਿੱਤਾ ਸੀ। ਉਹਨਾਂ ਤੇ ਇੰਨੇ ਤਸ਼ੱਦਦ ਕੀਤੇ ਕਿ ਉਹਨਾਂ ਦੇ ਨਿੱਕੇ ਨਿੱਕੇ ਬੱਚਿਆਂ ਦੇ ਟੁਕੜੇ ਕਰ ਦਿੱਤੇ। ਤੁਸੀਂ ਪੂਰੀ ਹਿਸਟਰੀ ਕਦੀ ਪੜ੍ਹ ਕੇ ਵੇਖਿਓ। ਤੇ ਇੱਥੇ ਭਾਈ ਸਾਹਿਬ ਕਹਿੰਦੇ ਨੇ ਜਦੋਂ ਬਾਬਰ ਚੜ੍ਹ ਕੇ ਆਇਆ ਪਠਾਣਾ ਦਾ ਉਹਨੇ ਪਿੰਡ ਉਜਾੜ ਦਿੱਤਾ ਹੈ।
1: ਸੈਦਪੁਰ ਉਥੇ ਤਿਸਕੋ ਨਾਮ,
0: ਇਹਦਾ ਨਾਮ ਸੈਦਪੁਰ ਹੈ ਜਿਹੜਾ ਪਿੰਡ ਉਜਾੜਿਆ ਹੈ ਬਾਬਰ ਨੇ ਹਮਲਾ ਕਰਕੇ, ਜਿਹੜੇ ਸੁੱਖਾਂ ਵਿੱਚ ਘਿਰੇ ਹੋਏ ਸਨ। ਮੈਨੂੰ ਇੱਕ ਗੱਲ ਹੋਰ ਵੀ ਚੇਤਾ ਆ ਰਹੀ ਹੈ, ਮੈਂ ਤੁਹਾਨੂੰ ਕਹਿ ਹੀ ਦਿੰਦਾ। ਅੱਜ ਸਾਡੀ ਕੌਮ ਦੇ ਵੀ ਜਿਹੜੇ ਹਾਲਾਤ ਨੇ, ਕਿਸੇ ਵੇਲੇ ਬੜਾ ਗੂੜ ਗਿਆਨੀ ਪੁਰਖ ਬੈਠਾ ਸੀ ਇੱਕ, ਉਹਨੇ ਬੜੀ ਕਮਾਲ ਦੀ ਗੱਲ ਕਹੀ, ਤੁਹਾਨੂੰ ਵੀ ਸ਼ਾਇਦ ਚੰਗੀ ਲੱਗੇਗੀ। ਉਹ ਰੱਬੀ ਪੁਰਖ ਕਹਿਣ ਲੱਗਿਆ, ਸਾਡੀ ਕੌਮ ਦਾ ਵੀ ਇੱਕ ਹਿਸਾਬ ਰਿਹਾ, ਜਦੋਂ ਇਹ ਜੰਗਲਾਂ ਵੇਲਿਆਂ ਵਿੱਚ ਰਹੀ, ਘੋੜਿਆਂ ਦੀ ਕਾਠੀ ਤੇ ਰਹੇ, ਦੋ ਵੇਲੇ ਦਾ ਰਾਜਮਾ ਪ੍ਰਸ਼ਾਦਾ ਨਹੀਂ ਸੀ, ਉਦੋਂ ਇਹ ਆਪਣੇ ਧਰਮ ਵਿੱਚ, ਆਪਣੇ ਇਮਾਨ ਵਿੱਚ, ਆਪਣੇ ਚੰਗੇ ਕਰਮਾਂ ਵਿੱਚ ਪਰਪੱਕ ਰਹੇ, ਗੁਰੂ ਨਾਲ ਜੁੜ ਕੇ ਰਹੇ। ਤੇ ਫਿਰ ਐਸਾ ਵਕਤ ਵੀ ਆਇਆ, ਸਿੱਖਾਂ ਰਾਜ ਵੀ ਕਾਇਮ ਕਰ ਲਿਆ। ਪਰ ਉਹਨੇ ਅਗਲੀ ਗੱਲ ਕਹੀ, ਕਹਿੰਦਾ ਸਾਡੀ ਕੌਮ ਦਾ ਮੈਨੂੰ ਹਾਲ ਲੱਗਦਾ, ਜਦੋਂ ਇਹਨਾਂ ਕੋਲ ਬਹੁਤੇ ਸੁੱਖ ਆ ਜਾਣ, ਫਿਰ ਬੜੀ ਵਾਰੀ ਇਹ ਗੁਰੂ ਦੇ ਅਸੂਲ ਹੈ ਜਿਹੜੇ, ਗੁਰੂ ਦੀ ਮਰਿਆਦਾ ਹੈ, ਉਹ ਬਚਨਾਂ ਨੂੰ ਭੁਲਾਉਣਾ ਸ਼ੁਰੂ ਕਰ ਦਿੰਦੇ ਨੇ, ਫਿਰ ਕਦੀ ਠੋਕਰਾਂ ਖਾਂਦੇ ਨੇ, ਫਿਰ ਇਹਨਾਂ ਨੂੰ ਗੁਰੂ ਚੇਤਾ ਆਉਂਦਾ। ਮੈਨੂੰ ਖਿਮਾ ਕਰਿਓ, ਤੁਸੀਂ ਪਿਛਲੀ ਹਿਸਟਰੀ ਆਪਣੀ ਕੌਮ ਦੀ ਪੜ੍ਹੋ, ਇਸ ਤਰ੍ਹਾਂ ਵਰਤਾਰੇ ਵਰਤਦੇ ਰਹੇ ਨੇ। ਕਈ ਵਾਰੀ ਸੁੱਖ ਰੋਗ ਵੀ ਬਣ ਜਾਂਦੇ ਆ, ਦੁੱਖ ਦਾਰੂ ਵੀ ਬਣ ਜਾਂਦਾ। ਇਹ ਤੇ ਮਹਾਰਾਜ ਨਿੱਤ ਕਹਿੰਦੇ ਆ ਰਹਿਰਾ ਸਾਹਿਬ ਦੀ ਬਾਣੀ ਅੰਦਰ, ਦੁੱਖ ਦਾਰੂ ਸੁੱਖ ਰੋਗ ਪਿਆ। ਸੁੱਖਾਂ ਵਿੱਚ ਜਦੋਂ ਬੰਦਾ ਜਾਂਦਾ ਹੈ ਤੇ ਬਹੁਤ ਵਾਰੀ ਉਹ ਗੁਰੂ ਦੇ ਜਿਹੜੇ ਦਿੱਤੇ ਚੰਗੇ ਕਰਮ ਨੇ ਸਾਨੂੰ, ਜਿਹੜੀ ਮਾਣ ਮਰਿਆਦਾ, ਜਿਹੜੇ ਅਸੂਲ ਨੇ, ਜਿਹੜੇ ਪਾਵਨ ਬਚਨ ਨੇ, ਉਹ ਤੋਂ ਮੁਨਕਰ ਹੋਣਾ ਸ਼ੁਰੂ ਹੋ ਜਾਂਦਾ। ਤੋ ਮਹਾਰਾਜ ਇੱਥੇ ਵੀ ਇਹ ਗੱਲ ਕਹਿ ਰਹੇ ਨੇ ਵੀ ਪਠਾਣਾ ਦਾ ਇਹੋ ਦਾ ਹਾਲ ਹੋਇਆ। ਮੈਂ ਤੇ ਬੇਨਤੀ ਇਹ ਕਹਿਣੀ ਚਾਹੁੰਦਾ ਵੀ ਕੇਵਲ ਸੁੱਖਾਂ ਦੇ ਬਣਜਾਰੇ ਨਾ ਬਣੋ, ਸੁੱਖ ਵੀ ਭੋਗੋ। ਮੈਂ ਇਹ ਨਹੀਂ ਕਹਿੰਦਾ ਸੁੱਖ ਨਹੀਂ ਭੋਗਣੇ, ਪਰ ਗੁਰੂ ਆਸੇ ਮੁਤਾਬਕ ਆਪਣੀ ਜੀਵਨ ਬਤੀਤ ਕਰੋ। ਇਹ ਨਹੀਂ ਵੀ ਸੁੱਖਾਂ ਦੇ ਬਣਜਾਰੇ, ਚਾਰ ਟਕੇ ਜੇਬ ਵਿੱਚ ਆ ਗਏ ਫਿਰ ਨਸ਼ਿਆਂ ਦੇ ਆਦੀ ਹੋ ਜਾਓ, ਚਾਰ ਟਕੇ ਜੇਬ ਵਿੱਚ ਆ ਜਾਣ ਫਿਰ ਵਿਸ਼ੇ ਵਿਕਾਰਾਂ ਦੇ ਆਦੀ ਹੋ ਜਾਓ। ਇਹ ਕਰਮ ਨਹੀਂ ਕਰਨੇ ਚਾਹੀਦੇ। ਹਾਂ, ਗੁਰੂ ਨੇ ਤੁਹਾਨੂੰ ਕਿਰਤਕਾਰਾਂ ਕਰਦੇ ਹੋ, ਮਿਹਨਤਾਂ ਕਰਦੇ ਹੋ, ਸੁੱਖ ਦਿੱਤੇ ਨੇ ਤੇ ਸੁੱਖ ਵਿੱਚ ਅਸੀਂ ਸ਼ੁਕਰਾਨਾ ਕਰੀਏ, ਆਪਣੀ ਮਨੁੱਖਤਾ ਦਾ ਭਲਾ ਕਰੀਏ, ਕੋਈ ਇਹੋ ਜਿਹੇ ਕਰਮ ਕਰੀਏ ਤਾਂ ਜੋ ਪੂਰੀ ਮਾਨਵਤਾ ਨੂੰ ਪਤਾ ਲੱਗ ਸਕੇ ਕਿ ਗੁਰੂ ਨਾਨਕ ਦੇ ਦਰ ਦਾ ਸਿੱਖ ਇੰਨਾ ਭਲਾ ਹੈ, ਗੁਣਾਂ ਦਾ ਖਜ਼ਾਨਾ ਹੈ। ਉਹ ਕੇਵਲ ਆਪਣੀ ਕੌਮ ਤੱਕ ਸੀਮਿਤ ਨਹੀਂ, ਉਹ ਤੇ ਹਰ ਦੁਖੀਏ ਦਾ, ਦਰਦ ਬੰਦ ਦਾ ਦਰਦ ਵੰਡਾਉਣ ਵਾਲਾ। ਸਾਨੂੰ ਇਹੋ ਜਿਹਾ ਸਿਧਾਂਤ ਅਪਣਾਉਣਾ ਚਾਹੀਦਾ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੀ। ਅੱਜ ਸਾਨੂੰ ਰੋਗ ਲੱਗਿਆ ਹੋਇਆ, ਅੱਜ ਤੇ ਹਾਲਾਤ ਨੇ ਬਈ ਜਿਹਦੇ ਘਰ ਖਾਣ ਨੂੰ ਦਾਣੇ ਕਮਲੇ ਵੀ ਸਿਆਣੇ, ਜਿਹਦੀ ਜੇਬ 'ਚ ਚਾਰ ਟਕੇ ਆ ਗਏ, ਉਹ ਕਹਿੰਦੇ ਮੈਨੂੰ ਬਾਣੀ ਪੜ੍ਹਨ ਦੀ ਕੀ ਲੋੜ ਹੈ। ਹਾਲਾਤ ਨੇ, ਜਿਹਦੀ ਜੇਬ 'ਚ ਚਾਰ ਟਕੇ ਨੇ ਉਹ ਕਹਿੰਦੇ ਮੈਂ ਗੁਰਦੁਆਰੇ ਜਾ ਕੇ ਕੀ ਲੈਣੇ। ਨਹੀਂ ਭਾਈ, ਇਹ ਤੇ ਇੱਥੋਂ ਸੰਸਾਰ ਤੱਕ ਸੀਮਿਤ ਗੱਲਾਂ ਨੇ। ਸ਼ੁਕਰ ਮਨਾ ਤੂੰ ਰੱਬ ਦਾ ਵੀ ਜੇ ਤੈਨੂੰ ਗੁਰੂ ਨੇ ਕਿਰਪਾ ਕੀਤੀ ਹੈ, ਤੈਨੂੰ ਕਿਰਤਕਾਰ ਬਖਸ਼ੀ ਆ, ਤੈਨੂੰ ਤੰਦਰੁਸਤੀ ਦਿੱਤੀ ਆ, ਤੇਰਾ ਪਰਿਵਾਰ ਸੋਹਣਾ ਫੁਲਵਾੜੀ ਹੈ, ਤੂੰ ਓਨਾ ਹੀ ਗੁਰੂ ਦਾ ਸ਼ੁਕਰ ਕਰਕੇ, ਓਨਾ ਹੀ ਅੰਮ੍ਰਿਤ ਬਾਣੀ ਨਾਲ ਜੁੜ ਕੇ ਉਸ ਗੁਰੂ ਦਾ ਸ਼ੁਕਰਾਨਾ ਕਰ। ਤੋ ਖੈਰ, ਮੈਂ ਜਿਹੜੀ ਬੇਨਤੀ ਕਹਿ ਰਿਹਾ, ਇੱਥੇ ਜਦੋਂ ਬਾਬਰ ਚੜ੍ਹ ਕੇ ਆਉਂਦਾ ਹੈ ਨਾ ਸੈਦਪੁਰ, ਇਹ ਪਠਾਣ ਵੀ ਬੜੇ ਸੁੱਖ ਸਹੂਲਤਾਂ ਵਿੱਚ ਭੁੱਲ ਗਏ ਸਨ, ਚੰਗੇ ਗੁਣ ਭੁਲਾ ਦਿੱਤੇ, ਵਕਾਰਾਂ ਦੇ ਰਾਹ ਪੈ ਗਏ, ਰੰਗ ਤਮਾਸ਼ੇ ਇਹੋ ਦੀਆਂ ਉਲਝਣਾਂ ਵਿੱਚ ਪੈ ਗਏ, ਔਰ ਜਿਹੜਾ ਜੁਝਾਰੂਪਨ ਸੀ, ਇੱਜ਼ਤ ਅਣਖ ਗੈਰਤ ਨਾਲ ਜ਼ਿੰਦਗੀ ਜਿਉਣ ਵਾਲਾ ਕਰਮ ਭੁੱਲ ਗਏ ਸੀ। ਬਾਬਰ 500 ਸਿਪਾਹੀ ਲੈ ਕੇ ਆਇਆ, ਉਹਨੇ ਆ ਕੇ ਸਾਰਾ ਜਿਹੜਾ ਸੈਦਪੁਰ ਸੀ ਉਜਾੜ ਦਿੱਤਾ, ਨਿੱਕੇ ਨਿੱਕੇ ਟੁਕੜੇ ਕਰ ਦਿੱਤੇ। ਪਛਾਣਨ ਕੋ ਇੱਕ ਮਾਰਿਓ ਗ੍ਰਾਮ, ਸੈਦਪੁਰ ਥੇ ਤਿਸਕੋ ਨਾਮ। ਸੋ ਇਸ ਤਰ੍ਹਾਂ ਉਹਨੇ ਪਠਾਣ ਮਾਰੇ ਹਨ, ਬਾਬਰ ਨੇ ਉਹ ਜੰਮ ਬਣ ਕੇ ਆ ਗਿਆ ਪਠਾਣਾ ਦੇ ਲਈ।
1: ਕਿਛ ਤਕਸੀਰ ਸਤਿਗੁਰ ਕੀ ਕਹੀ।
0: ਫਿਰ ਮਹਾਰਾਜ ਜੀ ਦੇ ਜਿਸ ਪਾਸੇ ਸਤਿਗੁਰੂ ਬੈਠੇ ਨੇ, ਸੈਦਪੁਰ ਤੋਂ ਕਾਫੀ ਹਟਵੇਂ ਬੈਠੇ ਨੇ, ਉਧਰਲੇ ਪਾਸੇ ਨੂੰ ਚੱਲਿਆ ਹੈ
1: ਤਦ ਉਨ ਕੀ ਗੱਤ ਵੈਸੀ ਪਈ।
0: ਤੇ ਇੱਥੇ ਭਾਈ ਸਾਹਿਬ ਕਹਿੰਦੇ ਜਿਵੇਂ ਮਾਨੋ ਮਹਾਰਾਜ ਨੇ ਬਚਨ ਕਿਹਾ ਸੀ ਨਾ ਉਸੇ ਤਰ੍ਹਾਂ ਹੀ ਭਾਣਾ ਵਾਪਰ ਗਿਆ। ਜਿਹੜਾ ਬਾਣੀ ਚ ਬੋਲ ਕਿਹਾ ਸੀ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਇਹ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਬੋਲ ਨੇ। ਤੋ ਉਸੇ ਤਰ੍ਹਾਂ ਹੀ ਮਾਨੋ ਬਾਬਰ ਨੇ ਆ ਕੇ ਇਹ ਸਾਰਾ ਭਾਣਾ ਵਰਤਾਇਆ ਹੈ।
1: ਦੌਲਤ ਖਾਂ ਤਬ ਬਾਬਰ ਬੁਲਾਇਆ,
0: ਫਿਰ ਬਾਬਰ ਨੇ ਦੌਲਤ ਖਾਂ ਨੂੰ ਆਪਣੇ ਨੇੜੇ ਬੁਲਾਇਆ ਹੈ।
1: ਹੁਕਮ ਤਾਜ ਕੋ ਇਉਂ ਫਰਮਾਇਆ,
0: ਫਿਰ ਦੌਲਤ ਖਾਂ ਨੂੰ ਇਸ ਤਰ੍ਹਾਂ ਹੁਕਮ ਕੀਤਾ ਹੈ।
1: ਪੰਜਾਬ ਮੁਲਕ ਨਾਨਕ ਕੋ ਆਇਆ,
0: ਕਹਿੰਦਾ ਹੁਣ ਪੰਜਾਬ ਮੁਲਕ ਆ ਗਿਆ ਗੁਰੂ ਨਾਨਕ ਸਾਹਿਬ ਜੀ ਦਾ, ਇਸ ਤਰ੍ਹਾਂ ਸ਼ਬਦ ਵਰਤਦਾ ਹੈ ਦੌਲਤ ਖਾਂ ਨੂੰ।
1: ਇਮਨਾ ਬਾਦ ਢੇਗੋ ਤੋਂ ਬਤਾਇਆ,
0: ਇਮਨਾ ਬਾਦ ਤੂੰ ਜਿੱਥੇ ਗੁਰੂ ਨਾਨਕ ਸਾਹਿਬ ਦੇ ਬੈਠਣ ਦੀ ਗੱਲ ਕਰਦੇ ਉਹ ਬਿਲਕੁਲ ਨੇੜੇ ਆ ਗਿਆ ਹੈ।
1: ਗਿਰਜਨ ਕੇ ਤੇ ਵੈ ਮਨ ਕਰ ਡਰ,
0: ਬਾਬਰ ਇੱਕ ਵਾਰੀ ਕਹਿੰਦੇ ਵੀ ਤੂੰ ਦੇਖ ਗੁਰੂ ਨਾਨਕ ਸਾਹਿਬ ਕਿੱਥੇ ਨੇ, ਇਹ ਸ਼ਬਦ ਵਰਤਦਾ ਕਿਉਂਕਿ ਉਹਦੇ ਕੋਲ ਆਪਣਾ ਰਾਜ ਭਾਗ ਹੈ ਕਾਬਲ ਦਾ ਜਾਂ ਹਾਕਮ ਹੈ। ਕਹਿੰਦਾ ਕਦੀ ਡਰਦੇ ਤੇ ਨੀ ਭੱਜ ਗਏ ਗੁਰੂ ਨਾਨਕ ਸਾਹਿਬ ਦੇ ਕਿੱਥੇ ਹਨ।
1: ਸੋ ਨਟ ਗਯਾ ਕੇ ਰਹਿਓ ਘਰ,
0: ਇਹ ਦੌਲਤ ਖਾਂ ਵੇਖ ਤੇਰਾ ਹਿੰਦ ਪੀਰ ਕਿਤੇ ਡਰਦਿਆਂ ਮਾਰਿਆ ਚਲਿਆ ਗਿਆ ਜਾਂ ਆਪਣੇ ਘਰ ਲੁਕਿਆ ਹੈ।
1: ਜੋ ਨਟ ਗਯੋ ਤੇ ਫੇਰ ਲਿਆਵਾ,
0: ਤੂੰ ਪਤਾ ਕਰਨਾ ਕਰ ਜੇ ਕਿਤੇ ਚਲੇ ਗਏ ਨੇ ਵਾਪਸ ਘਰ ਨੂੰ ਬਾਬਰ ਦਾ ਨਾਂ ਸੁਣ ਕੇ ਤੂੰ ਲੈ ਕੇ ਆਉਣਾ ਕਰ।
1: ਸੋ ਬਾਤਾਂ ਆਨ ਕਰਾਵਾ,
0: ਤੇ ਗੁਰੂ ਜੀ ਨੂੰ ਬੁਲਾ ਕੇ ਮੇਰੇ ਨਾਲ ਵਿਚਾਰ ਕਰਾਉਣੀ ਕਰ, ਗੁਰੂ ਜੀ ਦੀ ਭਾਵ ਗੁਰੂ ਜੀ ਦੇ ਨਾਲ ਮੇਰੇ ਬਚਨ ਕਰਾਉਣੇ ਕਰ।
1: ਹਮ ਉਸ ਕੁਸੋ ਕਰੇ ਨਾ ਖੋਟੀ ਕੋਈ,
0: ਨਾਲ ਬਾਬਰ ਦੌਲਤ ਖਾਂ ਨੂੰ ਕਹਿੰਦਾ ਵੀ ਮੈਂ ਗੁਰੂ ਜੀ ਨਾਲ ਜਿਹੜੇ ਹਿੰਦ ਪੀਰ ਨੇ ਕੋਈ ਖੋਟੀ ਬਾਤ ਨਹੀਂ ਕਰਦਾ, ਭਾਵੇਂ ਮੈਂ ਪਠਾਣਾ ਤੇ ਹਮਲਾ ਕੀਤਾ ਤੂੰ ਗੁਰੂ ਨਾਨਕ ਸਾਹਿਬ ਜੀ ਨੂੰ ਬੁਲਾ, ਮੈਂ ਕੋਈ ਖੋਟੀ ਬਾਤ ਨਹੀਂ ਕਰਦਾ ਭਾਵ ਕੋਈ ਖੋਟਾ ਕਰਮ ਨਹੀਂ ਕਰਦਾ।
1: ਦਿਉਂ ਜਗੀਰ ਜੋ ਚਾਹੇ ਹੋਈ,
0: ਬਾਬਰ ਹੁਣ ਸੱਤਾ ਦੇ ਨਸ਼ੇ ਚ ਬੋਲ ਰਿਹਾ, ਕਹਿਣ ਲੱਗਿਆ ਜੇ ਗੁਰੂ ਜੀ ਨੂੰ ਕੋਈ ਜਗੀਰ ਚਾਹੀਦੀ ਹੋਈ ਤੇ ਮੈਂ ਜਗੀਰ ਦੇ ਦੇਵਾਂਗਾ।
1: ਸੋ ਮੂਰਖ ਉਨ ਲਖੀ ਨਾ ਬਾਤ,
0: ਭਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਨੇ ਵੀ ਉਸ ਬਾਬਰ ਮੂਰਖ ਨੂੰ ਇਸ ਗੱਲ ਦੀ ਗਿਆਤ ਨਹੀਂ ਹੈ।
1: ਸਤਿਗੁਰ ਡਰ ਕਬ ਕਿਸਕੇ ਜਾਤ,
0: ਕਿ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਭੈ ਤੋਂ ਰਹਿਤ ਨੇ। ਬਾਬਰ ਇਹ ਗੱਲਾਂ ਆਪਣੇ ਭਾਣੇ ਕਹੀ ਜਾ ਰਿਹਾ ਦੌਲਤ ਖਾਂ ਨੂੰ ਵੀ ਤੂੰ ਪਤਾ ਕਰ ਗੁਰੂ ਨਾਨਕ ਸਾਹਿਬ ਹਿੰਦ ਪੀਰ ਕਿੱਥੇ ਨੇ, ਕਦੀ ਮੇਰਾ ਨਾਂ ਸੁਣ ਕੇ ਡਰਦਿਆਂ ਤੇ ਨੀ ਕਿਸੇ ਪਾਸੇ ਚਲੇ ਗਏ। ਪਰ ਇੱਥੇ ਭਾਈ ਸਾਹਿਬ ਕਹਿੰਦੇ ਉਸ ਮੂਰਖ ਨੂੰ ਇਹ ਗਿਆਤ ਨਹੀਂ ਵੀ ਗੁਰੂ ਨਾਨਕ ਸਾਹਿਬ ਤੇ ਭੈ ਤੋਂ ਰਹਿਤ ਹਨ, ਉਹਨਾਂ ਨੂੰ ਕਿਸੇ ਦਾ ਭੈ ਡਰ ਨਹੀਂ ਹੈ।
1: ਕਰਤਾ ਹਰਤਾ ਆਪੇ ਸੋਈ,
0: ਗੁਰੂ ਨਾਨਕ ਸਾਹਿਬ ਤੇ ਆਪ ਹੀ ਸ੍ਰਿਸ਼ਟੀ ਦੇ ਕਰਨ ਹਾਰ ਨੇ, ਭਾਵ ਇਹਨੂੰ ਪਾਲਣ ਵਾਲੇ ਨੇ, ਹਰਤਾ ਦਾ ਅਰਥ ਨੂੰ ਖਤਮ ਕਰਨ ਵਾਲੇ ਨੇ, ਉਹ ਤੇ ਪਰਮਾਤਮਾ ਸਰੂਪ ਹਨ।
1: ਉਸਕੇ ਡਰ ਤੇ ਜਗ ਸੁਖ ਉਸ ਹੋਈ,
0: ਤੋ ਇਸੇ ਗੁਰੂ ਨਾਨਕ ਸਾਹਿਬ ਨੂੰ ਕਾਹਦਾ ਪੈ ਹੈ, ਬਲਕਿ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਨਾਲ

0: ਹੁਣ ਭਾਈ ਸਾਹਿਬ ਕਹਿੰਦੇ ਦੌਲਤ ਖਾਂ ਨੇ ਇਹ ਸਾਰੀ ਗੱਲ ਸੁਣ ਕੇ ਬਾਬਰ ਦੀ, ਤੇ ਜਿੱਥੇ ਗੁਰੂ ਨਾਨਕ ਸਾਹਿਬ ਐਮਨਾਬਾਦ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰੂੜੀ ਸਾਹਿਬ, ਉੱਥੇ ਮਹਾਰਾਜ ਪੱਥਰਾਂ ਤੇ ਰੋੜਾਂ ਤੇ ਬੈਠ ਕੇ ਰੱਬੀ ਬੰਦਗੀ ਵਿੱਚ ਟਿਕੇ ਹੋਏ ਸਨ।
1: ਘੁੰਮ ਚਲੈ ਗੁਰਬਰ ਚਲੈ ਤਪ ਗੁਰ ਅਚਲਾਏ।
0: ਭਾਈ ਸਾਹਿਬ ਕਹਿੰਦੇ ਨੇ ਵੀ ਗੁਰੂ ਨਾਨਕ ਸਾਹਿਬ ਤੇ ਉੱਥੇ ਬਿਰਾਜਮਾਨ ਨੇ ਜਿੱਥੇ ਪਹਿਲਾਂ ਬੈਠੇ ਸਨ, ਜਦੋਂ ਦੌਲਤ ਖਾਂ ਬਾਬਰ ਕੋਲ ਜਾਂਦਾ ਹੈ। ਤੇ ਇੱਕ ਸ਼ਬਦ ਵਰਤਿਆ, ਕਹਿੰਦੇ ਭੂਮ ਚਲੈ ਗਿਰਬਰ ਚਲੈ ਤਪ ਗੁਰ ਅਚਲ ਰਹਾਏ। ਪਹਾੜ ਨਾਸ਼ ਹੋ ਸਕਦੇ ਨੇ, ਧਰਤੀ ਗਰਕ ਹੋ ਸਕਦੀ ਹੈ, ਪਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਕੋਈ ਆਸਣ ਡੁਲਾ ਦੇਵੇ, ਉਹਨਾਂ ਨੂੰ ਭੈਭੀਤ ਕਰ ਦੇਵੇ, ਇਹ ਨਹੀਂ ਹੋ ਸਕਦਾ। ਇਹੋ ਜਿਹਾ ਕਰਮ ਕਦੀ ਵੀ ਨਹੀਂ ਹੋ ਸਕਦਾ ਹੈ।
1: ਚੁਪਈ ਤਬ ਦੌਲਤ ਕੋ ਸਾਈ ਫਰਮਾਇਆ।
0: ਬਾਬਰ ਨੇ ਸਾਰੀ ਗੱਲ ਦੌਲਤ ਖਾਂ ਨੂੰ ਆਖੀ ਹੈ।
1: ਤੁਰਤ ਦੌਲਤ ਵੱਲ ਗੁਰੂ ਕੀ ਧਾਇਆ।
0: ਫਿਰ ਉਹ ਦੌਲਤ ਖਾਂ ਬਾਬਰ ਦੀ ਗੱਲ ਸੁਣ ਕੇ ਤੇ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਨੂੰ ਧਾਇਆ, ਭੱਜਿਆ ਹੈ ਪਰ ਭਾਵ ਗਿਆ ਹੈ।
1: ਜਬ ਗੁਰ ਜਬ ਜਾਗਾ ਗੁਰ ਨਜਰ ਸੁਆਈ।
0: ਜਦੋਂ ਦੌਲਤ ਖਾਂ ਸਾਰੀ ਗੱਲ ਬਾਬਰ ਦੀ ਸੁਣ ਕੇ ਵੀ ਤੂੰ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਕੇ ਲਿਆ, ਕਿਤੇ ਕਿਤੇ ਨੱਸਦੇ ਨੀ ਗਏ, ਭੱਜਦੇ ਨੀ ਗਏ, ਤੇ ਦੌਲਤ ਖਾਂ ਫਿਰ ਗੁਰੂ ਜੀ ਵਾਲੇ ਪਾਸੇ ਤੁਰਿਆ, ਤੇ ਜਦੋਂ ਨੇੜੇ ਗਿਆ ਤੇ ਦੂਰ ਬੈਠੇ ਮਹਾਰਾਜ ਉਸੇ ਜਗ੍ਹਾ ਤੇ ਬੰਦਗੀ ਵਿੱਚ ਟਿਕੇ ਹੋਏ ਮਹਾਰਾਜ ਸਤਿਗੁਰੂ ਜੀ ਦੇ ਦਰਸ਼ਨ ਹੋਏ ਹਨ।
1: ਉਤਰ ਘੋੜਿਓ ਪਗ ਕਰੀ ਧਾਏ।
0: ਨੇੜੇ ਜਾ ਕੇ ਘੋੜੇ ਤੋਂ ਉਤਰ ਕੇ ਦੌਲਤ ਖਾਂ ਨੇ ਆਪਣਾ ਮਸਤਕ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਟਿਕਾਇਆ ਹੈ, ਭਾਵ ਸ਼ਰਧਾ ਨਾਲ ਮੱਥਾ ਟੇਕਿਆ ਹੈ।
1: ਦੂਰੋਂ ਕੁਰਨਸ ਕਰਤਾ ਆਇਆ।
0: ਦੂਰੋਂ ਕੁਰਨਸ, ਕੁਰਨਸ ਦਾ ਅਰਥ ਹੁੰਦਾ ਦੂਰੋਂ ਨਮਸਕਾਰਾਂ ਕਰਦਾ। ਨਮਸਕਾਰ ਕਰਨ ਦੇ ਵੀ ਦੋ ਭਾਵ ਨੇ, ਇੱਕ ਤੇ ਕੇਵਲ ਸਰੀਰ ਝੁਕਾ ਲੈਣਾ, ਇੱਕ ਤੁਸੀਂ ਆਪਣੇ ਅੰਤਰ ਆਤਮੇ ਤੋਂ ਝੁਕ ਜਾਣਾ। ਤੋ ਇੱਥੇ ਸ਼ਬਦ ਬੜਾ ਕੀਮਤੀ ਕਿਹਾ, ਕਹਿੰਦੇ ਦੂਰੋਂ ਕੁਰਨਸ ਕਰਤਾ ਆਇਆ। ਦੌਲਤ ਖਾਂ ਤਾਂ ਇੰਨਾ ਸ਼ਰਧਾਵਾਨ ਹੈ ਕਿ ਉਹ ਤੇ ਦੂਰੋਂ ਹੀ ਆਪਣੇ ਅੰਤਰ ਆਤਮੇ ਤੋਂ ਬਾਰ ਬਾਰ ਗੁਰੂ ਜੀ ਨੂੰ ਨਮਸਕਾਰ ਕਰਦਾ ਆਇਆ। ਮੈਂ ਫਿਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਹਿਣ ਲੱਗਿਆ, ਇਹ ਨਹੀਂ ਵੀ ਇਕੱਲਾ ਗੁਰੂ ਅੱਗੇ ਤਨ ਦੀ ਕਿਰਿਆ ਕਰਕੇ ਅਸੀਂ ਸੀਸ ਝੁਕਾਉਣਾ। ਜਿੱਥੇ ਤਨ ਕਰਕੇ ਅਸੀਂ ਸੀਸ ਝੁਕਾਉਣਾ, ਇਹ ਇੱਕ ਸਰੀਰਕ ਕਿਰਿਆ ਹੈ, ਪਰ ਉਂਝ ਮੱਥਾ ਟੇਕਣ ਦਾ ਭਾਵ ਹੁੰਦਾ ਕਿ ਸਤਿਗੁਰੂ ਮੈਂ ਆਪਣੇ ਮਤ ਛੱਡ ਦੇ, ਆਪਣੀ ਮਤ ਤਿਆਗ ਦੇ, ਤੇਰੇ ਅੱਗੇ ਝੁਕ ਗਿਆ ਤੇ ਮੈਂ ਤੇਰੀ ਮਤ ਧਾਰਨ ਕਰਾਂਗਾ। ਇਹ ਅਸਲ ਵਿੱਚ ਮੱਥੇ ਦਾ ਭਾਵ ਹੈ। ਤੁਸੀਂ ਵੇਖੋ, ਮੈਨੂੰ ਖਿਮਾ ਕਰਿਓ, ਕਈ ਵਾਰੀ ਬੰਦਾ ਕਈ ਸਾਲਾਂ ਬੱਧੀ ਰੋਜ਼ਾਨਾ ਨੇਮ ਨਾਲ ਮੱਥਾ ਟੇਕੀ ਜਾ ਰਿਹਾ, ਗੁਰੂ ਆਸ਼ੇ ਮੁਤਾਬਕ ਅੰਦਰੋਂ ਕਰਮ ਨਹੀਂ ਬਦਲਦਾ, ਕਰਮ ਉੱਥੇ ਦੇ ਉੱਥੇ ਨੇ। ਕਈ ਸਾਲ ਪਹਿਲਾਂ ਵੀ ਪਾਪ, ਠੱਗੀਆਂ, ਠੋਰੀਆਂ, ਝੂਠ ਬੋਲਣਾ, ਮਾੜੇ ਕਰਮ ਕਰਨੇ, ਮੱਥਾ ਰੋਜ਼ਾਨਾ ਟੇਕਦਾ, ਕਈ ਸਾਲਾਂ ਬਾਅਦ ਵੀ ਕਰਮ ਉੱਥੇ ਨੇ। ਮੇਰੇ ਕਹਿਣ ਦਾ ਭਾਵ ਇਹ ਹੈ ਵੀ ਮੱਥਾ ਟੇਕਣਾ ਇਕੱਲੀ ਸਰੀਰਕ ਮੁਦਰਾ ਨਹੀਂ, ਵੀ ਇਕੱਲਾ ਸਰੀਰਕ ਕਿਰਿਆ। ਮੱਥਾ ਟੇਕਣ ਦਾ ਭਾਵ ਹੈ ਵੀ ਸਤਿਗੁਰੂ ਮੈਂ ਤੁਹਾਡੇ ਅੱਗੇ ਝੁਕ ਗਿਆ, ਮੈਂ ਆਪਣੀ ਮਤ ਛੱਡ ਦੇ, ਮੇਰੀ ਮਤ ਬਹੁਤੀ ਚੰਗੀ ਨਹੀਂ, ਮੈਂ ਤੇਰੇ ਆਸ਼ੇ ਮੁਤਾਬਕ ਤੇਰੀ ਮਤ ਧਾਰਨ ਕਰਕੇ, ਜੋ ਗੁਰ ਕਹੈ ਸੋਈ ਭਲ ਮਾਨੈ, ਹਰ ਹਰ ਕਥਾ ਨਿਰਾਲੀ, ਜੋ ਤੁਸੀਂ ਕਹਿੰਦੇ ਹੋ ਮੈਂ ਤੁਹਾਡੇ ਚੰਗੇ ਗੁਣਾਂ ਨੂੰ ਧਾਰਨ ਕਰਕੇ ਆਪਣਾ ਜੀਵਨ ਗੁਜ਼ਾਰਾਂਗਾ, ਇਹ ਭਾਵ ਹੈ। ਤੇ ਮੈਨੂੰ ਖਿਮਾ ਕਰਿਓ, ਬਾਣੀ ਵਿੱਚ ਬਚਨ ਬੜੇ ਨੇ, ਤੇ ਜੇ ਬੰਦਾ ਸਲਾਮ ਵੀ ਕਰੀ ਜਾਏ ਤੇ ਗੁਰੂ ਦੇ ਬਚਨਾਂ ਨੂੰ ਜਵਾਬ ਵੀ ਦੇਈ ਜਾਏ, ਦੋਨੋਂ ਕੰਮ ਕਰੇ, ਤਾਂ ਮਹਾਰਾਜ ਨੇ ਕੀ ਕਿਹਾ ਬਾਣੀ ਅੰਦਰ, ਕਹਿੰਦੇ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਭਾਈ ਤੂੰ ਸਲਾਮ ਵੀ ਕਰਦਾ, ਜਵਾਬ ਵੀ ਦਿੰਦਾ, ਤੂੰ ਮੁੱਢ ਤੋਂ ਹੀ ਰੱਦ ਹੋ ਗਿਆ। ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਤੋ ਗੁਰੂ ਜੀ ਨੂੰ ਨਮਸਕਾਰ ਜਿੱਥੇ ਕਰਨੀ ਹੈ, ਭਾਵ ਗੁਰੂ ਜੀ ਦਾ ਬਚਨ ਕਮਾਉਣਾ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਜੋ ਸਾਨੂੰ 239 ਸਾਲ ਲਾ ਕੇ, ਸ਼ਬਦ ਨੂੰ ਫਿਰ ਧਿਆਨ ਨਾਲ ਸੁਣੋ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ, 1469 ਈਸਵੀ ਤੋਂ ਲੈ ਕੇ 1708 ਈਸਵੀ ਤੱਕ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਦਸਵੇਂ ਪਾਤਸ਼ਾਹ ਦੇ ਪ੍ਰਭਪੁਰ ਪਿਆਨਾ ਕਰਨ ਤੱਕ 239 ਸਾਲ ਬਣਦੇ ਨੇ। ਜੋ 10 ਜਾਮਿਆਂ ਦੇ ਅੰਦਰ ਸਤਿਗੁਰੂ ਜੀ ਨੇ 239 ਸਾਲ ਲਾ ਕੇ ਤੇ ਅੰਮ੍ਰਿਤ ਬਾਣੀ ਦੇ ਸਾਨੂੰ ਲੜ ਲਾਇਆ, ਅੰਮ੍ਰਿਤ ਬਾਣੀ ਦੇ ਕੇ ਗਏ। ਇਹ ਅੰਮ੍ਰਿਤ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਇਹਨਾਂ ਅੰਮ੍ਰਿਤ ਬਚਨਾਂ ਨੂੰ ਜੀਵਨ ਵਿੱਚ ਅਸੀਂ ਕਮਾਉਣਾ ਹੈ, ਫਿਰ ਸਾਡਾ ਜੀਵਨ ਸਫਲ ਹੋਵੇਗਾ। ਸੋ ਇਹ ਸਾਨੂੰ ਗੱਲ ਸਮਝਣੀ ਚਾਹੀਦੀ ਹੈ। ਮੈਂ ਬੇਨਤੀ ਕਹਿ ਰਿਹਾ ਵੀ ਇੱਥੇ ਜਿਹੜਾ ਬਚਨ ਵਰਤਿਆ, ਕਹਿੰਦੇ ਉਹ ਜਿਹੜਾ ਦੌਲਤ ਖਾਂ ਸੀ ਨਾ, ਨੇੜੇ ਆ ਕੇ ਤੇ ਉਹਨੇ ਸਰੀਰਕ ਮੁਦਰਾ ਕਰਕੇ ਸਿਰ ਝੁਕਾਇਆ ਹੀ ਹੈ, ਉਹ ਤੇ ਦੂਰੋਂ ਹੀ ਆਪਣੀ ਭਾਵਨਾ ਦੇ ਨਾਲ, ਸ਼ਰਧਾ ਨਾਲ, ਅੰਤਰ ਆਤਮੇ ਤੋਂ ਮਾਨੋ ਵਾਰ ਵਾਰ ਗੁਰੂ ਜੀ ਨੂੰ ਨਮਸਕਾਰਾਂ ਕਰਦਾ ਆ ਰਿਹਾ ਹੈ।
1: ਚਰਨੀ ਬੱਤਾ ਗੁਰ ਕੀ ਲਾਇਆ,
0: ਨੇੜੇ ਆ ਕੇ ਬਿਲਕੁਲ ਸਤਿਗੁਰੂ ਦੇ ਚਰਨਾਂ ਤੇ ਆਪਣਾ ਮਸਤਕ ਲਾਇਆ ਹੈ।
1: ਤੁਰ ਬਾਰ ਬਹੁਤ ਲੋ ਰਿਓ ਟਿਕਾਈ,
0: ਬਾਰ ਬਾਰ ਆਪਣੇ ਮੱਥੇ ਨੂੰ ਸਤਿਗੁਰੂ ਦੇ ਚਰਨਾਂ ਤੇ ਲਾ ਰਿਹਾ, ਭਾਵ ਬਾਰ ਬਾਰ ਸਾਹਿਬ ਅੱਗੇ ਝੁਕਦਾ ਜਾ ਰਿਹਾ, ਬਾਰ ਬਾਰ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਹੈ।
1: ਸਤਿਗੁਰ ਕਹਿਓ ਅਬ ਲਿਓ ਉਠਾਈ,
0: ਮਹਾਰਾਜ ਜੀ ਨੇ ਦੌਲਤ ਖਾਂ ਨੂੰ ਕਿਹਾ, ਦੌਲਤ ਖਾਂ ਹੁਣ ਆਪਣਾ ਸਿਰ ਚੁੱਕ ਲੈ, ਭਾਵ ਮੱਥਾ ਟੇਕ ਲਿਆ, ਤੇਰੀ ਸ਼ਰਧਾ ਤੇਰੀ ਭਾਵਨਾ ਸਾਨੂੰ ਪ੍ਰਵਾਨ ਹੈ।
1: ਸਤਿਗੁਰ ਤੇ ਸਭ ਜਾਣੀ ਜਾਣਾ,
0: ਹੁਣ ਗੁਰੂ ਜੀ ਤੇ ਸਾਰੀ ਗੱਲ ਅੰਤਰ ਜਾਮੀ ਸਤਿਗੁਰੂ ਜਾਣੀ ਜਾਣ ਨੇ ਵੀ ਬਾਬਰ ਹੁਣ ਕਿੱਥੇ ਆ ਗਿਆ ਤੇ ਦੌਲਤ ਖਾਂ ਕਿਵੇਂ ਆਇਆ ਹੈ ਸਾਡੇ ਕੋਲ। ਮਹਾਰਾਜ ਅੰਤਰ ਜਾਮੀ ਹਨ,
1: ਕੁਛ ਦੌਲਤ ਗੁਰ ਰਾਖਿਓ ਮਾਣਾ,
0: ਫਿਰ ਵੀ ਮਹਾਰਾਜ ਨੇ ਦੌਲਤ ਖਾਂ ਨੂੰ ਪੁੱਛਿਆ, ਕਹਿਣ ਲੱਗੇ ਦੌਲਤ ਖਾਂ ਹਾਂ ਸੁਣਾ, ਤੂੰ ਬਾਬਰ ਕੋਲ ਗਿਆ ਸਾਂ, ਕੀ ਕੁਛ ਭਾਣਾ ਵਰਤਿਆ ਹੈ। ਮਾਣ ਰੱਖਦੇ ਮਹਾਰਾਜ ਨੇ, ਗੱਲ ਗੁਰੂ ਜੀ ਨੂੰ ਪਤਾ ਹੈ, ਫਿਰ ਵੀ ਮਾਣ ਨਾਲ ਪੁੱਛ ਰਹੇ ਨੇ। ਜਿਵੇਂ ਤੁਸੀਂ ਵੇਖੋ ਕਈ ਵਾਰੀ ਘਰਾਂ ਵਿੱਚ ਨਿੱਕਾ ਬੱਚਾ ਕੋਈ ਕਰਮ ਕਰੇ, ਮਾਪਿਆਂ ਨੂੰ ਪਤਾ ਹੁੰਦਾ ਵੀ ਮੇਰੇ ਪੁੱਤ ਧੀ ਨੇ ਅੱਜ ਕੀ ਕੀਤਾ, ਪਰ ਫਿਰ ਵੀ ਮਾਪੇ ਪੁੱਛਦੇ ਉਹਨਾਂ ਨੂੰ ਵੀ ਪੁੱਤ ਤੂੰ ਅੱਜ ਕੀ ਕੀਤਾ ਸੀ। ਹਾਲਾਂਕਿ ਬਾਪ ਨੂੰ ਪਤਾ ਹੁੰਦਾ, ਬਾਪ ਨੂੰ ਕਈ ਵਾਰੀ ਗੱਲ ਪਹਿਲਾਂ ਹੀ ਪਤਾ ਲੱਗ ਜਾਂਦੀ ਹੈ। ਤੋ ਇਸ ਕਾਰਨ ਮਹਾਰਾਜ ਨੂੰ ਪਤਾ ਸਾਰਾ ਕੁਝ, ਅੰਤਰਜਾਮੀ ਸਤਿਗੁਰੂ ਨੂੰ, ਪਰ ਮਹਾਰਾਜ ਦੌਲਤ ਖਾਂ ਨੂੰ ਫਿਰ ਵੀ ਪੁੱਛਦੇ ਹਨ, ਹਾਂ ਵੀ ਭਾਈ ਦੌਲਤ ਖਾਂ ਸੁਣਾ ਤੂੰ ਕੀ ਭਾਣਾ ਵਰਤਿਆ ਹੈ।
1: ਬਾਬਰ ਕੋ ਸਭ ਜਿਗਰ ਸੁਣਾਇਆ,
0: ਹੁਣ ਦੌਲਤ ਖਾਂ ਕਹਿੰਦੇ ਮਹਾਰਾਜ ਮੈਂ ਬਾਬਰ ਨੂੰ ਜਾ ਕੇ ਸਾਰਾ ਹਿੰਦੁਸਤਾਨ ਦਾ ਹਾਲ ਸੁਣਾਇਆ, ਉਹ ਸਾਰਾ ਤੁਸੀਂ ਪਿੱਛੇ ਸੁਣਿਆ ਵੀ ਬੈਰਮ ਖਾਂ ਕਿਵੇਂ ਤਸ਼ੱਦਦ ਕਰ ਰਿਹਾ, ਆਪਣੇ ਚੰਗੇ ਦਾਨੇ ਬੰਦਿਆਂ ਨੂੰ ਬਦੀਆਂ ਲਾ ਕੇ ਮਾਰ ਰਿਹਾ, ਆਪਣੇ ਬਚਪਨ ਦੇ ਸਾਥੀਆਂ ਨੂੰ ਤਖਤਾਂ ਤੇ ਬਿਠਾ ਦਿੱਤਾ, ਸਾਰੀ ਗੱਲ ਮੈਂ ਜਾ ਕੇ ਬਾਬਰ ਨੂੰ ਸੁਣਾਈ ਹੈ।
1: ਤੁਮ ਪੈ ਬਾਬਰ ਚਾਹਤ ਆਇਆ,
0: ਤੇ ਮਹਾਰਾਜ ਹੁਣ ਬਾਬਰ ਚਾਹਤ ਰੱਖਦਾ ਤੁਹਾਡੇ ਦਰਸ਼ਨਾਂ ਦੀ, ਉਹ ਚਾਹੁੰਦਾ ਹੈ ਤੁਹਾਡੇ ਨਾਲ ਮਿਲਾਪ।
1: ਸਤਿਗੁਰ ਕਹਿਓ ਹਮ ਉਵਾ ਜਾਵੇ,
0: ਤੇ ਮਹਾਰਾਜ ਨੂੰ ਕਹਿੰਦੇ ਸਤਿਗੁਰੂ ਵੀ ਉਹ ਤੁਹਾਡੇ ਕੋਲ ਆਉਣਾ ਚਾਹੁੰਦਾ, ਤੇ ਗੁਰੂ ਜੀ ਨੇ ਕੁਝ ਜਵਾਬ ਦਿੱਤਾ, ਕਹਿਣ ਲੱਗੇ ਨਹੀਂ ਆਪਾਂ ਹੀ ਉੱਥੇ ਚੱਲਦੇ ਹਾਂ ਬਾਬਰ ਕੋਲ, ਜਿੱਥੇ ਬਾਬਰ ਬੈਠਾ ਟਿਕਾਣਾ ਕਰਕੇ ਆਪਣੇ ਸਿਪਾਹੀਆਂ ਸਮੇਤ ਆਪਾਂ ਉੱਥੇ ਹੀ ਚੱਲਦੇ ਹਾਂ।
1: ਲੋਕ ਉਸ ਲਿਆਏ ਸਤਾਵੇ,
0: ਹੁਣ ਮਹਾਰਾਜ ਕਹਿੰਦੇ ਆਪਾਂ ਬਾਬਰ ਨੂੰ ਇੱਥੇ ਨਹੀਂ ਬੁਲਾਉਣਾ, ਨਹੀਂ ਤੇ ਉਹਨੇ ਜਿਵੇਂ ਸੈਦਪੁਰ ਦਾ ਬਾਕੀ ਇਲਾਕਾ ਤਬਾਹ ਕਰ ਦਿੱਤਾ, ਉਹਨੇ ਇੱਥੇ ਆ ਕੇ ਵੀ ਤਸ਼ੱਦਦ ਕਰਨਾ, ਆਪਾਂ

0: ਸਾਹਿਬ ਭਾਈ ਰਤਨ ਸਿੰਘ ਭੰਗੂ ਜੀ ਕਹਿ ਰਹੇ ਨੇ ਵੀ ਜਿੱਥੇ ਬਾਬਰ ਨੇ ਡੇਰਾ ਕੀਤਾ ਉਸ ਜਗ੍ਹਾ ਦੇ ਨੇੜੇ ਮਹਾਰਾਜ ਪਹੁੰਚ ਗਏ ਹਨ।
1: ਮਰਦਾਨੇ ਕੋ ਗੁਰ ਕਹਿਆ ਗੁਰ ਸਰ ਬਾਬ ਜਾਏ।
0: ਮਰਦਾਨੇ ਨੂੰ ਆਖਿਆ ਬਾਬਰ ਦੇ ਟਿਕਾਣੇ ਦੇ ਨੇੜੇ ਚੱਲ ਗਏ, ਉਹਦਾ ਲਾਓ ਲਸ਼ਕਰ ਸੀ ਬਹੁਤ ਵੱਡਾ, ਨੇੜੇ ਜਾ ਕੇ ਮਹਾਰਾਜ ਨੇ ਆਸਨ ਲਾ ਕੇ ਤੇ ਬਾਬੇ ਮਰਦਾਨੇ ਨੂੰ ਕਿਹਾ ਵੀ ਮਰਦਾਨੇ ਰਬਾਬ ਸੁਰ ਕਰ, ਰਬਾਬ ਜਾਉਣਾ ਕਰ।
1: ਚੁਪਈ ਜਬ ਮਰਦਾਨੇ ਰਬਾਬ ਬਜਾਇਆ,
0: ਜਦੋਂ ਬਾਬੇ ਮਰਦਾਨੇ ਨੇ ਰਬਾਬ ਬਜਾਉਣੀ ਕੀਤੀ ਹੈ,
1: ਸੁਣ ਸੁਣ ਲਸ਼ਕਰ ਬਹੁ ਚੱਲਿਆ,
0: ਤੇ ਗੁਰੂ ਜੀ ਨੇ ਰੱਬੀ ਸ਼ਬਦ ਗਾਇਆ ਹੈ। ਬਾਬੇ ਮਰਦਾਨੇ ਨੇ ਰਬਾਬ ਬਜਾਈ, ਗੁਰੂ ਨਾਨਕ ਸਾਹਿਬ ਜੀ ਨੇ ਉਸ ਅਕਾਲ ਪੁਰਖ ਦੀ ਵਡਿਆਈ ਕੀਤੀ ਤੇ ਉਹ ਸ਼ਬਦ ਸੁਣ ਕੇ ਜਿੰਨਾ ਬਾਬਰ ਦਾ ਲਸ਼ਕਰ ਹੈ ਉਹਦੇ ਸਿਪਾਹੀ ਨੇ ਉਹਨਾਂ ਦੇ ਕੰਨ ਵਿੱਚ ਜਦੋਂ ਆਵਾਜ਼ ਪਈ ਤੇ ਉਹ ਆ ਕੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕ ਰਹੇ ਨੇ। ਮੈਂ ਇੱਥੇ ਵੀ ਤੁਹਾਨੂੰ ਬੇਨਤੀ ਕਰਾਂ, ਤੁਹਾਨੂੰ ਪਤਾ ਹੋਵੇ ਵੀ ਬਾਬਾ ਮਰਦਾਨਾ ਸਾਹਿਬ ਉਹ ਮਹਾਨ ਆਤਮਾ ਜਿਨ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ 50 ਸਾਲ, ਸਾਡਾ ਇਤਿਹਾਸ ਕਹਿੰਦਾ 50 ਸਾਲ ਰਬਾਬ ਵਜਾਈ ਹੈ ਗੁਰੂ ਨਾਨਕ ਸਾਹਿਬ ਜੀ ਦੇ ਨਾਲ। ਤੁਸੀਂ ਵੇਖੋ ਮਹਾਰਾਜ ਜੀ ਦਾ ਸਮੁੱਚਾ ਜੀਵਨ ਪੜ੍ਹੋ ਨਾ, 4 ਉਦਾਸੀਆਂ ਹਜ਼ੂਰ ਨੇ ਕੀਤੀਆਂ। ਮੈਂ ਹੱਥ ਜੋੜ ਕੇ ਕਹਿਣ ਲੱਗਿਆ ਬੁਰਾ ਤਾਂ ਮਨਾਇਓ ਨਾ, ਸਿੱਖ ਨੂੰ ਅੱਜ ਵੀ ਪੁੱਛੋ ਨਾ ਵੀ ਮਹਾਰਾਜ ਜੀ ਨੇ 4 ਉਦਾਸੀਆਂ ਕੀਤੀਆਂ। ਤੁਸੀਂ ਹਰ ਸਾਲ ਪੁਰਬ ਮਨਾਉਂਦੇ ਹੋ ਮਹਾਰਾਜ ਜੀ ਦਾ, ਪ੍ਰਕਾਸ਼ ਪੁਰਬ ਦਿਹਾੜੇ ਮਨਾਉਂਦੇ ਹਾਂ ਆਪਾਂ। ਪਹਿਲੀ ਉਦਾਸੀ ਨੂੰ ਮਹਾਰਾਜ ਕਿੱਥੇ ਗਏ, ਕਿੰਨੇ ਸਾਲਾਂ ਦੀ, ਕਿਹੜੇ ਪਾਸੇ, ਕੁਝ ਅਹਿਮ ਅਹਿਮ ਥਾਵਾਂ ਦੱਸ ਦਿਓ, ਸਾਰੀਆਂ ਨਹੀਂ। ਦੂਜੀ ਵਿੱਚ ਕਿੱਥੇ ਕਿਰਪਾ ਵਰਤਾਈ, ਤੀਜੀ ਉਦਾਸੀ ਵਿੱਚ ਕਿੱਥੇ ਰਹਿਮਤਾਂ ਵਰਤਾਈਆਂ, ਚੌਥੀ ਨੂੰ ਮਨੁੱਖਤਾ ਦਾ ਭਲਾ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਕਿਹੜੀ ਜਗ੍ਹਾ ਪਾਸੇ ਜਾ ਕੇ ਰੱਬੀ ਉਪਦੇਸ਼ ਵੰਡਿਆ ਮਨੁੱਖਤਾ ਨੂੰ ਭਲੇ ਦਾ। ਮੈਨੂੰ ਖਿਮਾ ਕਰਿਓ, ਬਹੁਤੇ ਸਿੱਖਾਂ ਨੂੰ ਅੱਜ ਵੀ ਨਹੀਂ ਪਤਾ, ਅੱਜ ਵੀ ਨਹੀਂ ਪਤਾ ਹੋਵੇਗਾ। ਹਾਲਾਂਕਿ ਗੁਰੂ ਦੀ ਕਰਨੀ ਨੂੰ ਤੋਲਿਆ ਮਿਲਿਆ ਨਹੀਂ ਜਾ ਸਕਦਾ, ਪਰ ਫਿਰ ਵੀ ਕੁਝ ਵਿਦਵਾਨਾਂ ਨੇ ਅੰਕੜੇ ਕੱਢੇ ਆ। ਮੈਂ ਪਹਿਲਾਂ ਕਹਿ ਰਿਹਾ ਵੀ ਗੁਰੂ ਦੀ ਵਡਿਆਈ ਨੂੰ ਮਾਪਿਆ ਨਹੀਂ ਜਾ ਸਕਦਾ, ਪਰ ਫਿਰ ਵੀ ਕੁਝ ਵਿਦਵਾਨਾਂ ਦੀ ਇਹ ਰਾਏ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ 48,000 ਕਿਲੋਮੀਟਰ ਦਾ ਪੰਧ ਆਪਣੇ 4 ਉਦਾਸੀਆਂ ਵਿੱਚ ਤੈਅ ਕਰਕੇ ਮਨੁੱਖਤਾ ਨੂੰ ਧਰਮ ਦਾ, ਭਲੇ ਦਾ ਰੱਬੀ ਉਪਦੇਸ਼ ਦਿੱਤਾ ਮਹਾਰਾਜ ਜੀ ਨੇ। ਮਨੁੱਖਤਾ ਨੂੰ ਭਰਮ ਵਿੱਚੋਂ, ਕਰਮ ਕਾਂਡਾਂ ਵਿੱਚੋਂ, ਵਿਸ਼ੇ ਵਿਕਾਰਾਂ ਵਿੱਚੋਂ, ਔਗਣਾਂ ਵਿੱਚੋਂ ਕੱਢ ਕੇ ਰੱਬੀ ਗੁਣਾਂ ਨਾਲ ਜੋੜਿਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ। ਮੈਂ ਕੱਲ ਪਰਸੋਂ ਇੱਕ ਵਿਦਵਾਨ ਦੀ ਲਿਖਤ ਦੇ ਬੋਲ ਪੜ੍ਹਦਾ ਸਾਂ, ਉਹਨੇ ਬੜੀ ਕਮਾਲ ਦੀ ਗੱਲ ਕਹੀ। ਉਹ ਕਹਿੰਦੇ ਨੇ ਹਜ਼ਰਤ ਈਸਾ ਜੀ ਆਪਣੇ ਜੀਵਨ ਅੰਦਰ 200 ਮੀਲ ਦਾ ਪੈਂਡਾ ਤੈਅ ਕਰਦੇ ਆ ਸਾਰਾ, ਉਹਨਾਂ ਦੀ ਜਿਹੜੀ ਹਿਸਟਰੀ ਹੈ। ਪੈਗੰਬਰ ਮੁਹੰਮਦ ਸਾਹਿਬ ਨੇ ਆਪਣੇ ਜੀਵਨ ਅੰਦਰ 250 ਮੀਲ ਦਾ ਪੈਂਡਾ ਤੈਅ ਕੀਤਾ ਟੋਟਲ, ਉਹਨਾਂ ਦੀ ਹਿਸਟਰੀ ਹੈ। ਪਰ ਉਹਨਾਂ ਨੇ ਉਹਨਾਂ ਦੇ ਜਿਹੜੇ ਚੰਗੇ ਮਾਲੀ ਸਨ ਅੱਗੇ, ਜਿਨ੍ਹਾਂ ਨੇ ਆਪਣਾ ਧਰਮ ਦੇ ਜਾਂ ਚੰਗੇ ਗੁਣ, ਕੋਸ਼ਿਸ਼ ਕੀਤੀ ਵੀ ਪੂਰੀ ਦੁਨੀਆਂ ਵਿੱਚ ਉਹਦਾ ਫੈਲਾਓ ਕਰਨ ਦੀ ਕੋਸ਼ਿਸ਼ ਕੀਤੀ। ਕਿਉਂ? ਬਾਗ ਨੂੰ ਮਾਲੀ ਚੰਗਾ ਮਿਲ ਗਿਆ। ਹਾਲਾਂਕਿ ਉਹਨਾਂ ਦੇ ਮੁਰਸ਼ਦ ਦਾ ਜਿਹੜਾ ਪੰਧ ਹੈ ਉਹ 200 ਕਿਲੋਮੀਟਰ ਹੈ ਯਿਸੂ ਮਸੀਹ ਦਾ, 250 ਕਿਲੋਮੀਟਰ ਹੈ ਮੁਹੰਮਦ ਸਾਹਿਬ ਜੀ ਦਾ, ਪਰ ਮਾਲੀ ਚੰਗਾ ਮਿਲਿਆ ਤੇ ਉਹਨਾਂ ਫੈਲਾਓ ਕੀਤਾ। ਉਹ ਗੁਰਮੁਖ ਵਿਦਵਾਨ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਤੇ ਕੱਲਿਆਂ ਨੇ ਏਡਾ 48,000 ਕਿਲੋਮੀਟਰ ਦਾ ਪੰਧ ਤੈਅ ਕੀਤਾ ਤੇ ਬਾਕੀ ਗੁਰੂ ਸਾਹਿਬਾਨਾਂ ਵੀ ਜਿਹੜੀਆਂ ਬਖਸ਼ਿਸ਼ਾਂ ਵਰਤਾਈਆਂ ਉਹ ਤੇ ਬੇਅੰਤ ਨੇ, ਪਰ ਉਸ ਰੂਪ ਵਿੱਚ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਘਰ ਘਰ ਨਹੀਂ ਪਹੁੰਚਾ ਸਕੇ। ਇਹ ਬਦਕਿਸਮਤੀ ਹੈ ਸਾਡੀ। ਇਹ ਵਿਸ਼ਾ ਖੈਰ ਇਤਿਹਾਸ ਦਾ ਹੁੰਦਾ, ਇਹਦੇ ਵਿੱਚ ਇਤਿਹਾਸ ਦੀ ਵਿਚਾਰ ਹੀ ਚੰਗੀ ਲੱਗਦੀ ਆ, ਪਰ ਫਿਰ ਵੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬਾਤ ਹੋਰ ਕਹਾਂ। ਇੰਗਲੈਂਡ ਦਾ ਇੱਕ ਫਿਲੋਸਫਰ ਹੋਇਆ, ਉਹਦਾ ਨਾਮ ਸੀ ਮਿਸਟਰ ਰਸਲ। ਮਿਸਟਰ ਰਸਲ ਇੱਕ ਦਿਨ ਆਪਣਾ ਲੈਕਚਰ ਦੇ ਰਿਹਾ, ਬੜੇ ਲੋਕ ਬੈਠੇ ਨੇ, ਬੜਾ ਵੱਡਾ ਇਕੱਠ ਹੈ। ਉਹਨਾਂ ਆਪਣਾ ਲੈਕਚਰ ਦਿੰਦਿਆਂ ਇੱਕ ਗੱਲ ਕਹੀ ਕਹਿੰਦਾ ਜਿੰਨਾ ਦੁਨੀਆਂ ਦੇ ਦੇਸ਼ਾਂ ਨੇ ਤਾਮ ਝਾਮ ਕਰ ਰੱਖਿਆ ਨਾ ਹਥਿਆਰਾਂ ਦਾ, ਪਰਮਾਣੂ ਬੰਬ ਐਟਮ ਬੰਬ ਜਿੰਨਾ ਕੁਝ ਬਣਾ ਰੱਖਿਆ, ਜੇ ਤੀਜਾ ਵਿਸ਼ਵ ਯੁੱਧ ਲੱਗ ਗਿਆ, ਜੇ ਇਹਨਾਂ ਇਹ ਹਥਿਆਰ ਚਲਾ ਦਿੱਤੇ ਤੇ ਜੇ ਥੋੜੇ ਜੇ ਲੋਕ ਬਚੇ, ਮਿਸਟਰ ਰਸਲ ਕਹਿੰਦਾ ਤੇ ਉਹਨਾਂ ਦਾ ਧਰਮ ਹੈ ਨਾ ਜਿਹੜਾ, ਤੀਜੀ ਵਿਸ਼ਵ ਯੁੱਧ ਤੋਂ ਬਾਅਦ ਜੇ ਥੋੜੇ ਜੇ ਲੋਕ ਬਚੇ ਤਾਂ ਉਹਨਾਂ ਦਾ ਧਰਮ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਹੋਵੇਗਾ। ਉਹਨੇ ਸ਼ਬਦ ਵਰਤਿਆ, ਉਹ ਬੈਠੇ ਹੋਏ ਲੋਕਾਂ ਵਿੱਚੋਂ ਇੱਕ ਬੰਦਾ ਉੱਠ ਖਲੋਤਾ, ਉਹਨੇ ਬੋਲ ਕੇ ਸਵਾਲ ਕੀਤਾ, ਕਹਿਣ ਲੱਗੇ ਮਿਸਟਰ ਰਸਲ ਜੀ, ਜੇ ਇਹ ਅੰਮ੍ਰਿਤ ਬਾਣੀ ਇੰਨੀ ਪਵਿੱਤਰ ਹੈ ਤਾਂ ਕੀ ਤੀਜਾ ਵਿਸ਼ਵ ਯੁੱਧ, ਇਹ ਜੰਗ ਲੱਗਣ ਦੇ ਜਿਹੜੇ ਆਸਾਰ ਨੇ, ਇਹਨੂੰ ਰੋਕਿਆ ਨਹੀਂ ਜਾ ਸਕਦਾ? ਬਾਣੀ ਪਹਿਲਾਂ ਨਹੀਂ ਰੋਕ ਸਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ? ਮਨੁੱਖਤਾ ਦਾ ਭਲਾ ਪਹਿਲਾਂ ਹੀ ਨਹੀਂ ਹੋ ਸਕਦਾ? ਜੇ ਤੁਸੀਂ ਕਹਿੰਦੇ ਹੋ ਵੀ ਜੰਗ ਲੱਗਣ ਤੋਂ ਬਾਅਦ ਬਚੇ ਲੋਕਾਂ ਦਾ ਧਰਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੋਵੇਗਾ, ਤਾਂ ਜੇ ਜੰਗ ਲੱਗਣ ਤੋਂ ਇਹ ਜਿਹੜਾ ਲੜਾਈ ਝਗੜਾ ਸੰਸਾਰ ਅੰਦਰ, ਇਹਨੂੰ ਪਹਿਲਾਂ ਨਹੀਂ ਰੋਕਿਆ ਜਾ ਸਕਦਾ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਮਰੱਥਾ ਤਾਕਤ ਨਹੀਂ? ਤਾਂ ਮਿਸਟਰ ਰਸਲ ਨੇ ਜਵਾਬ ਪਤਾ ਕੀ ਦਿੱਤਾ? ਉਹ ਕਹਿੰਦਾ ਇਹਨਾਂ ਵਿੱਚ ਸਿੱਖਾਂ ਦਾ ਕਸੂਰ ਹੈ। ਇਹ ਗੱਲ ਪਹਿਲਾਂ ਹੀ ਹੋ ਸਕਦੀ ਆ, ਮਨੁੱਖਤਾ ਤੇ ਭਲਾ ਪਹਿਲਾਂ ਹੀ ਵਰਤ ਸਕਦਾ, ਪਰ ਇਹ ਸਿੱਖਾਂ ਦਾ ਕਸੂਰ ਹੈ ਕਿ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੂੰ ਬਾਹਰ ਕਿਤੇ ਹਵਾ ਹੀ ਨਹੀਂ ਲੱਗਣ ਦਿੱਤੀ। ਭਾਵ ਇਹਨਾਂ ਨੇ ਕਦੀ ਕੋਸ਼ਿਸ਼ ਹੀ ਨਹੀਂ ਕੀਤੀ, ਉਸ ਰੂਪ ਅੰਦਰ ਕੋਈ ਢਾਂਚਾ ਹੀ ਨਹੀਂ ਤਿਆਰ ਕੀਤਾ ਇਸ ਤਰ੍ਹਾਂ ਦਾ ਪ੍ਰਬੰਧ ਕਿ ਇਹ ਅੰਮ੍ਰਿਤ ਬਾਣੀ ਹਰ ਧਰਮ ਜਾਂ ਹਰ ਮਨੁੱਖਤਾ ਦੇ ਘਰ ਘਰ ਪਹੁੰਚਾਈ ਜਾ ਸਕੇ, ਤਾਂ ਜੋ ਮਨੁੱਖਤਾ ਸੁੱਖ ਦਾ ਸਾਹ ਲੈ ਸਕੇ। ਇਹ ਕਰਮ ਹੀ ਨਹੀਂ ਕਰ ਸਕੇ। ਮੈਨੂੰ ਖਿਮਾ ਕਰਿਓ, ਇਹ ਗੱਲ ਬੜੀ ਕੀਮਤੀ ਹੈ, ਸਮਝਣ ਵਾਲੀ ਗੱਲ ਹੈ। ਔਰ ਜਦੋਂ ਕੋਈ ਦੂਜੇ ਧਰਮ ਦਾ ਫਿਲੋਸਫਰ ਬੰਦਾ ਕਹੇ, ਸਾਨੂੰ ਸੋਚਣਾ ਚਾਹੀਦਾ ਹੈ। ਅਸੀਂ ਤੇ ਹੁਣ ਇੱਥੋਂ ਤੱਕ ਆ ਗਏ ਹਾਂ ਵੀ ਦੋ ਵਕਤ ਦੇ ਲੰਗਰਾਂ ਦੇ ਪੁਜਾਰੀ ਬਣ ਗਏ। ਬੁਰਾ ਨਾ ਮਨਾਇਓ, ਹਰ ਥਾਂ ਤੇ ਸਾਡੇ ਲੰਗਰ ਪ੍ਰਧਾਨ ਨੇ, ਸ਼ਬਦ ਤੇ ਕੋਹਾਂ ਦੂਰ ਗੱਲ ਰਹਿ ਗਈ। ਉਹ ਕਿਸੇ ਸੱਜਣ ਨੇ ਇੱਕ ਗੱਲ ਕਹੀ ਸੀ ਵੀ ਕੋਈ ਬੰਦਾ ਗੁਰਦੁਆਰੇ ਨੂੰ ਚੱਲਿਆ ਸੀ, ਇੱਕ ਬੰਦਾ ਆਪਣੇ ਘਰ ਦੇ ਦਰ ਮੂਹਰੇ ਬੈਠਾ ਸੀ, ਘਰ ਦੇ ਬੂਹੇ ਦੇ ਕੋਲ। ਉਹਨੇ ਕਿਹਾ ਵੀ ਭਾਈ ਆ ਚੱਲੀਏ ਗੁਰਦੁਆਰਾ ਸਾਹਿਬ, ਚੱਲੀਏ ਆਪਾਂ, ਤੂੰ ਵੀ ਚੱਲੀਏ। ਜਾਣਦੇ ਸੀ ਇੱਕ ਦੂਜੇ ਨੂੰ। ਉਹ ਅੱਗੋਂ ਜਿਹੜਾ ਘਰ ਮੂਹਰੇ ਬੈਠਾ ਸੀ ਉਹ ਕਹਿੰਦਾ ਮੈਂ ਨਹੀਂ ਜਾਣਾ ਗੁਰਦੁਆਰੇ। ਜਿਹੜਾ ਚੱਲਿਆ ਸੀ ਉਹਦਾ ਮਿੱਤਰ, ਉਹਨੇ ਕਿਹਾ ਨਹੀਂ ਆ ਚੱਲੀਏ, ਮੈਂ ਵੀ ਚੱਲਿਆ। ਉਹਨੇ ਅੱਗੋਂ ਫਿਰ ਨਾ ਕੀਤੀ, ਨਹੀਂ ਮੈਂ ਨਹੀਂ ਜਾਣਾ। ਉਹਨੇ ਤੀਜੀ ਵਾਰ ਕਿਹਾ ਵੀ ਆਪਾਂ ਆ ਜਾਣਾ, 15-20 ਮਿੰਟ ਅੱਧਾ ਘੰਟਾ ਲੱਗਣਾ, ਆ ਚੱਲੀਏ ਗੁਰਦੁਆਰੇ। ਜਿਹੜਾ ਘਰ ਮੂਹਰੇ ਬੈਠਾ ਸੀ ਉਹ ਕਹਿਣ ਲੱਗਿਆ ਹੁਣ ਮੈਂ ਪ੍ਰਸ਼ਾਦਾ ਛਕ ਲਿਆ, ਹੁਣ ਨਹੀਂ ਜਾਣਾ। ਸਮਝਦੇ ਹੋ ਵੀ ਮੈਂ, ਉਹ ਸੋਚਦਾ ਵੀ ਗੁਰਦੁਆਰੇ ਪ੍ਰਸ਼ਾਦਾ ਹੀ ਛਕਣ ਜਾਈਦਾ। ਮੈਨੂੰ ਖਿਮਾ ਕਰਿਓ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਨੂੰ ਸਮਝਣਾ ਸੀ, ਇਹ ਅੰਮ੍ਰਿਤ ਬਾਣੀ ਨੂੰ ਪੜ੍ਹਨਾ ਸੀ, ਵਿਚਾਰਨਾ ਸੀ, ਆਪਣੇ ਜੀਵਨ ਵਿੱਚ ਕਮਾਉਣਾ ਸੀ, ਫਿਰ ਸਾਡਾ ਭਲਾ ਹੋ ਸਕਦਾ ਸੀ। ਅਸੀਂ ਆਪਣੇ ਪਰਿਵਾਰਾਂ ਵਿੱਚ, ਆਪਣੀ ਕੌਮ ਵਿੱਚ ਤੇ ਸ਼ਬਦ ਦੇ ਲੜ ਲੱਗਣੇ ਹੀ ਸੀ। ਅਸੀਂ ਹੋਰਨਾਂ ਮਨੁੱਖਤਾ ਨੂੰ ਵੀ ਇਹ ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਉਪਦੇਸ਼, ਪਵਿੱਤਰ ਸਿਧਾਂਤ ਦੇ ਨਾਲ ਜੋੜਨਾ ਸੀ, ਜਿਹੜਾ ਕਰਮ ਸਾਨੂੰ ਅੱਜ ਵੀ ਕੋਈ ਵਿਉਂਤਬੰਦੀ ਬਣਾ ਕੇ ਢੰਗ ਤਰੀਕੇ ਨਾਲ ਕਰਨਾ ਚਾਹੀਦਾ ਹੈ। ਤੋ ਖੈਰ, ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿ ਰਿਹਾ ਸਾਂ, ਇੱਥੇ ਬਚਨ ਵਰਤਿਆ ਕਿ ਹੁਣ ਸਤਿਗੁਰੂ ਦੇ ਕੋਲ ਆਏ ਤੇ ਸਾਹਿਬ ਮਹਾਰਾਜ ਬਾਬਰ ਦੇ ਕੋਲ ਗਏ, ਬਾਬੇ ਮਰਦਾਨੇ ਨੇ ਰਬਾਬ ਜਾਈ ਤੇ ਜਿਹੜਾ ਲਾਓ ਲਸ਼ਕਰ ਹੈ ਨਾ ਬਾਕੀ ਬਾਬਰ ਦਾ, ਉਹ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਸੁਣ ਕੇ ਸਤਿਗੁਰੂ ਦੇ ਕੋਲ ਆ ਆ ਕੇ ਨਮਸਕਾਰਾਂ ਕਰ ਰਹੇ ਨੇ। ਮੈਂ ਬੇਨਤੀ ਕਹਿ ਰਿਹਾ ਸਾਂ ਕਿ ਬਾਬੇ ਮਰਦਾਨੇ ਨੇ 50 ਸਾਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਨਾਲ ਰਬਾਬ ਵਜਾਈ ਆ। ਇੱਕੋ ਰੱਬੀ ਪੁਰਖ ਐਸਾ, ਮਹਾਰਾਜ ਨੇ 4 ਉਦਾਸੀਆਂ ਕੀਤੀਆਂ। ਕਦੀ ਘਰ ਦੇ ਜੀ ਨੂੰ ਨਹੀਂ ਕਿਹਾ ਵੀ ਤੁਹਾਡੀ ਮੈਨੂੰ ਬੜੀ ਲੋੜ ਹੈ, ਮੇਰੇ ਨਾਲ ਚੱਲੋ। ਵੱਡੇ ਵੱਡੇ ਅਮੀਰ ਸੇਠ ਮਿਲੇ, ਕਿਸੇ ਨੂੰ ਨਹੀਂ ਕਿਹਾ। ਸ਼ਿਵ ਨਾ ਵਰਗੇ ਬਾਦਸ਼ਾਹ ਮਿਲੇ ਗੁਰੂ ਨਾਨਕ ਸਾਹਿਬ ਜੀ ਨੂੰ, ਸੰਗਲਾ ਦੀਪ ਦਾ ਬਾਦਸ਼ਾਹ। ਕਦੀ ਨਹੀਂ ਕਿਹਾ ਵੀ ਇਹ ਰਾਜਨ ਤੇਰੀ ਬੜੀ ਲੋੜ ਹੈ, ਤੇਰੇ ਕੋਲ ਰਾਜ ਭਾਗ ਹੈ, ਜਾਂ ਅਮੀਰ ਬੰਦੇ ਨੂੰ ਕਿਹਾ ਤੇਰੇ ਕੋਲ ਧਨ ਪਦਾਰਥ ਬੜਾ ਹੈ ਤੂੰ ਚੱਲ ਮੇਰੇ ਨਾਲ ਤੇਰੀ ਬੜੀ ਲੋੜ ਹੈ, ਜਾਂ ਕਿਸੇ ਘਰ ਦੇ ਜੀ ਨੂੰ ਕਿਹਾ ਹੋਵੇ। ਇਤਿਹਾਸ ਵਿੱਚ ਇੱਕੋ ਪੁਰਖ ਮਿਲਦਾ, ਤੁਸੀਂ ਜਨਮ ਸਾਖੀ ਪੜ੍ਹੋ। ਬਾਬਾ ਮਰਦਾਨਾ ਸਾਹਿਬ ਕਦੀ ਕਦਾਈ ਕਹਿੰਦੇ ਮਹਾਰਾਜ ਮੈਨੂੰ ਆਗਿਆ ਬਖਸ਼ੋ ਮੈਂ ਘਰ ਜਾਣਾ, ਸਾਹਿਬ ਕਹਿੰਦੇ ਨੇ ਮਰਦਾਨਿਆ ਤੇਰੀ ਮੈਨੂੰ ਬੜੀ ਲੋੜ ਹੈ। ਇੱਕੋ ਰੱਬੀ ਪੁਰਖ ਹੈ। 50 ਸਾਲ ਰਬਾਬ ਵਜਾਈ, ਬਾਬਾ ਮਰਦਾਨਾ ਜੀ ਸੰਗੀਤ ਦੇ ਏਡੇ ਧਨੀ ਸਨ, ਤੁਸੀਂ ਕਦੀ ਹਿਸਟਰੀ ਪੜ੍ਹ ਕੇ ਵੇਖਿਓ, ਏਡੇ ਧਨੀ ਸਨ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਜੀ ਨੂੰ ਕਦੀ ਇਹ ਸ਼ਬਦ ਨਹੀਂ ਕਿਹਾ ਵੀ ਮੈਂ ਆਹ ਰਾਗ ਵਿੱਚ ਸ਼ਬਦ ਪੜ੍ਹਨਾ ਤੇ ਤੂੰ ਰਬਾਬ ਤੇ ਆਹ ਰਾਗ ਦੀਆਂ ਸੁਰਾਂ ਲਾ। ਉਹ ਏਡਾ ਗੁਰੂ ਕੀ ਬਖਸ਼ਿਸ਼ ਵਾਲਾ ਸੀ। ਸਾਹਿਬ ਇੱਕ ਵਚਨ ਕਹਿੰਦੇ ਸਨ ਮਰਦਾਨਿਆਂ ਬਾਣੀ ਆਈਏ ਕਾਈ ਸ਼ਿਫਤ ਕਰੀਏ ਕਰਤਾਰ ਦੀ। ਤੈਨੂੰ ਪਹਿਲਾਂ ਪਤਾ ਹੁੰਦਾ ਸੀ ਕਿ ਮੇਰਾ ਬਾਬਾ ਮੇਰਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਹੁਣ ਗੁਜਰੀ ਰਾਗ ਵਿੱਚ ਸ਼ਬਦ ਗਾਏਗਾ, ਹੁਣ ਆਸਾ ਵਿੱਚ ਗਾਏਗਾ, ਹੁਣ ਬੜਹੰਸ ਵਿੱਚ ਗਾਏਗਾ, ਹੁਣ ਇਹਨੇ ਮਾਲੀ ਗੌੜੇ ਵਿੱਚ ਗਾਉਣਾ। ਭਾਵ ਪਹਿਲਾਂ ਪਤਾ ਹੁੰਦਾ ਸੀ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਇਸ ਰਾਗ ਵਿੱਚ ਸ਼ਬਦ ਪੜ੍ਹਨਾ। ਉਹ ਪਹਿਲਾਂ ਹੀ ਉਹ ਰਾਗ ਦੀਆਂ ਸੁਰਾਂ ਲਾ ਦਿੰਦੇ ਸਨ, ਏਡੇ ਧਨੀ ਸਨ। ਮੈਂ ਬੇਨਤੀ ਕਹਿ ਰਿਹਾ, ਇੱਥੇ ਭਾਈ ਸਾਹਿਬ ਕਹਿੰਦੇ ਨੇ ਵੀ ਜਦੋਂ ਜਬ ਮਰਦਾਨੇ ਰਬਾਬ ਵਜਾਇਆ ਸੁਣ ਸੁਣ ਲਸ਼ਕਰ ਬਹੁ ਚੱਲ ਆਇਆ। ਬਾਬੇ ਮਰਦਾਨੇ ਨੇ ਰਬਾਬ ਵਜਾਈ, ਗੁਰੂ ਨਾਨਕ ਸਾਹਿਬ ਜੀ ਨੇ ਪਵਿੱਤਰ ਸ਼ਬਦ ਬੋਲਿਆ, ਪਰਮਾਤਮਾ ਦੀ ਵਡਿਆਈ ਕੀਤੀ। ਬਾਬਰ ਦਾ ਲਸ਼ਕਰ ਬਹੁਤ ਭਾਵਨਾ ਦੇ ਨਾਲ ਸੁਣਨ ਵਾਸਤੇ ਆ ਗਿਆ ਹੈ।
1: ਬਾਬਰ ਨੇ ਵੀ ਸੋ ਸੁਣ ਲਿਓ,
0: ਬਾਬਰ ਦੇ ਕੰਨ ਤੱਕ ਵੀ ਆਵਾਜ਼ ਪਹੁੰਚ ਗਈ ਗੁਰੂ ਦੇ ਸ਼ਬਦ ਦੀ,
1: ਨਾਨਕ ਹੰਬਰੇ ਲਸ਼ਕਰ ਆਇਓ।
0: ਉਹਨੂੰ ਇਹ ਵੀ ਪਤਾ ਲੱਗ ਗਿਆ ਕਿ ਮੇਰਾ ਲਾਉ ਲਸ਼ਕਰ ਹੈ, ਜਿੰਨੀ ਮੇਰੀ ਫੌਜ ਹੈ ਉਹ ਤੇ ਮੇਰੇ ਨਾਲ ਪਹਿਲਾਂ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੀ ਹੈ।
1: ਤੋਂ ਲੋ ਜਾਏ ਦੋਸਤ ਨੇ ਕਹੀ,
0: ਫਿਰ ਦੌਲਤ ਖਾਣੇ ਜਾ ਕੇ ਬਾਬਰ ਨੂੰ ਆਖਿਆ ਹੈ,
1: ਬਾਬਾ ਦਿਲ ਕੱਚੋ ਨਿਸ਼ਚੋ ਭਈ।
0: ਤੇ ਜਿਹੜਾ ਬਾਬਰ ਪਹਿਲਾਂ ਹੋਰ ਗੱਲਾਂ ਕਰਦਾ ਸੀ ਨਾ ਵੀ ਮੈਂ ਜਾ ਕੇ ਪਰਖ ਕਰਾਂਗਾ, ਮੈਂ ਜਾ ਕੇ ਵੇਖਾਂਗਾ ਕੱਚਾ ਗੁਰੂ ਹੈ ਪੱਕਾ ਗੁਰੂ ਹੈ, ਉਹਦੇ ਹਿਰਦੇ ਵਿੱਚ ਗੁਰੂ ਦੇ ਪ੍ਰਤੀ ਪਹਿਲਾਂ ਹੀ ਨਿਸ਼ਚਾ ਭਾਵਨਾ ਬਣ ਗਈ ਹੈ।
1: ਤਬ ਬਾਬਰ ਅਸਵਾਰੀ ਮੰਗਾਈ,
0: ਫਿਰ ਬਾਬਰ ਨੇ ਅਸਵਾਰੀ ਮੰਗਾਈ ਹੈ, ਆਪਣੀ ਜੋ ਅਸਵਾਰੀ ਤੇ ਸਵਾਰ ਹੋ ਕੇ ਜਾਣਾ ਉਹ ਸਵਾਰੀ ਮੰਗਾਈ ਹੈ।
1: ਸ਼ਾਤ ਸਤਿਗੁਰ ਪਾਸ ਸੋ ਆਈ,
0: ਬਹੁਤ ਜਲਦੀ ਨਾਲ ਮਹਾਰਾਜ ਜੀ ਦੇ ਜਾ ਕੇ ਦਰਸ਼ਨ ਕਰਨਾ ਚਾਹੁੰਦਾ ਹੈ।
1: ਦੋਸਤ ਕੋ ਬਾਬਰ ਪੁੱਛ ਲਿਓ,
0: ਬਾਬਰ ਨੇ ਦੌਲਤ ਖਾਨ ਨੂੰ ਪੁੱਛਿਆ ਹੈ,
1: ਭੇਟ ਪੀਰ ਕੀ ਚੀਜ਼ ਦਿਓ,
0: ਮੈਂ ਪੀਰ ਦੀ ਭੇਟਾ ਵਾਸਤੇ ਕੀ ਲੈ ਕੇ ਜਾਵਾਂ। ਇਹ ਪੁੱਛਦਾ ਦੌਲਤ ਖਾਨ ਨੂੰ ਵੀ ਮੈਂ ਗੁਰੂ ਜੀ ਨੂੰ ਗੁਰੂ ਨਾਨਕ ਪੀਰ ਜੀ ਦੀ ਭੇਟਾ ਲਈ ਕੀ ਲੈ ਕੇ ਜਾਵਾਂ।
1: ਕਹੀ ਦੌਲਤ ਵਹਿ ਲੈਣਾ ਜੋਗਾ,
0: ਅਗੋਂ ਦੌਲਤ ਖਾਨ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਦਾ ਕਿਸੇ ਭੇਟਾ ਦੇ ਨਾਲ ਕੋਈ ਬਹੁਤਾ ਸੰਬੰਧ ਨਹੀਂ, ਉਹਨਾਂ ਅੰਦਰ ਕਿਸੇ ਤਰ੍ਹਾਂ ਦਾ ਕੋਈ ਭੇਟਾ ਲੈਣ ਵਾਸਤੇ ਕੋਈ ਇਹੋ ਜਿਹਾ ਲਾਲਚ ਭਾਵਨਾ ਨਹੀਂ ਹੈ।
1: ਜਾਤ ਉਸੇ ਪੈ ਹੈ ਸਭ ਲੋਗ,
0: ਉਹ ਤੇ ਮਨੁੱਖ ਦੇ ਹਿਰਦੇ ਦੀ ਭਾਵਨਾ ਵੇਖਦੇ ਹੈ, ਨਾ ਕਿ ਉਹ ਉਹਨੇ ਹੱਥ ਵਿੱਚ ਟਕਿਆ ਨੂੰ ਵੇਖਦੇ ਹੈ, ਉਹਤੇ ਤੇਰੇ ਅੰਤਰ ਆਤਮੇ ਦੀ ਭਾਵਨਾ ਵੇਖਣਗੇ।
1: ਮੀਰੀ ਪੀਰੀ ਸਭ ਉਸ ਪਾਹੇ,
0: ਸਤਿਗੁਰੂ ਦੇ ਕੋਲ ਹਰ ਤਰ੍ਹਾਂ ਦੀ ਮੀਰੀ ਪੀਰੀ ਹਰ ਤਰ੍ਹਾਂ ਦੀਆਂ ਰਹਿਮਤਾਂ ਮਹਾਰਾਜ ਜੀ ਦੇ ਆਪ ਦੇ ਪਾਸ ਹਨ।
1: ਦੇਖੋਗੇ ਤੁਮ ਨੇੜੇ ਜਾ,
0: ਜਦੋਂ ਤੂੰ ਬਾਬਰ ਨੇੜੇ ਜਾ ਕੇ ਦਰਸ਼ਨ ਕਰੇਗਾ ਨਾ ਫਿਰ ਤੈਨੂੰ ਪਤਾ ਲੱਗਣਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਹੋ ਜਿਹੇ ਮਹਾਨ ਸਤਿਗੁਰੂ ਹਨ।
1: ਫਿਰ ਆਪੇ ਬੋਲਿਓ ਸਾਏ,
0: ਫਿਰ ਬਾਬਰ ਆਪਣੀ ਰਸਨਾ ਤੋਂ ਆਪੇ ਫਿਰ ਬੋਲਦਾ ਹੈ,
1: ਖਾਲੀ ਦਸਤੋ ਰੂਹ ਹੈ ਸਾਹੇ।
0: ਕਹਿੰਦਾ ਮੈਂ ਖਾਲੀ ਹੱਥ ਨਹੀਂ ਜਾਣਾ। ਮਹਾਰਾਜ ਇਹ ਨਾ ਸੋਚਣ ਵੀ ਇਹ ਏਡਾ ਬਾਦਸ਼ਾਹ ਦੀ ਰੂਹ ਖਾਲੀ ਹੈ ਤੇ ਇਸ ਕਰਕੇ ਮੈਂ ਖਾਲੀ ਹੱਥ ਨਹੀਂ ਜਾਣਾ ਚਾਹੁੰਦਾ, ਭਾਵ ਕੁਛ ਸਤਿਗੁਰੂ ਦੀ ਭੇਟਾ ਵਿੱਚ ਲੈ ਕੇ ਜਾਣਾ ਚਾਹੁੰਦਾ ਹਾਂ। ਇਸ ਤਰ੍ਹਾਂ ਦੀ ਵਿਚਾਰ ਬਾਬਰ ਬਣਾ ਰਿਹਾ। ਅੱਗੇ ਇਤਿਹਾਸ ਵਿੱਚ ਆਏਗਾ ਕਿ ਬਾਬਰ ਜਦੋਂ ਸਤਿਗੁਰੂ ਕੋਲ ਜਾਂਦਾ ਫਿਰ ਨਮਸਕਾਰਾਂ ਕਰਦਾ, ਬੇਨਤੀ ਕਰਦਾ ਰਾਜ ਭਾਗ ਲਈ ਕਿ ਮੇਰਾ ਰਾਜ ਭਾਗ ਕਾਇਮ ਹੋ ਜਾਏ। ਇਹ ਸਾਰੀ ਵਿਚਾਰ ਆਪਾਂ ਕੱਲ੍ਹ ਰੋਜ਼ ਵਿਚਾਰਾਂਗੇ। ਗੁਰੂ ਕਿਰਪਾ ਕਰੇ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰੋ। ਜ਼ਰੂਰ ਘਰਾਂ ਵਿੱਚ ਅੰਮ੍ਰਿਤ ਬਾਣੀ ਪੜ੍ਹੋ, ਨਿਤਨੇਮੀ ਬਣੋ, ਸੇਵਾ ਸਿਮਰਨ ਕਰੋ, ਆਪਣੇ ਬੱਚਿਆਂ ਪਰਿਵਾਰਾਂ ਨੂੰ ਗੁਰਬਾਣੀ ਇਤਿਹਾਸ ਨਾਲ ਜੋੜੋ। ਤਾਂ ਜੋ ਗੁਰੂ ਦੀ ਬਾਣੀ ਨਾਲ ਜੁੜ ਕੇ ਬਾਣੀ ਵਿਚਾਰ ਕੇ ਸਮਝ ਕੇ ਸਾਡੇ ਅੰਤਰ ਆਤਮੇ ਚੰਗੇ ਗੁਣ ਭਰ ਜਾਣ ਔਰ ਸਾਡਾ ਜਿਹੜਾ ਇਹ ਮਨੁੱਖਾ ਜਨਮ ਹੈ ਉਹ ਸਫਲ ਹੋ ਸਕੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਸਮੁੱਚੀ ਸੰਗਤ ਦਾ ਧੰਨਵਾਦ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਭੁੱਲਾਂ ਦੀ ਖਿਮਾ ਜੀ। ਅਖੀਰਲੀ ਪੰਕਤੀ ਪੜ੍ਹ ਕੇ ਫਤਿਹ ਬੁਲਾਓ ਜੀ। ਤੋ ਫਿਰ ਆਪੇ ਬੋਲਿਓ ਸ਼ਾਹੇ, ਖਾਲੀ ਦਸਤ ਰੂਹ ਹੈ ਸ਼ਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਆਪ ਸੰਗਤਾਂ ਨੂੰ ਲੜੀਵਾਰ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚੋਂ ਕਥਾ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਹਰਵਿੰਦਰ ਸਿੰਘ ਜੀ, ਗੰਗਾਨਗਰ ਵਾਲੇ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹਰ ਸ਼ੁੱਕਰਵਾਰ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਕੋਈ ਸਿਮਰਨ ਹੁੰਦਾ ਹੈ। ਹੁਣ ਵਾਹਿਗੁਰੂ ਸਿਮਰਨ ਦੇ ਜਾਪ ਹੋਣਗੇ। ਭਗਤ ਕਬੀਰ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਸੰਗਤਾਂ ਵੱਲੋਂ ਜਿਨ੍ਹਾਂ ਦੇ ਐਤਵਾਰ ਨੂੰ ਮੇਨ ਹਾਲ ਵਿੱਚ ਭੋਗ ਪਾਏ ਜਾਣਗੇ, ਉਸ ਤੋਂ ਬਾਅਦ ਦੀਵਾਨ ਸੱਜਣਗੇ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ 18 ਜੂਨ ਦਾ ਹੈ। 16 ਜੂਨ ਨੂੰ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 18 ਨੂੰ ਭੋਗ ਪਾਏ ਜਾਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਆਪ ਜੀ ਨੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ ਕੀ ਬਾਣੀ ਦਾ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਆਓ ਬੜੇ ਪਿਆਰ ਦੇ ਨਾਲ ਹੁਣ ਸਿਮਰਨ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਤੁਮਰੀ ਕਿਰਪਾ ਮੈਂ ਕੋਈ ਨਾ ਜਾਣੀ, ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ, ਤੁਮ ਤੇ ਹੋਏ ਸੋ ਤੁਮਰੀ ਗਾਤ ਮਿਤ ਨਾਨਕ ਦਾਸ ਸਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਈ, ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਏ। ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠਾ ਸਭ ਦੁੱਖ ਜਾਈ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ, ਸਭ ਥਾਈ ਹੋਏ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿੱਠ ਕੀਤਾ, ਤਨਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਚਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ, ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਮੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਲਗਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੀਤਾਣਿਆਂ ਦੇ ਤਾਂ, ਨੀਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਅੰਦਰ ਸੋਦਾ ਰਹਿ ਰਾਸ ਸਾਹਿਬ ਬਾਣੀ ਦੇ ਪਾਠ, ਅੰਮ੍ਰਿਤ ਗੁਰਬਾਣੀ ਦੇ ਕੀਰਤਨ, ਢਾਡੀ ਵਾਰਾਂ, ਲੜੀਵਾਰ, ਗੁਰ ਇਤਿਹਾਸ ਦੀਆਂ ਵਿਚਾਰਾਂ, ਵਾਹਿਗੁਰੂ ਸਿਮਰਨ ਦੇ ਜਾਪ, ਛੇ ਪੌੜੀਆਂ ਨੰਦ ਸਾਹਿਬ ਬਾਣੀ ਦੇ ਕੀਰਤਨ ਹੋਏ, ਸਮੁੱਚੀ ਸੇਵਾ ਨਿਭਾਉਂਦੇ ਹਾਂ। ਆਪ ਜੀ ਦੇ ਦਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ। ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ, ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਪੜੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਵਸਾਉਣਾ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ ਜੀ। ਪਰਿਵਾਰਾਂ ਵਿੱਚ ਪਰਸਪਰ ਪਿਆਰ, ਇਤਫਾਕ ਦੀ ਦਾਤ, ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਜੀ। ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ, ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਸੁੱਖ ਹੋਵੇ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕਹੋ ਮਿਲ ਬਹੁ ਚਾਹਾ।

ਜੋ ਸ਼ਰਧਾ ਕਰ ਸੇ ਮੰਦੇ ਖੰਡਾ ਜਾਕੈ ਹੱਥ ਮੈਂ ਸੋਹ ਮਰੀ ਰਛਿਆ ਕਰਹੀ ਸੋਹ ਮਰੀ ਰਛਿਆ ਕਰਹੀ ਬੋਲੇ ਸੋ ਨਿਹਾਲ

ਸੋ ਕੋਟਲ ਗੁਰੂ ਸੇਵੀਐ ਐਨਿਸ ਸਹਿਜ ਸੁਭਾਇ ਦਰਸ਼ਨ ਪ੍ਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪ੍ਰਸੀਆ ਗੁਰੂ ਕੈ ਜਨਮ ਮਰਨ ਦੁਖ ਜਾਏ ਧੰਨ ਵਾਹਿਗੁਰੂ ਜੀ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨਾ

ਪਹਿਲਾ ਪਹਿਲਾ ਗਗਨ ਮੈਂ ਥਲ ਰਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲੇ ਆਨ ਲੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਭੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨਦਿਨ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾ

ਜਿੱਥੇ ਜਾਏ ਬਾਹੇ ਮੇਰਾ ਸੋ ਤਨ ਸੁਹਾਵਾ।

ਮੰਡ ਦੇ ਸਵੇ ਸਭੰਡ ਜਲ ਥਲ ਮਹੰਤ ਦੇ ਸਵੇ ਸਵੇਅੰਤ ਅਨੁਭਵ ਅਨਾਸ ਧ੍ਰਿਤ ਧਰ ਤੁਰਾਸ ਅਜਾਨ ਬਾਹੁ ਏਕੈ ਸਦਾ ਹੋ ਓਅੰਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਵਰ ਅਕਾਲ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਆ ਜਿਜ ਨ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਟੁੱਟ ਭੰਡਾਰ ਅਨ ਠਟ ਅਪਾਰ ਅਢੀਠ ਧਰਮ ਅਤ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤਰ ਬੋਲ ਮਨਾ ਛੰਦ ਤੁਆ ਪ੍ਰਸਾਦ ਕਰੁਣਾਲਿਆ ਹੈ ਅਰਕਾਲਿਆ ਹੈ ਖਲਖੰਡਨ ਹੈ ਮੈਂ ਮੰਡਨ ਹੈ ਜਗਤੇਸੁਰ ਹੈ ਪਰਮੇਸੁਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਤ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਨਿਆ ਹੈ ਸਰਵੰਭਰ ਹੈ ਸਰਵੰਕਰ ਹੈ ਸਰਵ ਪਾਸਿਆ ਹੈ ਸਰਵਨਾਸਿਆ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸੁਰ ਹੈ ਜਗਤੇਸੁਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰੁਣਾ ਕਰ ਹੈ ਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਤੇਸੁਰ ਹੈ ਪਰਮੇਸੁਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ ਵਿਸ਼ਵੰਬਰ ਹੈ ਕਰੁਣਾਲਿਆ ਹੈ ਨਿਰਭ ਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਵਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਵਾਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਯਾਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪੇ ਨਮੋ ਪਰਮ ਤਤੰਗ ਅਤੰਗ ਸਰੂਪੇ ਨਮੋ

ਹਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੇਂਗੇ ਵੀਰਾ ਪਾਰ ਵੱਡੇ ਵਰਿਆਰ ਅਬ ਚਾਰੈ ਸਾਰ ਕੀ ਧਾਰ ਪੁਸ਼ਈਆ ਤੋਰ ਤਦੇਸ ਮਲਿੰਦ ਮਵਾਸਨ ਮਾਤੇ ਗਜਾਨ ਖਿਮਾਨ ਮਲਈਆ ਗਾੜੇ ਗੜਾ

ਸਰਨਾਇਕ ਜਾਚਕਨ 101 ਦਿਵਈਆ ਦਾਨਵ ਦੇਵ ਫਨੈਂਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇਵਹ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਵੈਬ ਲੋਕ ਚਪੈਂਗੇ ਮਾਨਵ ਇੰਦਰ ਗਜਿੰਦਰ ਨਰਾਧ ਭਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟਿ ਸਨਾਨਕ ਜਾਤਿਕ ਦਾਨ ਅਨੇਕ ਸੁਅੰਬਰ ਸਾਜ ਭਰੈਂਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ ਅੰਤ ਫਸੇ ਜਮ ਫਾਸ ਭਰੈਂਗੇ ਜੇ ਨਰ ਸ੍ਰੀ ਪਤ ਕੇ ਪ੍ਰਸੈ ਪਗ ਤੇ ਨਰ ਫੇਰ ਨਾ ਦੇ ਤਰੈਂਗੇ ਕਹਾ ਭਇਓ ਜੋ ਦਉ ਲੋਚਨ ਮੂੰਦ ਕਹਿ ਬੈਠ ਰਹਿਓ ਵਕਤ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋ ਗਇਓ ਪ੍ਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਜ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਕਰੇ ਲਟਕਾਇਓ ਕਾਹੂ ਲਖਿਓ ਹਰ ਅਵਾਚੀ ਦਿਸ਼ਾ ਮੈਂ ਕਾਹੂ ਪੁਛਾ ਕੋ ਸੀਸ ਨਿਵਾਇਓ ਕਉ ਬੁਤਾਨ ਕੋ ਪੂਜਤ ਹੈ ਪਸ ਕਉ ਮਰਤਾਨ ਕੋ ਪੂਜਨ ਧਾਇਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਪੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਭਾ ਦੈ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਰਨ ਕਹੋ ਆਜ ਸਿੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰ ਨ ਧਿਆਉ ਜੋ ਵਰ ਚਾਹੂੰ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਦ ਮੁਜਰੀ ਹੈ ਮਰਨ ਕਾਲ ਕਾ ਤ੍ਰਾਸ ਨਿਵਰੀ ਹੈ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸ ਤੋ ਜਜੂ ਕਰੀਓ ਰੱਛਾ ਰਾਖ ਲਿਓ ਮੋਏ ਰਾਖ ਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਖੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸੁਹਾਰਾ ਨਮਸਕਾਰ ਹੈ ਤਾ ਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈਂਤ ਜਚਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਵ ਦੇਹ ਅਪਾਰਾ ਜਾਵਾ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ

ਮਾਨਤ ਮਹਾਂ ਮੂੜ ਕਛ ਭੇਦ ਨਾ ਜਾਣਤ ਮਹਾਂਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੈਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕੇਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਈ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਨ ਬੋਹਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸ਼ੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਵਯੰ ਭਵ ਅਬ ਰਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖਿਆ ਸੰਗਰੋ ਦੁਸ਼ਟ ਜਿਤੇ ਉਠਵਾ ਤੁਧ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੋਈ ਤਬ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਿਤ ਹੋਇ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨੇ ਐ ਹੈ ਰੱਛਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰ ਹੋ ਤਾਂ ਕਿ ਤਾਪ ਤਨ ਕਮੈ ਹਰ ਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਛੁਆ ਸਕੇ ਨਾ ਕੋਈ ਏਕ ਵਾਰ ਦਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖ ਤੇ ਰਹਾ ਖੜਗ ਕੇ

ਕਮਾਇਆ ਇਹ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨਵਰ ਨਾ ਦੇਖੋ ਕੋਈ ਹਰ ਬਿਨਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖ ਹਰ ਇੱਕ ਹੈ ਹਰ ਬਿਨਵਰ ਨਾ ਕੋਈ ਕਹਿ ਨਾਨਕੇ ਨੇਤਰ ਦੱਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸ਼ਰਵਣੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ ਸੱਚ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਿਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰਾ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਇਹੋ ਸੱਚਾ ਸੋਹਿਲਾ ਸੱਚਾ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚੇ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਿਨ੍ਹਾਂ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ ਆਨੰਦ ਸੁਣ ਹੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪ੍ਰਭ ਕੈ ਸਿਮਰਨ ਨਿਹ ਚਲੇ ਆਸਨ,
1: ਪ੍ਰਭ ਕੈ ਸਿਮਰਨ ਕਮਲ ਬਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਸਿਮਰਨ ਕਾਇ ਅੰਤ ਨ ਪਾਰ,
0: ਸਿਮਰਹਿ ਸੇਜਨ ਜਿਨਕੋ ਪ੍ਰਭ ਮਯਾ,
1: ਨਾਨਕ ਤਿਨ ਜਨ ਸਰਨੀ ਪਇਆ,
0: ਹਰ ਸਿਮਰਨ ਕਰ ਭਗਤ।

0: ਉਪਰ ਭੋਜਨ ਸੁਖ ਸੂਦ
1: ਬਿਰਧ ਭਇਆ ਉਪਰ ਸਾਖ ਸੈਨ
0: ਮੁਖਾ ਪਿਆਉ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਕਛੂ ਨਾ ਬੂਝੈ
0: ਬਸ ਲਿਓ ਤੋ ਨਾਨਕ ਸੀਜੈ
1: ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ
0: ਸੁਤ ਪ੍ਰਾਤ ਮੀਤ ਬੰਤਾ ਸੰਗ ਹਸੈ
1: ਜਿਹ ਪ੍ਰਸਾਦ ਪੀਵੈ ਸੀਤਲ ਜਲਾ
0: ਸੁਖਦਾਈ ਪਵਨ ਪਾਉ ਕਮਲਾ
1: ਜਿਹ ਪ੍ਰਸਾਦ ਭੋਗ ਹੈ ਸਭ ਰਸਾ

0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਬ ਥੋਕ ਨਾਨਕ ਤਿਨ ਪਾਇਆ
0: ਅਗਨਤ ਸ਼ਾਹ ਆਪਣੀ ਦੇ ਰਾਸ
1: ਸਾਜ ਪੀਤ ਵਰਤੇ ਆਨੰਦ ਉਲਾਸ
0: ਆਪਣੀ ਅਮਾਨ ਕਸ ਬਹੁਰ ਸ਼ਾਹ।

0: ਬਿਨ ਸਿਮਰਨ ਦਿਨ ਰੈਨ ਬ੍ਰਿਥਾ ਬਿਹਾਏ,
1: ਨੇਕ ਬਿਨਾ ਜੋ ਖੇਤੀ ਜਾਏ,
0: ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਮ,
1: ਜੋ ਕਿਰਪਨ ਕੇ ਨਿਰਾਰਥ ਦਾਮ,
0: ਧਨ ਧਨ ਤੇਜਨ ਜਿਹ ਕਟ ਬਸਿਓ ਹਰ ਨਾਉ,
1: ਨਾਨਕ ਤਾਕੇ ਬਲ ਬਲ ਜਾਓ,
0: ਰਹਿਤ ਅਵਰ ਕਸ਼ ਅਵਰ

0: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
1: ਮਨਸਾਨੀ ਪਾਠਾਕਰ ਪ੍ਰਭਤਾ ਕੇ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ
1: ਮਨਸਾ ਸਾ ਸਿਮਰੋ ਪ੍ਰਭੂ ਚੇ
0: ਜੇ ਪ੍ਰਸਾਦ ਪਾਈ ਦੁਰਲਭ ਦੇਹ
1: ਨਾਨਕ ਤਾ ਕੀ ਭਗਤ ਕਰੇ
0: ਜੇ ਪ੍ਰਸਾਦ ਆ ਭੁਖਨ ਪਹਿਰੀ ਜੈ
1: ਤੇ ਸਿਮਰਸ ਕੋ ਆਲਸ ਕੀ ਜੈ
0: ਜੇ ਪ੍ਰਸਾਦ ਅਸਵ ਹਸਤ ਸਵਾਰੀ
1: ਜੇ
0: ਪ੍ਰਸਾਦ

0: ਸਿਮਰੋ ਸਦਾ ਅਨੂਪ,
1: ਜਿਹ ਪ੍ਰਸਾਦ ਤੇਰੀ ਨੀਕੀ ਜਾਤ,
0: ਸਿਮਰੋ ਸਦਾ ਦਿਨ ਰਾਤ,
1: ਜਿਹ ਪ੍ਰਸਾਦ ਤੇਰੀ ਪਤ ਰਹਿ,
0: ਪ੍ਰਸਾਦ ਨਾਨਕ ਜਸ ਕਹਿ,
1: ਜਿਹ ਪ੍ਰਸਾਦ ਸੁਨਹਿ ਕਰਨ ਨਾਦ,
0: ਜਿਹ ਪ੍ਰਸਾਦ ਵੇਖੇ ਵਿਸਮਾਦ,
1: ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ,
0: ਪ੍ਰਸਾਦ ਸੁਖ ਸਹਿਜੇ ਵਸਨਾ,
1: ਜਿਹ ਪ੍ਰਸਾਦ ਹਸਤ ਕਰ ਚੱਲ ਹੈ,
0: ਪ੍ਰਸਾਦ ਸਪੂਰਨ ਫਲ,
1: ਜਿਹ ਪ੍ਰਸਾਦ ਪਰਮ ਗਤ ਪਾਵ ਹੈ,
0: ਪ੍ਰਸਾਦ ਸੁਖ ਸਹਿ ਸਮਾਵੈ,
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ,
0: ਪ੍ਰਸਾਦ ਨਾਨਕ ਮਨ ਜਾਗੋ,
1: ਜਿਹ ਪ੍ਰਸਾਦ ਤੂੰ

0: ਸਾਧਕੇ ਸੰਗ ਮੁਖ ਉਜਲ ਹੋਤ, ਸਾਧਕੇ ਸੰਗ ਮਿਟੈ ਅਭਿਮਾਨ, ਸਾਧਕੇ ਸੰਗ ਬੁਝੈ ਪ੍ਰਭ ਨੇਰਾ, ਸਾਧਕੇ ਸੰਗ ਪਾਏ ਨਾਮ ਰਤਨ, ਸਾਧਕੀ ਮਹਿਮਾ ਵਰਨੈ ਕੌਣ ਪੁਰਾਨੀ,
1: ਸਾਧਕੀ ਸੋਭਾ ਪ੍ਰਭ ਮਾਹੇ ਸਮਾਨੀ,
0: ਸਾਧਕੇ ਸੰਗ ਅਗੋਚਰ ਮਿਲੈ,
1: ਸਾਧਕੇ ਸੰਗ ਸਦਾ ਪਰਮੁਲ,
0: ਸਾਧਕੇ ਸੰਗ ਆਵੈ ਬਸ ਪੰਚਾ, ਸਾਧ ਸੰਗ ਹੋਏ ਸਭ ਕੀ ਰੇਨ,
1: ਸਾਧਕੇ ਸੰਗ ਮਨੋਹਰ ਬੈਨ,
0: ਸਾਧਕੇ ਸੰਗ ਨ ਕਤਹੂ ਧਾਵੈ, ਸਾਧਕੇ ਸੰਗ ਮਾਇਆ ਤੇ ਭਿੰਨ,
1: ਸੰਗ ਨਾਨਕ ਪ੍ਰਭ ਸੋ ਪ੍ਰਸੰਨ,
0: ਸਾਧ ਸੰਗ ਦੁਸ਼ਮਣ ਸਭ ਮੀਤ,
1: ਸਾਧੂ ਕੇ ਸੰਗ ਮਹਾਪਨੀਤ,
0: ਸਾਧ ਸੰਗ ਕਿਸ

ਸਾਧ ਕੇ ਸੰਗ ਨਾ ਕਬ ਹੂਤ ਆਵੈ, ਸਾਧ ਸੰਗ ਬਸਤ ਅਗੋਚਰ ਲਹੈ, ਸਾਧ ਕੇ ਸੰਗ ਬਸੈ ਥਾਨ ਉੱਚੈ, ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧ ਕੇ ਸੰਗ ਪਾਏ ਨਾਮ ਨਿਧਾਨ, ਸਾਧ ਕੇ ਸੰਗ ਸਭ ਕੁਲ ਉਧਾਰੈ, ਸਾਧੂ ਕੈ ਸੰਗ ਸੋ ਤਨ ਪਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਕੈ ਸੰਗ ਸਰਬ ਥਾਨ ਗਮ, ਸਾਧ ਕੈ ਸੰਗ ਨਹੀਂ ਕਛ ਕਾਲ, ਸਾਧ ਕੈ ਸੰਗ ਕਲੂਖ ਤਹਰੈ, ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਜੋ ਇੱਛਾ ਸੋਈ ਫਲ ਪਾਵੈ, ਪਾਰ ਬ੍ਰਹਮ ਸਾਧ ਰਿਧ ਬਸੈ, ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਕੈ ਸੰਗ ਨਾ ਮਨ ਤੇ ਬਿਸਰੈ, ਸਾਧ ਕੈ ਸੰਗ ਲੱਗੈ ਪ੍ਰਭ ਮੀਠਾ, ਸਾਧ ਸੰਗ ਭਏ ਆਗੇ

0: ਅਮਰ ਬਿਰਖ ਨਿਪ ਜਾਏ।
1: ਕਈ ਕੋਟ ਪਵਨ ਪਾਣੀ ਬੈ ਸੰਤਰ,
0: ਕਈ ਕੋਟ ਦੇਸ ਭੂ ਮੰਡਲ,
1: ਕਈ ਕੋਟ ਸਸੀਅਰ ਸੂਰ ਨਖਿਅਤਰ,
0: ਕਈ ਕੋਟ ਦੇਵ ਦਾਨੇ ਇੰਦਰ ਸ਼ੇਸ਼ਤਰ,
1: ਸਗਲ ਸਮਗਰੀ ਆਪਣੇ ਸੂਤ ਧਾਰੈ,
0: ਨਾਨਕ ਜੇ ਜਿਸ ਭਾਵੇ ਤਿਸ ਨਿਸਤਾਰੈ,
1: ਕਈ ਕੋਟ ਰਾਜਸ ਤਾਮਸ

0: ਕੋਟ ਪਹੁੰਚਾਉਣੀ ਫਿਰੈ,
1: ਕਈ ਕੋਟ ਬੈਠਤ ਹੀ ਖਾਹੇ,
0: ਕਈ ਕੋਟ ਘਾਲੇ ਥਕ ਪਾਏ,
1: ਕਈ ਕੋਟ ਕੀਏ ਤਨਵੰਤ,
0: ਕਈ ਕੋਟ ਮਾਇਆ ਮੈਂ ਚਿੰਦ,
1: ਜੈ ਜੈ ਭਾਣਾ।

ਸੰਤ ਕਾ ਦੁਖੀ ਧਰਮ ਤੇ ਰਹਿਤ, ਕਿਰਤ ਨਿੰਦਕ ਕਾ ਧੁਰ ਹੀ ਪਇਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕੇ

0: ਸੰਗ ਬਿਨਸੇ ਸਭ ਸੰਗ,
1: ਚਰਨ ਚੱਲੋ ਮਾਰਗ ਗੋਬਿੰਦ,
0: ਪਾਪ ਜਪੀਏ ਹਰ ਬਿੰਦ,
1: ਕਰ ਹਰ ਕਰਮ ਸ਼ਰਵਨ ਹਰ ਕਥਾ,
0: ਦਰਗੇ ਨਾਨਕ ਜਲ ਮੱਥਾ,
1: ਵਡਭਾਗੀ ਤੇ ਜਨ

0: ਸੋਚੀ ਜਾਣੈ।
1: ਨਾਮ ਸੰਗ ਜਿਸ ਕਾ ਮਨ ਮਾਨਿਆ,
0: ਨਾਨਕ ਤਿਨੈ ਨਿਰੰਜਨ ਜਾਣਿਆ।
1: ਗੁਰ ਪ੍ਰਸਾਦ ਆਪਨ ਆਪ ਸੁਝੈ,
0: ਜਿਸ ਕੇ ਜਾਣੋ ਤਿਸ ਨਾ ਬੁਝੈ।
1: ਸਾਧ ਸੰਗ ਹਰ ਹਰ ਜਸ ਕਹਿਤ,

ਅਲਾਖਾ ਭੇਵ ਪੁਰਖ ਪ੍ਰਤਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਪ੍ਰਭ ਕੇ ਸੇਵਕ ਸਗਲ ਉਦਾ

ਮਨ ਮੂਰਖ ਕਾਹੇ ਬਿਲ ਲਾਈਐ ਦੁਖ ਸੁਖ ਪ੍ਰਭ ਦੇ ਵਨਹਾਰ ਜੋਗਸ਼ ਕਰੈ ਸੋਈ ਸੁਖ।

0: ਕੇ ਸਦ ਬਲਿਹਾਰੇ,
1: ਚਰਨ ਸਾਧ ਕੇ ਧੋਏ ਧੋਏ ਪੀਓ,
0: ਅਰਥ ਸਾਧ ਕੋ ਆਪਣਾ ਜੀਓ,
1: ਸਾਧ ਕੀ ਧੂਰ ਕਰੋ ਇਸ਼ਨਾਨ,
0: ਸਾਧ ਉਪਰ ਜਾਈਏ ਕਰਵਾਨ,
1: ਸਾਧ ਸੇਵਾ ਵੱਡ ਭਾਗੀ ਪਾਈਐ,
0: ਸੰਗ ਹਰ ਕੀਰਤਨ ਗਾਈਐ,
1: ਅਨਕ ਵਿਘਨ ਤੇ ਸਾਧੂ ਰਾਖੈ,
0: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ,
1: ਓਟ ਗਹੀ ਸੰਤਹ ਦਰ ਆਇਆ,
0: ਸਰਬ ਸੁਖ ਨਾਨਕ ਤੇ ਪਾਇਆ,
1: ਮ੍ਰਿਤਕ ਕੋ ਜੀ ਵਾਲਨ ਹਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਸਭ ਕਿਛ ਤਿਸਕਾ ਉਹ ਕਰਨੈ ਜੋਗ,
0: ਦੂਸਰ ਹੋਆ ਨਾ ਹੋਗ,
1: ਜਪ ਜਨ ਸਦਾ ਸਦਾ ਦਿਨ।

0: ਚਰਨ ਸਤ ਸਤ ਪਰ ਸੰਹਾਰ,
1: ਪੂਜਾ ਸਤ ਸਭ ਸੇਵਦਾਰ,
0: ਦਰਸ਼ਨ ਸਤ ਸਤ ਪੇਖਨਹਾਰ,
1: ਨਾਮ ਸਤ ਸਤ ਆਵਨਹਾਰ,
0: ਆਪ ਸਤ ਸਤ ਸਭ ਧਾਰੀ,
1: ਆਪੇ ਗੁਣ ਆਪੇ ਗੁਣਕਾਰੀ,
0: ਸ਼ਬਦ ਸਤ ਸਤ ਪ੍ਰਭ ਬਖਤਾ,
1: ਸੁਰਤ ਸਤ ਸਾਚਾ ਸੁਣਤਾ,
0: ਬੁਝਣ ਹਾਰ ਕੋ ਸਤ ਸਭ ਹੋਏ,
1: ਨਾਨਕ ਸਤ ਸਤ ਪ੍ਰਭ ਸੋਏ,
0: ਸਤ ਸਰੂਪ ਹਿਰਦੈ

ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਸਤਿਗੁਰ ਸਿੱਖ ਕੋ ਨਾਮ ਧਨ ਦੇ, ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ।

ਸਾਰ ਭੂਤ ਸਤ ਹਰ ਕੋ ਨਾਉ ਗੁਣ ਗਾਵਤ ਤੇਰੀ ਉਤਰ ਸਮੈਲ ਹੋਹੇ ਅਚਿੰਤ ਬਸੈ ਸੁਖ ਨਾਲ ਛਾੜ ਸਿਆਨਪ

0: ਨਾਨਕ ਤੁਮਰੀ ਸਰਨ ਪੁਰਖ ਭਗਵਾਨ,
1: ਸਰਬ ਬੈਕੁੰਠ ਮੁਕਤ ਮੋਖ ਪਾਏ,
0: ਏਕ ਨਿਮਕ ਹਰ ਕੇ ਗੁਣ ਗਾਏ,
1: ਅਨਕ ਰਾਜ ਭੋਗ ਵਡਿਆਈ,
0: ਹਰ ਕੇ ਨਾਮ ਕੀ ਕਥਾ ਮਨ ਭਾਈ,
1: ਬਹੁ ਭੋਜਨ ਕਾਪਰ ਸੰਗੀਤ,
0: ਰਸਨਾ ਜਪਤੀ ਹਰ ਹਰ ਨੀਤ,
1: ਭਲੀ ਸੁ ਕਰਨੀ।

0: ਹੋ ਕਹਾ ਕੇ ਸੋਭਤ ਭਰਮ
1: ਆਪਨ ਖੇਲ ਆਪ ਵਰਤੀਜਾ
0: ਨਾਨਕ ਕਰਨੇ ਹਾਰ ਨ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਬੰਦ ਮੁਤ ਕੋ ਕਿਸ ਕੋ ਗਨੀ
1: ਜਬ ਏਕੈ ਹਰ ਅਗਮ ਅਪਾਰ
0: ਤਬ ਨਰਕ ਸੁਰ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ
0: ਤਬ ਸੇਵ ਸਕਾਹਤ ਕਹੋ ਕਿਤ ਠਾਏ
1: ਜਬ ਆਪਹਿ ਆਪ ਆਪਣੀ ਜੋਤ ਧਰੈ
0: ਕਵਨ ਨਿਡਰ ਕਵਨ ਕਤ ਡਰੇ
1: ਆਪਨ ਚਲ ਤਾਪ ਕਰਨੇ ਹਾਰ
0: ਨਾਨਕ ਠਾਕਰ ਅਗਮ ਅਪਾਰ
1: ਅਵਿਨਾਸੀ ਸੁਖ ਆਪਨ ਆਸਨ
0: ਜਨਮ ਮਰ ਕੋ ਕਹਾ ਵਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤਰਾਸ ਕਹੋ ਕੇ ਸੋਏ
1: ਜਬ ਅਭਿਗਤ ਗੋਚਰ ਪ੍ਰਭ ਏਕਾ
0: ਚਿਤਰ ਗੁਪਤ ਕਿਸ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ
0: ਕੌਣ ਛੁਟੇ ਕੌਣ ਬੰਧਨ ਵਾਦੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਪਰਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਜੈ ਮਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਨਿਰੰਕਾਰ ਨਿਰਵਾਨ
0: ਕੌਣ ਕੋ ਮਾਨ ਕੌਣ ਅਪਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਲਗਤ ਕੋ ਕੀ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਕਿਸੇ ਭੂਕਮ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਨਾਈ
0: ਤਬ ਕਵਨ ਵਾਈ ਬਾਬ ਮਿੱਤਰ ਸੁਤ ਭਾਈ
1: ਜੈ ਸਰਬ ਕਲਾ ਆਪੈ ਪ੍ਰਵੀਨ
0: ਜੈ ਬੇਗ ਤੇਵ ਕਹਾ ਕੋ ਚੀਨ
1: ਜਬ ਆਪਨ ਆਪ ਆਪ ਉਰਧਾਰੈ
0: ਸਗਨ ਸਗਨ ਕਹਾ ਵਿਚਾਰ
1: ਜੈ ਆਪਨ ਊਚ ਆਪਨ ਆਪ ਨੇਰਾ
0: ਕੌਣ ਠਾਕਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਬਿਸਮਾਦ
0: ਨਾਨਕ ਆਪਣੀ ਗਤ ਜਾਨੋ ਆਪ
1: ਜੈ ਛਲ ਛੇਦ ਭੇਦ ਸਮਾਇਆ।

0: ਡੋਲਨਾ ਕਬੂ ਡੋਲੈ
1: ਸਰਬ ਕਲਾਕਰ ਖੇਲੈ ਖੇਲ
0: ਬੋਲਨਾ ਪਾਈਏ ਗੁਣੀ ਅਮੋਲ
1: ਸਰਬ ਜੋਤ ਮੈਂ ਜਾਕੀ ਜੋਤ
0: ਧਾਰਿਓ ਸਵਾਮੀ ਓਤ ਬੋਤ
1: ਗੁਰ ਪ੍ਰਸਾਦ ਭਰਮ ਕਾ ਨਾਸ਼
0: ਨਾਨੇ ਤਿਨਵੇਂ ਓ ਵਿਸਾਸ
1: ਸੰਤ ਜਨਾ ਕਾ ਪੇਖਣ ਸਭ ਬ੍ਰਹਮ

0: ਜੋ ਜੋ ਹੋਏ ਸੋਈ ਸੁਖ ਮਾਨੈ
1: ਕਰਾਵਨ ਹਾਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ
1: ਨਾਨਕ ਦਰਸ਼ਨ ਦੇਖ ਸਭ ਮੋਹੀ
0: ਆਪ ਸਤ ਕੀਆ

Va, guru, va, guru, va.

Vahru.

ਕੀੜੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪੁਰਾਣੀ ਵਿਸਮਾਰ ਸੰਜੋਗ ਵਿਸਮਾਰ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਵ ਸਮਾਦ ਸਲਾ ਵਿਸਮਾਦ ਜਿਹੜੇ ਵਿਸਮਾਦ ਰਾਸ

ਚਾਹੇ ਖਰਚ ਖਜ਼ਾਨਾ ਨਾਮ ਧਨ ਆ ਭਗਤਨ ਕੀ ਰਾਸ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਜੁਗੋ ਜੁਗ ਅਟਲ ਤਖਤ ਚਵਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਣ ਸਤਸੰਗੀ ਜਨੋ, ਆਓ ਗੁਰੂ ਚਰਨਾਂ ਵਿੱਚ ਬੈਠਣ ਦਾ ਸੁਭਾਗ ਗੁਰੂ ਕੀ ਕਿਰਪਾ ਬਖਸ਼ਿਸ਼ ਦਾ ਸਦਕਾ ਪ੍ਰਾਪਤ ਹੋਇਆ ਹੈ। ਆਪ ਜੀ ਗੁਰੂ ਚਰਨਾਂ ਵਿੱਚ ਬੈਠ ਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਕਰ ਰਹੇ ਹੋ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਬਚਨ ਵੀ ਵਰਤਿਆ, ਸਹਿਬ ਕਹਿਣਗੇ ਆਇਆ ਸਫਲ ਤਾਂ ਹੂੰ ਕੋ ਗਣੀਐ, ਜਾਸ ਰਸਨ ਹਰ ਹਰ ਜਸ ਪਣੀਐ। ਕਹਿੰਦੇ ਇੱਥੇ ਆਇਆ ਉਹਨਾਂ ਦਾ ਸਫਲਾ ਹੈ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਉਸ ਪਰਮੇਸ਼ਵਰ ਦਾ ਜਸ ਕੀਤਾ, ਉਹਦੇ ਗੁਣ ਗਾਏ, ਉਹਦੇ ਨਾਮ ਨਾਲ ਜਿਨ੍ਹਾਂ ਸੁਰਤ ਜੋੜੀ ਹੈ। ਸਤਿਗੁਰੂ ਨੇ ਬਾਣੀ ਵਿੱਚ ਇੱਥੋਂ ਤੱਕ ਵੀ ਕਿਹਾ, ਤੁਸੀਂ ਬੜੇ ਵਾਰੀ ਬਚਨ ਸੁਣਦੇ ਹੋ, ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਗੁਰੂ ਚਰਨਾਂ ਵਿੱਚ ਇੱਕ ਘੜੀ ਬਹਿਣਾ, ਅੱਧੀ ਘੜੀ ਬਹਿਣਾ, ਅੱਧੇ ਤੋਂ ਅੱਧੀ ਘੜੀ ਬਹਿ ਜਾਣਾ, ਥੋੜ੍ਹੀ ਚਿਰੀ ਬਹਿ ਕੇ ਵੀ ਪਰਮਾਤਮਾ ਦੀ ਯਾਦ ਵਿੱਚ ਜੁੜਨਾ, ਮਹਾਰਾਜ ਕਹਿਣ ਲੱਗੇ ਦਾ ਲਾਹ ਹੀ ਲਾਹ ਹੈ। ਆਓ ਗੁਰਮੁਖੋ, ਆਪ ਜੀ ਸੁਭਾਗੇ ਹੋ, ਸਤਿਗੁਰੂ ਦੀ ਲੜੀ ਬਾਰ ਅੰਮ੍ਰਿਤ ਬਾਣੀ ਆਪਾਂ ਗੁਰੂ ਕੀ ਅਸੀਸ ਨਾਲ ਵਿਚਾਰਦੇ ਹਾਂ। ਅੱਜ ਦਾ ਜਿਹੜਾ ਅੰਮ੍ਰਿਤ ਬਚਨ ਹੈ ਇਹ 253 ਅੰਗ ਤੇ ਸੁਸ਼ੋਭਿਤ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇਸ ਦੇ ਪਵਿੱਤਰ ਬੋਲਾਂ ਅੰਦਰ ਰੱਬੀ ਭਗਤਾਂ ਦੀ, ਨਾਮ ਜਪਣ ਵਾਲੇ ਸੇਵਕਾਂ ਦੀ, ਗੁਰਮੁਖਾਂ ਦੀ ਵਡਿਆਈ ਦਾ ਜ਼ਿਕਰ ਕਰ ਰਹੇ ਨੇ। ਸਹਿਬ ਆਰੰਭ ਦੇ ਨੇ ਸਲੋਕ, ਖਾਤ ਖਰਚਤ ਬਿਲਛਤ ਰਹੇ ਟੂਟ ਨਾ ਜਾਹੇ ਭੰਡਾਰ। ਖਾਤ ਖਰਚਤ ਦਾ ਅਰਥ ਹੋ ਗਿਆ ਖਾਂਦੇ ਨੇ, ਛਕਦੇ ਨੇ ਤੇ ਖਰਚਦੇ ਨੇ। ਬਿਲਛਤ ਦਾ ਇੱਥੇ ਅਖਰੀ ਅਰਥ ਹੈ ਆਤਮਕ ਆਨੰਦ ਮਾਣਦੇ ਆ, ਅੰਦਰੋਂ ਖੇੜੇ ਵਿੱਚ ਨੇ।

ਬੰਦ ਵੇਤਨੇ ਟੂਟ ਨਾ ਜਾਏ ਭੰਡਾਰ, ਭੰਡਾਰ ਦਾ ਅਰਥ ਹੋ ਗਿਆ ਖਜ਼ਾਨਾ, ਟੂਟ ਨਾ ਜਾਏ ਦਾ ਅਰਥ ਹੋ ਗਿਆ ਕਦੀ ਟੁੱਟਦਾ ਨਹੀਂ, ਮੁੱਕਦਾ ਨਹੀਂ, ਘਟਦਾ ਨਹੀਂ। ਇਹ ਤੇ ਮੈਂ ਅਰਥ ਕੀਤੇ ਨੇ ਤੇ ਪੂਰੀ ਪੰਕਤੀ ਦਾ ਭਾਵ ਹੈ ਕਿ ਜਿਹੜੇ ਨਾਮ ਜਪਣ ਵਾਲੀਆਂ ਆਤਮਾਵਾਂ ਨੇ, ਨਾਮ ਜਪਣ ਵਾਲੇ ਗੁਰਮੁਖ ਨੇ, ਰੱਬੀ ਭਗਤ ਨੇ, ਉਹ ਪਰਮਾਤਮਾ ਦਾ ਨਾਮ ਜਪ ਜਪ ਕੇ ਇੰਨਾ ਨਾਮ ਧਨ ਇਕੱਤਰ ਕਰ ਲੈਂਦੇ ਆ ਕਿ ਨਾਮ ਧਨ ਆਪਣਾ ਆਹਾਰ ਬਣਾ ਲੈਂਦੇ ਆ, ਉਹਨੂੰ ਵਰਤਦੇ ਆ। ਪਰ ਉਹ ਨਾਮ ਧਨ ਜਪਦਿਆਂ ਨਾਮ ਧਨ ਦਾ ਆਨੰਦ ਮਾਣਦੇ ਨੇ, ਪਰ ਨਾਮ ਦਾ ਖਜ਼ਾਨਾ ਕਦੀ ਮੁੱਕਦਾ ਨਹੀਂ ਹੈ। ਇੱਥੇ ਇਹਦੇ ਅਰਥ ਇਹ ਨੇ, ਖਾਤ ਖਰਚਤ ਬਿਲਛਤ ਰਹੇ, ਬਿਲਛਤ ਦਾ ਅਰਥ ਨਾ ਭੁੱਲਿਓ, ਆਤਮਕ ਆਨੰਦ ਮਾਣਦੇ ਨੇ। ਨਾਮ ਜਪ ਜਪ ਕੇ ਨਾਮ ਦਾ ਖਜ਼ਾਨਾ ਗੁਰੂ ਦੀ ਕਿਰਪਾ ਨਾਲ ਇਕੱਤਰ ਕਰਕੇ ਰੱਬੀ ਭਗਤ ਉਹਨਾਂ ਦੇ ਅੰਦਰ ਆਤਮਕ ਆਨੰਦ ਆਉਂਦਾ ਹੈ ਤੇ ਇਹ ਖਜ਼ਾਨਾ ਕਦੀ ਮੁੱਕਦਾ ਨਹੀਂ। ਖਾਤ ਖਰਚਤ ਬਿਲਛਤ ਰਹੇ, ਟੂਟ ਨਾ ਜਾਏ ਭੰਡਾਰ, ਹਰ ਹਰ ਜਪਤ ਅਨੇਕ ਜਨ, ਨਾਨਕ ਨਾਹੀਂ ਸੁਮਾਰ। ਮਹਾਰਾਜ ਕਹਿਣ ਲੱਗੇ ਹਰ ਹਰ ਜਪਤ ਅਨੇਕ ਜਨ, ਪਰਮਾਤਮਾ ਦੇ ਨਾਮ ਜਪਣ ਵਾਲੇ ਬੇਅੰਤ ਜੀਵ ਨੇ, ਬੇਅੰਤ ਸੇਵਕ ਨੇ, ਜਨ ਨਾਨਕ ਨਾਹੀਂ ਸੁਮਾਰ। ਜਿੰਨਾ ਜੀਵ ਜਪੀ ਜਾ ਰਹੇ ਨੇ ਆਤਮਕ ਆਨੰਦ ਮਾਣਦੇ ਨੇ, ਪਰ ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਕਦੀ ਕਿਸੇ ਨੇ ਉਦਾਰਤ ਨਹੀਂ ਪਾਇਆ, ਟੋਟਾ ਨਹੀਂ ਆਇਆ ਉਹਦਾ। ਇਹਨੂੰ ਮਹਾਰਾਜ ਨੇ ਬਾਣੀ ਵਿੱਚ ਗੁਰਬਾਣੀ ਪ੍ਰਤੀ ਵੀ ਇਸ ਤਰ੍ਹਾਂ ਸ਼ਬਦ ਵਰਤੇ ਨੇ ਤੇ ਗੁਰਮੁਖਾਂ ਜਿੰਨਾ ਜਪਿਆ, ਭਗਤਾਂ ਨੇ ਜਪਿਆ, ਉਹਨਾਂ ਦੇ ਪ੍ਰਤੀ ਵੀ ਅੰਮ੍ਰਿਤ ਬੋਲ ਨੇ। ਇੱਕ ਤੇ ਬਾਣੀ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਹਮ ਤਨਵੰਤ ਭਾਗਚ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾ ਮੇਰੇ ਮਨ ਭਇਆ ਨਿਧਾਨਾ, ਖਾਵੇ ਖਰਚੇ ਰਲ ਮਿਲ ਭਾਈ, ਟੂਟ ਨਾ ਆਵੇ ਵੱਧ ਹੋ ਜਾਈ। ਮਹਾਰਾਜ ਕਹਿੰਦੇ ਹਾਂ, ਗੁਰੂ ਅਰਜਨ ਸਾਹਿਬ ਕਹਿੰਦੇ ਅਸੀਂ ਤਨਾੜਵਾਂ, ਅਸੀਂ ਬੜਭਾਗੇ ਹਾਂ, ਤੇ ਸਤਿਗੁਰੂ ਤੋਂ ਪੁੱਛਿਆ, ਮਹਾਰਾਜ ਤੁਸੀਂ ਤਨਾੜ ਬੜਭਾਗੇ ਕਿਵੇਂ ਬਣੇ, ਕੀ ਤੁਹਾਡੇ ਕੋਲ ਖਜ਼ਾਨਾ ਆ ਗਿਆ? ਕਹਿਣ ਲੱਗੇ ਹਰ ਗੁਣ ਗਾਵੇ ਸਹਿਜ ਸੁਭਾਏ, ਅਸੀਂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਾਂ, ਨਾਮ ਨੂੰ ਜਪਦੇ ਹਾਂ। ਇਹਦਾ ਭਾਵ ਹੋ ਗਿਆ, ਜਿਹੜਾ ਸਿੱਖ ਗੁਰੂ ਦੇ ਨਾਮ ਨੂੰ, ਗੁਰੂ ਕੀ ਅੰਮ੍ਰਿਤ ਬਾਣੀ ਨੂੰ ਜਪਦਾ ਹੈ, ਉਹ ਜਿੱਥੇ ਤਨਾੜ ਤੇ ਬੜਭਾਗਾ ਹੈ, ਉੱਥੇ ਗੁਣਾਂ ਦੇ ਖਜ਼ਾਨੇ ਪਰਮਾਤਮਾ ਨਾਲ ਆਪਣੀ ਸੁਰਤ ਜਦੋਂ ਜੋੜਦਾ ਹੈ, ਤੇ ਅੱਗੇ ਬਚਨ ਵਰਤੇ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾ ਮੇਰੇ ਮਨ ਭਇਆ ਨਿਧਾਨਾ, ਤੇਰੇ ਅੰਤਰ ਆਤਮੇ ਆਨੰਦ ਤਾਂ ਆਉਣਾ ਜਦੋਂ ਤੂੰ ਪਿਉ ਦਾਦੇ ਦੇ ਖਜ਼ਾਨੇ ਨੂੰ ਫੋਲੇਗਾ। ਪਿਉ ਦਾਦੇ ਦਾ ਖਜ਼ਾਨਾ ਅੰਮ੍ਰਿਤ ਬਾਣੀ ਨੂੰ ਕਿਹਾ, ਤੇ ਨਾਲ ਫਿਰ ਸ਼ਬਦ ਉਹੀ ਵਰਤੇ, ਕਹਿੰਦੇ ਖਾਵੇ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਹੋ ਜਾਈ। ਮਹਾਰਾਜ ਕਹਿੰਦੇ ਇਹ ਨਾਮ ਦਾ ਖਜ਼ਾਨਾ, ਇਹ ਬਾਣੀ ਦਾ ਖਜ਼ਾਨਾ ਐਸਾ ਹੈ, ਇਹਨੂੰ ਜਿੰਨਾ ਵੰਡੋਗੇ, ਜਿੰਨਾ ਪੁੰਚੋਗੇ, ਖਾਓਗੇ, ਛਕੋਗੇ, ਜਪੋਗੇ, ਜਪਾਓਗੇ, ਇਹਦੇ ਵਿੱਚ ਕਦੀ ਟੋਟਾ ਨਹੀਂ ਆਉਂਦਾ, ਬਲਕਿ ਇਹਦੇ ਵਿੱਚ ਵਾਧਾ ਹੁੰਦਾ ਹੈ। ਇੱਥੇ ਵੀ ਉਹੀ ਗੱਲ, ਮਹਾਰਾਜ ਕਹਿੰਦੇ ਖਾਤ ਖਰਚਤ ਬਿਲਛਤ ਰਹੇ, ਟੂਟ ਨਾ ਜਾਏ ਭੰਡਾਰ। ਕਹਿੰਦੇ ਰੱਬ ਦੇ ਪਿਆਰੇ, ਨਾਮ ਜਪ ਜਪ ਕੇ ਤੇ ਆਤਮਕ ਆਨੰਦ ਮਾਣਦੇ ਆ, ਪਰ ਇਹਦੇ ਵਿੱਚ ਨਾਮ ਵਿੱਚ ਕਦੀ ਟੋਟਾ ਨਹੀਂ ਆਉਂਦਾ, ਤੇ ਉਸ ਪਰਮੇਸ਼ਵਰ ਦੇ ਨਾਮ ਜਪਣ ਵਾਲੇ ਉਹਦੇ ਦਰ ਦੇ ਬੇਅੰਤ ਪਿਆਰੇ ਨੇ, ਜਿਹਨੂੰ ਮਹਾਰਾਜ ਨੇ ਬਾਣੀ ਵਿੱਚ ਕਿਹਾ, ਕਹਿੰਦੇ ਅਤ ਉੱਚਾ ਤਾਕਾ ਦਰਬਾਰਾ, ਅੰਤ ਨਾਹੀਂ ਕਿਛ ਪਾਰਾ ਬਾਰਾ। ਅੱਗੇ ਬਚਨ ਵਰਤੇ ਲਾਖ ਤਪੀਸਰ, ਲਾਖ ਜੁਗੀਸਰ ਕਰਤੇ ਜੋਗਾ, ਲਾਖ ਤਪੀਸਰ ਭੋਗੇ ਭੋਗਾ, ਲਾਖ ਭਗਤ ਜਾਕੋ ਆਰਾਧੇ, ਲਾਖ ਤਪੀਸਰ ਤਪ ਹੀ ਸਾਧੇ, ਲਾਖ ਜੁਗੀਸਰ ਕਰਤੇ ਜੋਗਾ, ਲਾਖ ਭੁਗੀਸਰ ਭੋਗੇ ਭੋਗਾ। ਕਹਿੰਦੇ ਇਹ ਪਰਮਾਤਮਾ ਤੇਰੇ ਨਾਮ ਜਪਣ ਵਾਲੇ ਲੱਖਾਂ ਤਪੀਸਰ ਨੇ, ਲੱਖਾਂ ਜਪਣ ਵਾਲੇ ਜਪੀਸਰ ਨੇ, ਲੱਖਾਂ ਭਗਤ ਨੇ, ਪਰ ਤੈਨੂੰ ਜਪ ਜਪ ਕੇ ਉਹ ਆਤਮਕ ਆਨੰਦ ਮਾਣਦੇ ਆ, ਪਰ ਤੇਰੇ ਨਾਮ ਵਿੱਚ ਕਦੀ ਟੋਟਾ ਨਹੀਂ ਆਉਂਦਾ। ਇੱਥੇ ਅੱਜ ਦੇ ਸ਼ਬਦ ਵਿੱਚ ਮਹਾਰਾਜ ਨੇ ਇਹੀ ਬਚਨ ਵਰਤੇ, ਖਾਤ ਖਰਚਤ ਬਿਲਛਤ ਰਹੇ, ਟੂਟ ਨਾ ਜਾਏ ਭੰਡਾਰ।
ਰੱਬੀ ਪਿਆਰੇ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਆ, ਪਰ ਕਦੀ ਨਾਮ ਵਿੱਚ ਤੋਟਾ ਨਹੀਂ ਆਉਂਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਾਂ ਹੀ ਦੋ ਬੋਲ ਤੁਹਾਨੂੰ ਮਿਲਣਗੇ, ਨਾਮ ਨੂੰ ਮਹਾਰਾਜ ਸਾਚਾ ਧਨ ਕਹਿ ਕੇ ਪੁਕਾਰਨਗੇ। ਆਮ ਦੁਨਿਆਵੀ ਪਦਾਰਥ ਨੂੰ, ਦੌਲਤ ਨੂੰ ਕਾਚਾ ਧਨ ਕਹਿ ਕੇ ਪੁਕਾਰਨਗੇ। ਸਾਹਿਬ ਬਾਣੀ ਵਿੱਚ ਇੱਕ ਬਚਨ ਵਰਤਦੇ ਆ, ਕਹਿੰਦੇ ਕਾਚਾ ਧਨ ਸੰਚੇ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਅੱਗੇ ਵਚਨ ਵਰਤਿਆ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਸਾਹਿਬ ਬਾਣੀ ਵਿੱਚ ਕਹਿਣਗੇ, ਕਹਿੰਦੇ ਇੱਕ ਕਾਚਾ ਧਨ ਹੈ ਦੁਨਿਆਵੀ ਪਦਾਰਥ ਇਕੱਠਾ ਕਰਨਾ। ਸਾਹਿਬ ਕਹਿਣ ਲੱਗੇ, ਜਿਹੜੇ ਸਾਚੇ ਧਨ ਨੂੰ ਛੱਡ ਕੇ ਦਿਨ ਰਾਤ ਕੱਚਾ ਧਨ ਇਕੱਠਾ ਕਰਦੇ ਆ, ਮੈਨੂੰ ਖਿਮਾ ਕਰੋ, ਬਾਣੀ ਕਹਿਣ ਲੱਗੇ ਉਹ ਮੂਰਖ ਦੀ ਨਿਆਈ ਹੈ। ਫਿਰ ਮਹਾਰਾਜ ਨੇ ਕਿਹਾ, ਇਹ ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਇਹ ਵਿਖ ਰੂਪੀ ਕੱਚਾ ਧਨ ਤੈਨੂੰ ਬਹੁਤੀ ਵਾਰੀ ਦੁੱਖ ਦਿੰਦਾ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਨਾ ਇਹਨੇ ਸਦੀਵੀ ਨਾਲ ਨਿਭਣਾ, ਨਾ ਇਹਨੇ ਸਾਹਿਬ ਕਹਿਣ ਲੱਗੇ ਤੈਨੂੰ ਜੀਵਨ ਦਾ ਸਹਾਰਾ ਬਣਨਾ। ਤੇ ਪਰ ਅੱਗੇ ਵਚਨ ਵਰਤਿਆ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ। ਇੱਕ ਸੱਚਾ ਧਨ ਨਾਮ ਧਨ ਹੈ। ਮਹਾਰਾਜ ਕਹਿਣ ਲੱਗੇ, ਇਹ ਗੁਰੂ ਦੀ ਮੱਤ ਵਿੱਚੋਂ ਗੁਰੂ ਦੀ ਕਿਰਪਾ ਨਾਲ ਮਿਲਦਾ ਤੇ ਕਾਚਾ ਧਨ ਤੇ ਆਉਂਦਾ ਜਾਂਦਾ ਰਹਿੰਦਾ ਹੈ। ਮੈਂ ਫਿਰ ਤੁਹਾਨੂੰ ਬੇਨਤੀ ਕਰਾਂ, ਸਿੱਖ ਹੈ ਨਾ ਜਿਹੜਾ, ਜਿਵੇਂ ਪ੍ਰੋਫੈਸਰ ਪੂਰਨ ਸਿੰਘ ਨੇ ਤਿੰਨ ਗੱਲਾਂ ਬੜੀਆਂ ਕੀਮਤੀ ਕਹੀਆਂ। ਪ੍ਰੋਫੈਸਰ ਪੂਰਨ ਸਿੰਘ ਕਹਿੰਦੇ, ਸਿੱਖ ਅਰਦਾਸ ਕਰੇ ਗੁਰੂ ਅੱਗੇ ਤੇ ਸ਼ਬਦ ਵਰਤੇ ਵੀ, ਐ ਸਤਿਗੁਰੂ ਮੈਨੂੰ ਕਿਰਤ ਦੇ ਪਰ ਮੈਨੂੰ ਕਰਤਾਰ ਚੇਤਾ ਰਹੇ, ਮੈਨੂੰ ਧੰਦਾ ਦੇ, ਗ੍ਰਿਸਤੀਆਂ ਮੇਰੀਆਂ ਲੋੜਾਂ ਪਰ ਮੈਨੂੰ ਤੇਰਾ ਧਰਮ ਚੇਤਾ ਰਹੇ। ਉਹਨਾਂ ਤੀਜਾ ਸ਼ਬਦ ਵਰਤਿਆ, ਮੈਨੂੰ ਮਾਇਆ ਦੇ, ਦੁਨਿਆਵੀ ਲੋੜਾਂ ਨੇ ਪਰ ਮੇਰੇ ਤੇ ਆਪਣੀ ਮਾਇਆ, ਮਾਇਆ ਦਾ ਅਰਥ ਹੁੰਦਾ ਕਿਰਪਾ, ਮੇਰੇ ਤੇ ਆਪਣੀ ਕਿਰਪਾ ਰੱਖੀ, ਮੈਂ ਕਾਚਾ ਧਨ ਮਾਇਆ ਕੱਚੀ ਕਰਦਿਆਂ ਕਦੇ ਸਾਚਾ ਧਨ ਨਾ ਭੁੱਲ ਜਾਵਾਂ। ਇਹ ਬੜੇ ਤਿੰਨ ਸ਼ਬਦ ਕੀਮਤੀ ਨੇ, ਕਿਰਤ ਦੇ ਮੈਨੂੰ ਕਰਤਾਰ ਚੇਤਾ ਰਹੇ, ਧੰਦਾ ਦੇ ਮੈਨੂੰ ਧਰਮ ਚੇਤਾ ਰਹੇ, ਮੈਨੂੰ ਮਾਇਆ ਦੇ ਪਰ ਮੇਰੇ ਤੇ ਆਪਣੀ ਮਾਇਆ ਰੱਖੀ, ਮੈਂ ਮਾਇਆ ਵਿੱਚ ਰਹਿ ਕੇ ਇਹ ਦੁਨਿਆਵੀ ਪਦਾਰਥ ਵਿੱਚ ਰਹਿ ਕੇ ਸੱਚਾ ਧਨ ਕਦੀ ਭੁੱਲ ਨਾ ਜਾਵਾਂ। ਤੂੰ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਜਿਹੜੀ ਗੱਲ ਕਹਿੰਦੇ ਆ, ਕਹਿੰਦੇ ਖਾਤ ਖਰਚਤ ਬਿਲਚਤ ਰਹੇ, ਟੂਟ ਨਾ ਜਾਹੇ ਭੰਡਾਰ। ਜਿਹੜੇ ਰੱਬੀ ਪਿਆਰੇ ਨੇ, ਗੁਰਮੁਖ ਨੇ, ਉਹ ਪਰਮੇਸ਼ਵਰ ਦਾ ਨਾਮ ਜਪ ਜਪ ਕੇ ਇੰਨਾ ਨਾਮ ਧਨ ਇਕੱਤਰ ਕਰ ਲੈਂਦੇ ਆ, ਉਹ ਛਕਦੇ ਆ, ਆਨੰਦ ਮਾਣਦੇ ਆ, ਖਰਚਦੇ ਆ, ਉਹਨੂੰ ਵੰਡਦੇ ਆ ਅੱਗੇ, ਪਰ ਆਤਮਕ ਆਨੰਦ ਮਾਣਦੇ ਆ, ਉਹਦੇ ਵਿੱਚ ਕਦੀ ਤੋਚਾ ਨਹੀਂ ਆਉਂਦਾ। ਹਰ ਹਰ ਜਪਤ ਅਨੇਕ ਜਨ, ਬੇਅੰਤ ਤੇਰੇ ਦਰ ਦੇ ਐਸੇ ਸੇਵਕ ਨੇ ਜਿਹੜੇ ਤੇਰੇ ਨਾਮ ਨੂੰ ਜਪਦੇ ਨੇ, ਜਨ ਨਾਨਕ ਨਾਹੇ ਸੁਮਾਰ, ਪਰ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ। ਸਤਿਗੁਰੂ ਅੱਗੇ ਪੌੜੀ ਵਿੱਚ ਫਿਰ ਬਚਨ ਵਰਤਦੇ ਆ, ਮਹਾਰਾਜ ਕਹਿੰਦੇ ਪੌੜੀ, ਖੱਖਾ ਖੂਨਾ ਕੱਚ ਨਹੀਂ ਤਿਸ ਸਮਰੱਥ ਕੈ ਪਾਹੇ। ਖੱਖਾ ਖੂਨਾ ਕੱਚ ਨਹੀਂ, ਖੂਨੇ ਦਾ ਅਰਥ ਇੱਥੇ ਘਾਟ, ਕਮੀ, ਕੱਚ ਨਹੀਂ ਤਿਸ ਸਮਰੱਥ ਕੈ ਪਾਹੇ। ਤਿਸ ਸਮਰੱਥ, ਸਮਰੱਥ ਕਿਹਾ ਪਰਮਾਤਮਾ ਨੂੰ, ਕਹਿੰਦੇ ਹੇ ਸਮਰੱਥ ਪਰਮਾਤਮਾ ਵਾਹਿਗੁਰੂ, ਤੇਰੇ ਦਰ ਤੇ ਕਦੀ ਖਜ਼ਾਨਿਆਂ ਵਿੱਚ ਕਦੀ ਕਮੀ, ਕਦੀ ਤੋਟਾ, ਕਦੀ ਘਾਟ ਨਹੀਂ ਆਉਂਦੀ। ਤੂੰ ਚਾਰ ਚਪੇਰੇ ਤੂੰ ਸਮਰੱਥਾ ਦਾ ਮਾਲਕ ਹੈ, ਤੇਰੀ ਏਡੀ ਵੱਡੀ ਸਮਰੱਥਾ ਹੈ ਕਿ ਤੇਰੀ ਸਮਰੱਥਾ ਬੇਅੰਤ ਹੈ, ਤੇਰੀ ਸਮਰੱਥਾ ਵਿੱਚ, ਤੇਰੀ ਤਾਕਤ ਵਿੱਚ ਕਦੀ ਵੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ। ਖੱਖਾ ਖੂਨਾ ਕੱਚ ਨਹੀਂ ਤਿਸ ਸਮਰੱਥ ਕਹਿ ਪਾਹੇ, ਜੋ ਦੇਨਾ ਸੋ ਦੇ ਰਹੇ ਹੋ, ਭਾਵੇ ਕਹਿ ਤਹਿ ਜਾਏ। ਕਹਿੰਦੇ ਜਿਹੜੇ ਜਿਹੜੇ ਸੇਵਕ, ਜਿਹੜੇ ਜਿਹੜੇ ਭਗਤ ਤੈਨੂੰ ਭਾ ਜਾਂਦੇ ਨੇ, ਤੈਨੂੰ ਚੰਗੇ ਲੱਗਦੇ ਨੇ, ਤੂੰ ਤਰੁੱਠ ਕੇ ਉਹਨਾਂ ਦੀ ਝੋਲੀ ਵਿੱਚ ਦੁਨਿਆਵੀ ਦਾਤ ਵੀ
ਉਹਨਾਂ ਦੀ ਝੋਲੀ ਵਿੱਚ ਫਿਰ ਨਾਮ ਦੀਆਂ ਦਾਤਾਂ ਪਾ ਦਿੰਦੇ। ਦਾਤ ਜਿੰਨੀ ਹੈ ਤੇਰੇ ਹੱਥ ਵਿੱਚ ਹੈ, ਜਿਹੜੇ ਤੈਨੂੰ ਭਾ ਜਾਂਦੇ ਨੇ, ਤੈਨੂੰ ਚੰਗੇ ਲੱਗਦੇ ਨੇ, ਉਹਨਾਂ ਦੀ ਝੋਲੀ ਵਿੱਚ ਇਹ ਪਰਮਾਤਮਾ ਸਮਰੱਥ ਦਾਤਾਰ, ਤੂੰ ਤੁਰਛ ਕੇ ਝੋਲੀ ਵਿੱਚ ਨਾਮ ਦੀ ਦਾਤ ਪਾ ਦਿੰਦਾ ਹੈ। ਤੁਸੀਂ ਅੰਮ੍ਰਿਤ ਬਾਣੀ ਵਿੱਚੋਂ ਬਚਨ ਪੜ੍ਹੋ, ਭਗਤ ਸਾਹਿਬਾਨਾਂ ਦੀ ਜਿਹੜੀ ਗੱਲ ਕਰ ਰਹੇ ਨੇ, ਇੱਕ ਬਚਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ, ਤੇ ਮਹਾਰਾਜ ਉਹਦੇ ਵਿੱਚ ਬਚਨ ਕਹਿਣਗੇ ਵੀ ਜਦੋਂ ਭਗਤ ਸਾਹਿਬਾਨਾਂ ਨੇ ਆਪਣੀ ਸੁਰਤ ਨੂੰ ਨਾਮ ਵਿੱਚ ਜੋੜਿਆ ਤੇ ਰੱਬ ਨੇ ਤੁਰਠ ਕੇ ਉਹਨਾਂ ਤੇ ਕਿੰਨੀਆਂ ਬਖਸ਼ਿਸ਼ਾਂ ਵਰਤਾ ਦਿੱਤੀਆਂ। ਇੱਕ ਸ਼ਬਦ ਆਉਂਦਾ ਬਾਣੀ ਅੰਦਰ, ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ। ਕਹਿੰਦੇ ਜਿਹੜੇ ਭਗਤ ਨਾਮਦੇਵ ਜੀ ਨੇ, ਜਦੋਂ ਭਗਤ ਨਾਮਦੇਵ ਜੀ ਨੇ ਆਪਣੀ ਸੁਰਤ ਪਰਮੇਸ਼ਵਰ ਦੇ ਨਾਮ ਵਿੱਚ ਜੋੜੀ, ਤੇ ਜਿਹਨੂੰ ਪਹਿਲਾਂ ਇਹ ਕਹਿੰਦੇ ਸਨ ਵੀ ਭਗਤ ਨਾਮਦੇਵ ਜੀ ਦਾ ਅੱਧੀ ਕੌਡੀ ਮੁੱਲ ਨਹੀਂ, ਆੜ ਦਾਮ ਕੋ ਛੀਪਰੋ ਹੋਇਓ ਲਾਖੀਨਾ, ਪਰ ਜਦੋਂ ਸੁਰਤ ਨਾਮ ਵਿੱਚ ਜੋੜੀ ਤੇ ਭਗਤ ਨਾਮਦੇਵ ਲੱਖਾਂ ਦਾ ਬਣ ਕੇ ਬਹਿ ਗਿਆ, ਕਾਹਦੀ ਬਦੌਲਤ ਬਹਿ ਗਿਆ, ਉਸ ਪਰਮਾਤਮਾ ਨੇ ਦਾਤ ਪਾ ਦਿੱਤੀ ਝੋਲੀ ਵਿੱਚ ਨਾਮ ਦੀ। ਫਿਰ ਅਗਲਾ ਬਚਨ ਪੜ੍ਹੋ, ਕਹਿੰਦੇ ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ। ਕਹਿੰਦੇ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਆਪਣਾ ਬੁਨਣਾ ਤੰਨਾ ਵਾਲੇ ਪਾਸਿਓਂ ਥੋੜਾ ਪ੍ਰੀਤ ਘਟਾ ਕੇ ਤੇ ਪਰਮੇਸ਼ਵਰ ਦੇ ਨਾਮ ਵਿੱਚ ਪ੍ਰੀਤ ਪਾ ਲਈ, ਬੁਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਤੇ ਜਿਹਨੂੰ ਲੋਕ ਕਹਿੰਦੇ ਸਨ ਵੀ ਕਬੀਰ ਸਾਹਿਬ ਸ਼ੂਦਰ ਨੇ, ਨੀਚ ਨੇ, ਪਰ ਕਿਰਪਾ ਕੀ ਵਰਤੀ, ਨੀਚ ਕੁੱਲਾ ਜੁਲਾਹਰਾ ਭਇਓ ਗੁਣੀ ਗਹੀਰਾ, ਉਹ ਗੁਣਾਂ ਦਾ ਖਜ਼ਾਨਾ ਬਣ ਗਿਆ, ਦੁਨੀਆ ਨਮਸਕਾਰ ਕਰਨ ਲੱਗ ਪਈ। ਕਦੋਂ? ਜਦੋਂ ਗੁਰੂ ਨੇ ਪਰਮਾਤਮਾ ਨੇ ਤੁਰਠ ਕੇ ਉਹਨਾਂ ਦੀ ਝੋਲੀ ਵਿੱਚ ਨਾਮ ਧਨ ਪਾ ਦਿੱਤਾ। ਫਿਰ ਤੀਜਾ ਬਚਨ ਹੈ, ਕਹਿੰਦੇ ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਸਾਹਿਬ ਜੀ, ਜਿਨ੍ਹਾਂ ਨੂੰ ਲੋਕਾਂ ਨੇ ਕਿਹਾ ਵੀ ਤੁਸੀਂ ਚੰਮ ਢੋਨੇ ਹੋ, ਜੁੱਤੀਆਂ ਗੰਢਦੇ ਹੋ, ਚੰਮ ਦਾ ਕੰਮ ਕਰਦੇ ਹੋ, ਕਈ ਤਰ੍ਹਾਂ ਦੇ ਬੋਲ ਕਬੋਲ ਬੋਲੇ, ਪਰ ਕਹਿੰਦੇ ਭਗਤ ਰਵਿਦਾਸ ਸਾਹਿਬ ਜੀ ਉਹ ਮਹਾਨ ਆਤਮਾ ਹੈ, ਜਦੋਂ ਉਹਨਾਂ ਨੇ ਆਪਣੀ ਸੁਰਤ ਪਰਮਾਤਮਾ ਦੇ ਨਾਮ ਨਾਲ ਜੋੜੀ, ਰਵਿਦਾਸ ਟਵੰਤਾ ਢੋਰ ਨੀਤ, ਮਰ ਚੁੱਕੇ ਪਸ਼ੂਆਂ ਦਾ ਚੰਮ ਢੋਂਦੇ ਸਨ, ਰਵਿਦਾਸ ਟਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਜਦੋਂ ਨਾਮ ਵਿੱਚ ਸੁਰਤ ਜੋੜੀ ਤੇ ਭਗਤ ਰਵਿਦਾਸ ਸਾਹਿਬ ਜੀ ਦੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ, ਫਿਰ ਐਸਾ ਸਮਾਂ ਵੀ ਆਇਆ, ਲੁਕਾਈ ਸੋਚਦੀ ਸੀ ਵੀ ਜਿਸ ਭਗਤ ਰਵਿਦਾਸ ਸਾਹਿਬ ਨੇ ਪਰਮਾਤਮਾ ਦਾ ਦੀਦਾਰ ਕੀਤਾ, ਉਹਦੇ ਨਾਲ ਪ੍ਰੀਤ ਪਾਈ ਹੈ, ਅਸੀਂ ਇਹਨਾਂ ਦਾ ਦੀਦਾਰ ਕਰਕੇ ਆਪਣਾ ਜੀਵਨ ਸਫਲ ਕਰ ਲਈਏ। ਗੱਲ ਕਰ ਰਹੇ ਨੇ ਨਾਮ ਦੀ। ਫਿਰ ਚੌਥਾ ਬਚਨ ਹੋਰ ਕਿਹਾ, ਇਹ ਗੁਰੂ ਅਰਜਨ ਸਾਹਿਬ ਦਾ ਬਚਨ ਹੈ, ਗੱਲ ਭਗਤਾਂ ਦੀ ਕਰ ਰਹੇ ਨੇ। ਕਹਿੰਦੇ ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਭਗਤ ਸੈਨ ਦੀ ਬੁਤਕਾਰੀਆ ਦਾ ਜਿਹੜਾ ਅਰਥ ਹੈ ਨਾ, ਇਹ ਹੁੰਦਾ ਵੀ ਘਰ ਘਰ ਜਾ ਕੇ ਮੁੱਠੀ ਚਾਪੀ ਕਰਨੀ, ਉਹਨੂੰ ਬੁੱਤੀਆਂ ਕਰਨਾ ਕਹਿ ਦਿੰਦੇ ਸਨ, ਘਰ ਘਰ ਜਾ ਕੇ ਮੁੱਠੀ ਚਾਪੀ ਕਰਕੇ ਕਿਰਤ ਕਰਦੇ ਸਨ। ਕਹਿੰਦੇ ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਣਿਆ, ਘਰ ਘਰ ਜਾਣਦੇ ਨੇ ਭਗਤ ਸੈਨ ਜੀ ਨੂੰ, ਪਰ ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਜਦੋਂ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਵਸਿਆ ਤੇ ਉਹ ਭਗਤ ਨੂੰ ਵੀ ਦੁਨੀਆਂ ਨੇ ਨਮਸਕਾਰਾਂ ਕਰ ਦਿੱਤੀਆਂ। ਫਿਰ ਅਖੀਰ ਤੇ ਕਿਹਾ, ਕਹਿੰਦੇ ਇਹ ਵਿਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ। ਜਦੋਂ ਇੱਕ ਜੱਟ ਮੂੜ ਬੰਦਾ ਭਗਤ ਧੰਨਾ ਜੀ ਖੇਤ ਹਲ ਵਾਹੁਣ ਵਾਲਾ, ਉਹਨਾਂ ਵੇਖਿਆ ਵੀ ਕਬੀਰ ਸਾਹਿਬ ਤੇ ਨਾਮ ਦੀ ਬਦੌਲਤ ਕਿਰਪਾ ਵਰਤ ਗਈ, ਭਗਤ ਨਾਮਦੇਵ ਜੀ ਤੇ ਰਹਿਮਤ ਵਰਤ ਗਈ, ਭਗਤ ਰਵਿਦਾਸ ਸਾਹਿਬ ਜੀ ਭਗਤ ਸੈਨ ਜੀ ਤੇ ਨਾਮ ਦੀ ਬਦੌਲਤ ਕਿਰਪਾ ਵਰਤ ਗਈ, ਸ਼ਬਦ ਵਰਤਿਆ, ਕਹਿਣ ਲੱਗੇ
ਫਿਰ ਕਿਰਪਾ ਵਰਤੀ ਇਹ ਬਿਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਭਗਤ ਧੰਨਾ ਜੀ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਉਹ ਵਡਭਾਗੇ ਬਣ ਗਏ। ਤੋ ਮਹਾਰਾਜ ਅੱਜ ਕੀ ਕਹਿ ਰਹੇ ਨੇ, ਕਹਿੰਦੇ ਪਰਮਾਤਮਾ ਸਮਰੱਥ ਹੈ, ਉਹਦੇ ਦਰ ਖਜ਼ਾਨਿਆਂ ਦੀ ਕਮੀ ਨਹੀਂ। ਉਹ ਜਦੋਂ ਤਰੁੱਠ ਕੇ ਕਿਸੇ ਨੂੰ ਨਾਮ ਧਨ ਰੂਪੀ ਖਜ਼ਾਨਾ ਬਖਸ਼ਿਸ਼ ਕਰਦਾ ਹੈ ਤੇ ਫਿਰ ਜਿਹੜੇ ਉਹਨੂੰ ਭਾਉਂਦੇ ਨੇ ਭਗਤ ਜਨ ਸੇਵਕ ਜਨ, ਉਹ ਨਾਮ ਜਪ ਜਪ ਕੇ ਜਿੱਥੇ ਆਪਣਾ ਜੀਵਨ ਸਵਾਰਦੇ ਹੈ, ਆਤਮਕ ਆਨੰਦ ਮਾਣਦੇ ਹੈ, ਉੱਥੇ ਨਾਮ ਧਨ ਨੂੰ ਅੱਗੇ ਵੰਡਦੇ ਆ। ਸ਼ਬਦ ਵਰਤਿਆ ਧਿਆਨ ਦਿਓ, ਖੱਖਾ ਖੂਨਾ ਕੱਛ ਨਹੀਂ ਤਿਸ ਸਮਰੱਥ ਕਹਿ ਪਾਹੇ। ਇੱਥੇ ਖੂਨੇ ਦਾ ਅਰਥ ਹੈ ਘਾਟ, ਕਮੀ। ਕਹਿੰਦੇ ਪਰਮਾਤਮਾ ਜਿਹੜਾ ਸਮਰੱਥ ਹੈ ਨਾ, ਉਹਦੇ ਘਰ ਵਿੱਚ ਕਿਸੇ ਵੀ ਖਜ਼ਾਨੇ ਦੀ ਘਾਟ ਕਮੀ ਨਹੀਂ ਹੈ, ਉਹ ਦਾਤਾਰ ਹੈ। ਖੱਖਾ ਖੂਨਾ ਕੱਚ ਨਹੀਂ ਤਿਸ ਸਮਰੱਥ ਕਹਿ ਪਾਹੇ, ਜੋ ਦੇਨਾ ਸੋ ਦੇ ਰਹੇ ਹੋ ਭਾਵੇ ਤਹਿ ਤਹਿ ਜਾਏ। ਕਹਿੰਦੇ ਜਿਹੜਾ ਉਹਨੂੰ ਭਾ ਜਾਏ, ਉਹਦੀ ਝੋਲੀ ਵਿੱਚ ਉਹਨੇ ਦਾਤ ਪਾਉਣੀ ਹੀ ਪਾਉਣੀ ਹੈ ਤੇ ਉਹਦੀ ਦਾਤ ਵਿੱਚ ਕਮੀ ਨਹੀਂ ਆਉਂਦੀ ਕਦੇ। ਜਿਹੜਾ ਉਹਨੂੰ ਚੰਗਾ ਲੱਗਦਾ ਉਹਦੀ ਝੋਲੀ ਵਿੱਚ ਤਰੁੱਠ ਕੇ ਦਾਤ ਪਾ ਦਿੰਦਾ। ਦਾਤ ਜਿੰਨੀ ਵੀ ਹੈ ਨਾ, ਇੱਕ ਗੱਲ ਯਾਦ ਰੱਖੋ, ਭਾਵੇਂ ਦੁਨਿਆਵੀ ਦਾਤ ਹੈ ਭਾਵੇਂ ਰੱਬੀ ਨਾਮ ਦੀ ਦਾਤ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਇੱਥੇ ਸਾਰਾ ਜਗਤ ਮੰਗਤਿਆਂ ਦਾ, ਗੱਲ ਵੱਖਰੀ। ਕੋਈ ਕੀਮਤੀ ਕੱਪੜੇ ਪਾ ਕੇ ਮੰਗ ਰਿਹਾ, ਕੋਈ ਪਾਟੇ ਕੱਪੜੇ ਪਾ ਕੇ ਮੰਗ ਰਿਹਾ, ਪਰ ਦਾਤਾਰ ਇੱਕ ਹੀ, ਸਾਰਾ ਜਗਤ ਮੰਗਤਿਆਂ ਭਿਖਾਰੀਆਂ ਦਾ ਹੈ। ਸ਼ਬਦ ਵਰਤਿਆ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ ਕਹੁ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਕਹਿੰਦੇ ਭਾਈ ਉਸ ਪਰਮੇਸ਼ਵਰ ਦੇ ਨਾਮ ਨੂੰ ਸਿਮਰ ਤੇ ਤੇਰੇ ਕਾਰਜ ਸਫਲ ਹੋ ਜਾਣਗੇ, ਕਿਉਂਕਿ ਦਾਤਾਰ ਸਭਨਾਂ ਦਾ ਇੱਕ ਪਰਮਾਤਮਾ। ਇੱਕ ਵਿਦਵਾਨ ਲਿਖਦਾ ਹੈ, ਕਹਿਣ ਲੱਗੇ ਕਿਸੇ ਨਗਰ ਅੰਦਰ ਕਾਲ ਪੈ ਗਿਆ, ਇਲਾਕੇ ਵਿੱਚ ਮੀਂਹ ਨਾ ਪਿਆ, ਫਸਲਾਂ ਨਾ ਹੋਈਆਂ, ਘਰਾਂ ਵਿੱਚ ਲੋਕਾਂ ਦੇ ਖਾਣ ਜੋਗੇ ਦਾਣੇ ਨਾ ਰਹੇ। ਜਦੋਂ ਕਾਲ ਪਿਆ ਤੇ ਨਗਰ ਤੋਂ ਬਾਹਰ ਇੱਕ ਦਰਵੇਸ਼ ਫਕੀਰ ਰਹਿੰਦਾ ਸੀ। ਪਿੰਡ ਦੇ ਲੋਕਾਂ ਸਲਾਹ ਬਣਾਈ ਵੀ ਆਪਾਂ ਫਕੀਰ ਦਰਵੇਸ਼ ਨੂੰ ਜਾ ਕੇ ਬੇਨਤੀ ਕਰੀਏ। ਦਰਵੇਸ਼ ਕੋਲ ਆਏ, ਫਕੀਰ ਕੋਲ, ਕਹਿਣ ਲੱਗੇ ਐਸ ਫਕੀਰ ਬਾਬਾ, ਤੈਨੂੰ ਰਾਜਾ ਅਦਬ ਬੜਾ ਦਿੰਦਾ, ਸਤਿਕਾਰ ਬੜਾ ਕਰਦਾ, ਤੇ ਤੂੰ ਰਾਜ ਦਰਬਾਰ ਵਿੱਚ ਜਾ ਕੇ ਸਾਡੇ ਨਗਰ ਦੇ ਲਈ ਕੁਝ ਸਰਕਾਰੀ ਖਜ਼ਾਨੇ ਵਿੱਚੋਂ ਮਨਜ਼ੂਰ ਕਰਵਾ ਕੇ ਲੈ ਕੇ ਆ, ਕਿਉਂਕਿ ਕਾਲ ਪੈ ਗਿਆ, ਦਾਣੇ ਨਹੀਂ, ਖਜ਼ਾਨੇ ਵਿੱਚੋਂ ਕੁਝ ਨਾ ਕੁਝ ਨਗਰ ਦੇ ਲਈ ਲੈ ਕੇ ਆ। ਫਕੀਰ ਕਹਿਣ ਲੱਗੇ ਆਈ ਹੋਈ ਸੰਗਤ ਦਾ ਵਚਨ ਮੰਨ ਕੇ, ਤੇ ਦੂਸਰੇ ਦਿਨ ਸਵੇਰ ਦਾ ਵੇਲਾ ਹੈ ਤੇ ਰਾਜੇ ਦੇ ਦਰਬਾਰ ਵਿੱਚ ਚਲਿਆ ਗਿਆ। ਪਹਿਰੇਦਾਰਾਂ ਰੁਕਿਆ ਨਾ, ਅਦਬ ਕੀਤਾ, ਬੰਦਗੀ ਵਾਲਾ ਪੁਰਖ ਸੀ। ਜਦੋਂ ਉਹ ਰਾਜੇ ਦੇ ਦਰਬਾਰ ਵਿੱਚ ਗਿਆ ਨਾ, ਤੇ ਰਾਜਾ ਖੁਦ ਨੇਤਰ ਬੰਦ ਕਰਕੇ ਹੱਥ ਜੋੜ ਕੇ ਅੱਗੇ ਖੁਦਾ ਅੱਗੇ ਪੁਕਾਰ ਕਰ ਰਿਹਾ, ਪਰਮਾਤਮਾ ਅੱਗੇ ਅਰਜੋਈ ਕਰ ਰਿਹਾ, ਐ ਪਰਮਾਤਮਾ ਕਿਰਪਾ ਕਰ, ਮੇਰੇ ਖਜ਼ਾਨੇ ਭਰਨ, ਮੈਂ ਪਰਜਾ ਦੀ ਸੇਵਾ ਕਰਾਂ, ਰਹਿਮਤ ਕਰ, ਮੈਂ ਪਰਜਾ ਦੀ ਸੇਵਾ ਤਾਂ ਕਰਾਂਗਾ ਜੇ ਤੇਰੀ ਕਿਰਪਾ ਵਰਤੇਗੀ, ਤੂੰ ਦਾਤਾਰ ਹੈ, ਮੇਰੇ ਖਜ਼ਾਨੇ ਭਰ ਕੇ ਰੱਖ, ਮੇਰੀ ਪਰਜਾ ਵਿੱਚ ਸੁੱਖ ਵਰਤਾਈ, ਮੇਰੇ ਤੇ ਰਹਿਮਤ ਵਰਤਾ, ਮੈਨੂੰ ਇੰਨੀਆਂ ਕੁ ਦਾਤਾਂ ਦੇ ਮੈਂ ਅੱਗੇ ਵੰਡ ਸਕਾਂ। ਰਾਜਾ ਪੁਕਾਰ ਕਰ ਰਿਹਾ, ਫਕੀਰ ਨੇ ਕਹਿਣ ਲੱਗੇ ਉਹ ਰਾਜੇ ਦੀ ਅਰਜੋਈ ਅਰਦਾਸ ਸੁਣ ਕੇ ਬਿਨ ਰਾਜੇ ਨੂੰ ਮਿਲਿਆ ਉਹਨੀ ਪੈਰੀ ਵਾਪਸ ਪਰਤ ਆਇਆ। ਹੁਣ ਰਾਜਾ ਤੇ ਅਰਦਾਸ ਵਿੱਚ ਲੱਗਿਆ ਸੀ, ਉਹਨੂੰ ਕੀ ਪਤਾ ਵੀ ਕੋਈ ਆਇਆ ਜਾਂ ਮੁੜ ਗਿਆ। ਉਹਨੀ ਪੈਰੀ ਵਾਪਸ ਪਰਤ ਆਇਆ, ਪਿੰਡ ਦੇ ਲੋਕ ਇਕੱਤਰ ਹੋ ਕੇ ਆਏ, ਕਹਿਣ ਲੱਗੇ ਫਕੀਰ ਬਾਬਾ ਰਾਜੇ ਨੇ ਕੀ ਕੁਝ ਮਨਜ਼ੂਰ ਕੀਤਾ। ਕਹਿੰਦੇ ਉੱਥੇ ਫਕੀਰ ਨੇ ਇੱਕ ਬੜਾ ਕੀਮਤੀ ਸ਼ਬਦ ਕਿਹਾ, ਕਹਿਣ ਲੱਗਿਆ ਤੁਹਾਨੂੰ ਭੁਲੇਖਾ ਲੱਗੇ ਲੱਗਿਆ, ਭੁਲੇਖਾ ਮੈਨੂੰ ਵੀ ਲੱਗ ਗਿਆ। ਅਸਲ ਵਿੱਚ ਮੈਂ ਜਿਹਨੂੰ ਦਾਤਾ ਸਮਝ ਕੇ ਗਿਆ ਸਾਂ, ਉੱਥੇ ਜਾ ਕੇ ਪਤਾ ਲੱਗਿਆ ਉਹ ਖੁਦ ਭਿਖਾਰੀ ਮੰਗਤਾ ਹੈ। ਉੱਥੇ ਜਾ ਕੇ ਪਤਾ ਲੱਗਿਆ
ਤੇ ਜੇ ਉਹ ਦਾਤਾਰ ਤੋਂ ਮੰਗਦੇ ਹੈ ਆਪਾਂ ਉਹਦੇ ਕੋਲੋਂ ਮੰਗਣ ਦੀ ਬਜਾਏ ਆਓ ਸਾਰੇ ਰਲ ਕੇ ਅਰਦਾਸ ਕਰੀਏ ਉਸ ਪਰਮਾਤਮਾ ਦਾ ਨਾਮ ਜਪ ਕੇ ਉਹਨੇ ਤਰੁੱਠ ਕੇ ਮੀਂਹ ਪਾਉਣਾ ਦਾਣੇ ਹੋਣਗੇ ਭਾਗ ਲੱਗ ਜਾਣਗੇ। ਮੇਰੇ ਕਹਿਣ ਦਾ ਭਾਵ ਇਹ ਹੈ ਜੋ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਨਾ ਵੀ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕਾਮ। ਬੰਦਾ ਐਵੇਂ ਬਹੁਤ ਵਾਰੀ ਬੰਦਿਆਂ ਦੇ ਅੱਗੇ ਹੱਥ ਅੜਦਾ ਪਰ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਭਾਈ ਦਾਤਾਰ ਇੱਕ ਪਰਮਾਤਮਾ ਹੈ ਜਿਹੜਾ ਸਾਰਿਆਂ ਦੀ ਝੋਲੀ ਵਿੱਚ ਤਰੁੱਠ ਕੇ ਦਾਤ ਪਾਉਂਦਾ ਹੈ। ਇੱਥੇ ਬਚਨ ਵਰਤੇ ਮਹਾਰਾਜ ਨੇ ਕਹਿੰਦੇ ਖੱਖਾ ਖੂਨਾ ਕੱਛ ਨਹੀਂ ਤਿਸ ਸਮਰੱਥ ਕਹਿ ਪਾਹੇ ਜੋ ਦੇਨਾ ਸੋ ਦੇ ਰਹੇ ਹੋ ਭਾਵੇ ਤਹਿ ਤਹਿ ਜਾਏ। ਕਹਿੰਦੇ ਉਹ ਪਰਮਾਤਮਾ ਇੰਨਾ ਸਮਰੱਥ ਹੈ ਉਹਦੇ ਖਜ਼ਾਨੇ ਵਿੱਚ ਕੋਈ ਕਮੀ ਨਹੀਂ ਹੈ ਟੋਟਾ ਨਹੀਂ ਹੈ। ਜਿਹੜਾ ਜਿਹੜਾ ਜੀਵ ਉਹਨੂੰ ਭਾ ਜਾਂਦਾ ਜਿਹੜਾ ਰੱਬੀ ਪਿਆਰਾ ਰੱਬੀ ਭਗਤ ਨੂੰ ਭਾ ਜਾਂਦਾ ਚੰਗਾ ਲੱਗਦਾ ਉਹ ਤਰੁੱਠ ਕੇ ਉਹਦੀ ਝੋਲੀ ਵਿੱਚ ਦਾਤਾਂ ਪਾ ਦਿੰਦਾ। ਫਿਰ ਮਹਾਰਾਜ ਨੇ ਅੱਗੇ ਕਿਹਾ ਕਹਿੰਦੇ ਖਰਚ ਖਜ਼ਾਨਾ ਨਾਮ ਧਨ ਇਹ ਭਗਤਨ ਕੀ ਦਾਸ। ਹੁਣ ਇੱਥੇ ਗੱਲ ਕੀਤੀ ਰੱਬੀ ਭਗਤਾਂ ਦੀ ਧਿਆਨ ਜੋ ਇੱਕ ਇੱਕ ਸ਼ਬਦ ਵਾਲੇ ਪਾਸੇ। ਵੈਸੇ ਤੇ ਜਿਹੜੀ ਲੜੀਵਾਰ ਕਥਾ ਹੈ ਨਾ ਇਹਨੂੰ ਵਿਚਾਰਨ ਦਾ ਭਾਵ ਹੁੰਦਾ ਵੀ ਜਿਸ ਪੰਕਤੀ ਨੂੰ ਆਪਾਂ ਪੜ੍ਹ ਰਹੇ ਹਾਂ ਜਿਸ ਸ਼ਬਦ ਨੂੰ ਤੇ ਉਸ ਸ਼ਬਦ ਦਾ ਜਿਹੜਾ ਭਾਵ ਹੈ ਜਿਹੜਾ ਅਰਥ ਹੈ ਉਹ ਸਾਡੇ ਹਿਰਦੇ ਵਿੱਚ ਵਸ ਜਾਏ ਉਹ ਪੰਕਤੀ ਦਾ। ਹੁਣ ਇੱਥੇ ਮਹਾਰਾਜ ਨੇ ਕੀ ਕਿਹਾ ਕਹਿੰਦੇ ਖਰਚ ਖਜ਼ਾਨਾ ਨਾਮ ਧਨ ਜਿਹੜਾ ਰੱਬ ਨੇ ਆਪਣੇ ਭਗਤਾਂ ਨੂੰ ਨਾਮ ਧਨ ਰੂਪੀ ਖਜ਼ਾਨਾ ਬਖਸ਼ਿਆ ਉਹ ਭਗਤ ਖਰਚਦੇ ਨੇ। ਖਰਚਣ ਦਾ ਭਾਵ ਵੰਡਦੇ ਨੇ ਅੱਗੇ ਖਰਚ ਖਜ਼ਾਨਾ ਨਾਮ ਧਨ ਇਹ ਆ ਭਗਤਨ ਕੀ ਰਾਸ। ਰਾਸ ਦਾ ਅਰਥ ਹੁੰਦੇ ਪੂੰਜੀ। ਕਹਿੰਦੇ ਭਗਤਾਂ ਦੀ ਇਹੀ ਰਾਸ ਹੈ ਭਗਤਾਂ ਦੀ ਇਹੀ ਪੂੰਜੀ ਆ ਕਿ ਭਗਤ ਆਪਣੇ ਜੀਵਨ ਅੰਦਰ ਪਹਿਲਾਂ ਪਰਮਾਤਮਾ ਦੀ ਕਿਰਪਾ ਨਾਲ ਨਾਮ ਧਨ ਇਕੱਤਰ ਕਰਦੇ ਆ ਤੇ ਫਿਰ ਉਸ ਪਰਮਾਤਮਾ ਦੀ ਰਹਿਮਤ ਨਾਲ ਹੀ ਉਹ ਖਜ਼ਾਨਾ ਅੱਗੇ ਵੰਡਦੇ ਆ। ਭਗਤਾਂ ਦਾ ਇਹੀ ਜੀਵਨ ਹੈ। ਭਗਤ ਹੈ ਜਿਹੜਾ ਉਹ ਦੁਨਿਆਵੀ ਧਨ ਦੇ ਅੰਬਾਰ ਨਹੀਂ ਲਾਉਂਦਾ। ਹਾਂ ਆਪਣੇ ਗੁਜ਼ਾਰੀ ਜੋਗੀ ਕਿਰਤ ਕਰਦਾ ਪਰ ਉਹ ਕਦੀ ਮੂਲ ਤੋਂ ਨਹੀਂ ਖਿੰਝਦਾ ਮੂਲ ਤੋਂ ਨਹੀਂ ਭੁੱਲਦਾ। ਉਹ ਕੋਸ਼ਿਸ਼ ਕਰਦਾ ਵੀ ਜਿਹੜਾ ਕਰਮ ਮੈਂ ਕਰਨ ਵਾਸਤੇ ਆਇਆ ਤੇ ਉਹ ਕਰਮ ਨਾਮ ਵਾਲਾ ਧਰਮ ਵਾਲਾ ਪਰਉਪਕਾਰ ਵਾਲਾ ਚੰਗੇ ਕਰਮਾਂ ਵਾਲਾ ਉਹ ਰੱਬੀ ਭਗਤ ਆਪਣੇ ਜੀਵਨ ਵਿੱਚ ਕਰਦਾ। ਤਾਂ ਹੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਭਗਤ ਦੀ ਜਿਹੜੀ ਚਾਲ ਹੈ ਨਾ ਚਾਲ ਦਾ ਭਾਵ ਉਹਦਾ ਜਿਹੜਾ ਜੀਵਨ ਹੈ ਉਹ ਬੜਾ ਬਿਖਮ ਹੈ ਬਹੁਤ ਔਖਾ ਹੈ। ਆਮ ਦੁਨਿਆਵੀ ਬੰਦਿਆਂ ਨਾਲੋਂ ਭਗਤੀ ਮਾਰਗ ਸੁਖੈ ਨਹੀਂ ਉਹ ਮਹਿੰਗਾ ਮਾਰਗ ਹੈ। ਗੁਰੂ ਅਮਰਦਾਸ ਜੀ ਨੇ ਬਾਣੀ ਵਿੱਚ ਕਿਹਾ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ। ਕਹਿੰਦੇ ਭਾਈ ਭਗਤ ਦੀ ਚਾਲ ਬੜੀ ਵੱਖਰੀ ਹੈ। ਚਾਲ ਦਾ ਭਾਵ ਉਹਦਾ ਜਿਹੜਾ ਜੀਵਨ ਜਿਉਣ ਦਾ ਜਿਹੜਾ ਢੰਗ ਹੈ ਉਹ ਬੜਾ ਵੱਖਰਾ ਹੈ। ਬਿਖਮ ਮਾਰਗ ਚੱਲਣਾ ਔਖੇ ਮਾਰਗ ਤੇ ਤੁਰਦਾ ਤੇ ਪੁੱਛਿਆ ਗੁਰੂ ਅਮਰਦਾਸ ਜੀ ਕਿੰਨਾ ਕੁ ਔਖਾ ਮਾਰਗ ਹੈ। ਕਹਿੰਦੇ ਖੰਨਿਓ ਤਿੱਖੀ ਬਾਲੋ ਨਿੱਕੀ ਏਤ ਮਾਰਗ ਜਾਣਾ। ਖੰਡੇ ਨਾਲੋਂ ਤਿੱਖਾ ਤੇ ਬਾਲ ਨਾਲੋਂ ਬਰੀਕ ਰਸਤਾ ਹੈ ਮਨ ਨੂੰ ਇਹੋ ਜਿਹੇ ਮਾਰਗ ਤੇ ਤੁਰਦਾ। ਤੇ ਗੁਰੂ ਅਮਰਦਾਸ ਜੀ ਤੋਂ ਪੁੱਛਿਆ ਮਹਾਰਾਜ ਐਸਾ ਕਿਹੜਾ ਮਾਰਗ ਹੈ ਭਗਤ ਦੇ ਜੀਵਨ ਵਿੱਚ ਐਸੀ ਕਿਹੜੀ ਕਰਾਮਾਤ ਹੈ ਵੀ ਏਡਾ ਕਰਮ ਔਖਾ ਹੈ। ਤੋ ਗੁਰੂ ਜੀ ਨੇ ਅੱਗੇ ਕੀ ਕਿਹਾ ਕਹਿੰਦੇ ਭਾਈ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਇਹ ਭਗਤ ਦਾ ਜੀਵਨ ਹੈ। ਲਭ ਲੋਭ ਲਭ ਦਾ ਅਰਥ ਹੁੰਦੇ ਦੁਨਿਆਵੀ ਚਸਕੇ ਦੁਨਿਆਵੀ ਰਸਾਂ ਤੋਂ ਮੁਕਤ ਹੋ ਜਾਣਾ। ਕਹਿੰਦੇ ਭਗਤ ਦੇ ਜੀਵਨ ਅੰਦਰ ਦੁਨਿਆਵੀ ਰਸ ਦੁਨਿਆਵੀ ਚਸਕੇ ਨਹੀਂ ਪਦਾਰਥਾਂ ਦੇ
ਦੁਨਿਆਵੀ ਰਸ ਕੀ ਨੇ? ਕਿਸੇ ਨੂੰ ਖਾਣ ਦਾ, ਕਿਸੇ ਨੂੰ ਪਹਿਨਣ ਦਾ, ਕਿਸੇ ਨੂੰ ਘੁੰਮਣ ਦਾ, ਕਿਸੇ ਨੂੰ ਵਿਸ਼ੇ ਵਿਕਾਰਾਂ ਦੇ ਰਸ ਨੇ, ਕੋਈ ਨਸ਼ਿਆਂ ਦੇ ਰਸਾਂ ਵਿੱਚ ਲੱਗਿਆ। ਕਹਿੰਦੇ ਭਗਤ ਦੇ ਜੀਵਨ ਵਿੱਚ ਕੋਈ ਇਹੋ ਜਿਹਾ ਕਰਮ ਨਹੀਂ, ਲੱਭ ਲੋਭ, ਭਗਤ ਅੰਦਰ ਲੋਭ ਦੀ ਬਿਰਤੀ ਵੀ ਨਹੀਂ। ਉਹ ਕਿਰਤੀ ਜ਼ਰੂਰ ਹੈ, ਧਿਆਨ ਦਿਓ, ਵੈਸੇ ਸਿੱਖ ਵੀ ਕਿਰਤੀ ਹੈ, ਲੋਭੀ ਨਹੀਂ, ਭਗਤ ਵੀ ਕਿਰਤੀ ਹੈ। ਕਹਿੰਦੇ ਲੱਭ ਲੋਭ ਅਹੰਕਾਰ ਤਦ ਤ੍ਰਿਸ਼ਨਾ, ਉਹਨੇ ਅਹੰਕਾਰ ਦੀ ਬਿਰਤੀ ਤੇ ਤ੍ਰਿਸ਼ਨਾ ਦੀ ਬਿਰਤੀ ਤਿਆਗੀ ਹੋਈ ਹੈ। ਬਹੁਤ ਨਾ ਹੀ ਬੋਲਣਾ, ਭਗਤ ਕਦੀ ਵਿਅਰਥ ਨਹੀਂ ਬੋਲਦਾ, ਬੋਲਦਾ ਜ਼ਰੂਰ ਹੈ, ਪਰ ਉਹ ਜਦੋਂ ਬੋਲਦਾ ਧਰਮ ਕਰਮ ਦੀ, ਰੱਬੀ ਨਾਮ ਦੀ ਗੱਲ ਬੋਲਦਾ, ਉਹਦਾ ਤਾਂ ਕਰਕੇ ਜਿਹੜਾ ਜੀਵਨ ਯਾਤਰਾ ਹੈ ਨਾ, ਉਹ ਆਮ ਸੰਸਾਰ ਨਾਲੋਂ ਵੱਖਰੀ ਹੈ। ਕਿਉਂਕਿ ਆਮ ਸੰਸਾਰ ਤੇ ਲੋਭ ਵਿੱਚ, ਅਹੰਕਾਰ ਵਿੱਚ, ਤ੍ਰਿਸ਼ਨਾ ਵਿੱਚ ਗ੍ਰਸਿਆ ਪਿਆ, ਪਰ ਇੱਕ ਰੱਬੀ ਭਗਤੀ ਬੰਦਗੀ ਕਰਨ ਵਾਲਾ ਜਿਹੜਾ ਭਗਤ ਹੈ, ਜਿਹਦੇ ਕੋਲ ਨਾਮ ਰੂਪੀ ਖਜ਼ਾਨਾ ਪਰਮਾਤਮਾ ਨੇ ਉਹਨੂੰ ਪੂੰਜੀ ਦਿੱਤੀ ਹੈ, ਉਹ ਇਹਨਾਂ ਰਸਾਂ ਕਸਾਂ ਤੋਂ ਮੁਕਤ ਹੋ ਕੇ ਤੇ ਰੱਬ ਦੀ ਰਜ਼ਾ ਵਿੱਚ ਬੰਦਗੀ ਕਰਕੇ ਆਪਣਾ ਜੀਵਨ ਗੁਜ਼ਾਰਦਾ। ਇੱਥੇ ਮਹਾਰਾਜ ਨੇ ਕਿਹਾ, ਕਹਿੰਦੇ ਖਰਚ ਖਜ਼ਾਨਾ ਨਾਮ ਧਨ ਆ ਭਗਤਨ ਕੀ ਰਾਸ। ਇਹ ਭਗਤ ਦੀ ਪੂੰਜੀ ਹੈ ਨਾਮ ਧਨ। ਫਿਰ ਮਹਾਰਾਜ ਨੇ ਕਿਹਾ, ਕਹਿੰਦੇ ਭਗਤ ਅੰਦਰ ਅੱਗੇ ਕੀ ਗੁਣ ਨੇ ਬੰਦਗੀ ਕਰਨ ਵਾਲੇ ਅੰਦਰ? ਕਹਿੰਦੇ ਖਿਮਾ ਗਰੀਬੀ ਆਨੰਦ ਸਹਿਜ ਜਪਤ ਰਹੇ ਗੁਣਤਾਸ। ਖਿਮਾ ਦਾ ਸੁਭਾਅ ਹੈ ਰੱਬੀ ਬੰਦਗੀ ਵਾਲੇ ਅੰਦਰ, ਕਿਸੇ ਦਾ ਗੁਨਾਹ ਵੇਖਣਾ ਉਹਨੂੰ ਖਿਮਾ ਕਰਦੇ ਨੇ। ਤੁਸੀਂ ਗੁਰੂ ਅਮਰਦਾਸ ਜੀ ਦੇ ਜੀਵਨ ਵਿੱਚ ਵੇਖੋ, ਗੁਰੂ ਸਾਹਿਬਾਨਾਂ ਦੀ ਕਿਰਪਾ ਨਾਲ ਹੀ ਭਗਤ ਬਣੇ ਨੇ। ਗੁਰੂ ਜੀ ਦਾ ਆਪਣਾ ਜੀਵਨ ਵੇਖੋ, ਭਾਈ ਦਾਤੂ ਆਇਆ ਗੁਰੂ ਅਮਰਦਾਸ ਜੀ ਨੂੰ ਸਿੰਘਾਸਨ ਤੇ ਬੈਠਿਆਂ ਨੂੰ ਸੰਗਤ ਦੇ ਸਾਹਮਣੇ ਆ ਕੇ ਕ੍ਰੋਧਿਤ ਹੋ ਕੇ ਭਾਈ ਦਾਤੂ ਨੇ ਲੱਤ ਮਾਰੀ ਸਿੰਘਾਸਨ ਤੇ ਬੈਠਿਆਂ ਨੂੰ। ਸਤਿਗੁਰੂ ਗੁਰੂ ਅਮਰਦਾਸ ਜੀ ਸਮਰੱਥ ਸਤਿਗੁਰੂ ਨੂੰ, ਤੇ ਸਮਰੱਥਾ ਤੇ ਬੜੀ ਹੈ ਗੁਰੂ ਜੀ ਦੇ ਅੰਦਰ। ਕਿਸੇ ਸੰਗਤ ਦੇ ਬੰਦੇ ਨੂੰ, ਸੰਗਤ ਨੂੰ ਕਹਿੰਦੇ ਵੀ ਇਹਨੂੰ ਸੋਧਾ ਲਾ ਦਿਓ ਤਾਂ ਲੱਗ ਜਾਣਾ ਸੀ, ਜੇ ਆਪ ਆਪਣੀ ਰਸਨਾ ਤੋਂ ਕੋਈ ਬਚਨ ਕਹਿ ਦਿੰਦੇ ਦਾਤੂ ਦਾ ਤਾਂ ਵੀ ਨਾਸ਼ ਹੋ ਜਾਣਾ ਸੀ, ਪਰ ਨਹੀਂ, ਉਹਨੇ ਲੱਤ ਮਾਰੀ। ਗੁਰੂ ਅਮਰਦਾਸ ਜੀ ਇੰਨਾ ਖਿਮਾ ਦੇ ਸੁਭਾਅ ਦੇ ਮਾਲਕ ਨੇ, ਉਹਦਾ ਚਰਨ ਪਕੜ ਕੇ ਕਿਹਾ, ਦਾਤੂ ਇਹ ਬੁੱਢੜੇ ਹੱਡ ਨੇ, ਬਜ਼ੁਰਗ ਅਵਸਥਾ, ਕੋਈ ਫਰਕ ਨਹੀਂ ਪਿਆ ਹੋਏਗਾ, ਲਿਆ ਤੇਰਾ ਕੋਮਲ ਚਰਨ ਹੈ, ਸੱਟ ਲੱਗੀ ਹੋਵੇਗੀ ਤੇਰਾ ਚਰਨ ਘੁੱਟ ਦੇਵਾਂ। ਕਿੱਡੀ ਵੱਡੀ ਗੱਲ ਹੈ, ਆਪਣੇ ਵਰਗੇ ਬੰਦੇ ਨੂੰ, ਆਮ ਦੁਨਿਆਵੀ ਬੰਦੇ ਨੂੰ, ਕੋਈ ਬੰਦਾ ਦੋ ਬੋਲ ਵੀ ਬੋਲਦੇ ਬੰਦਾ ਸਾਲਾਂ ਬੱਧੀ ਸ਼ਬਦ ਨਹੀਂ ਭੁੱਲਦਾ, ਸਾਲਾਂ ਬਾਅਦ ਵੀ ਕਦੇ ਬੰਦਾ ਮਿਲੇ ਤੇ ਬੰਦਾ ਕਹਿੰਦਾ ਇਸ ਬੰਦੇ ਨੇ ਫਲਾਣੇ ਸਮੇਂ ਮੈਨੂੰ ਆਹ ਬੋਲ ਕਹੇ ਸਨ। ਗੁਰੂ ਦੀ ਕਿੰਨੇ ਬਖਸ਼ੰਦ ਨੇ ਮਹਾਰਾਜ। ਕਹਿੰਦੇ ਭਗਤ ਹੈ ਜਿਹੜਾ ਗੁਰੂ ਦੀ ਕਿਰਪਾ ਲੈ ਕੇ ਤੁਰਨ ਵਾਲਾ, ਉਹਦਾ ਸੁਭਾਅ ਵੀ ਖਿਮਾ ਵਾਲਾ। ਖਿਮਾ ਗਰੀਬੀ, ਗਰੀਬੀ ਦਾ ਅਰਥ ਹੈ ਨਿਮਰਤਾ ਰੱਖਣੀ, ਉਹਦੇ ਅੰਤਰ ਆਤਮੇ ਜੀਵਨ ਚ ਨਿਮਰਤਾ ਹੈ। ਆਨੰਦ ਸਹਿਜ, ਉਹਦੇ ਅੰਦਰ ਆਨੰਦ ਦੀ ਅਵਸਥਾ ਹੈ, ਸਹਿਜ ਹੈ, ਉਹਦੇ ਅੰਦਰ ਟਿਕਾਓ ਹੈ, ਭੜਕਣਾ ਨਹੀਂ ਹੈ। ਆ ਵੇਖੋ ਜਗਤ ਦੇ ਕੀ ਹਾਲ ਨੇ, ਆਪਾਂ ਆਮ ਸੁਣਦੇ ਹਾਂ, ਬੰਦੇ ਕੋਲ ਸਿਰ ਤੇ ਛੱਤ ਵੀ ਹੈ, ਤਨ ਤੇ ਕੱਪੜਾ ਵੀ ਹੈ, ਸਾਲ ਭਰ ਦੇ ਦਾਣੇ ਘਰ ਚ ਡਰੰਮ ਭਰ ਕੇ ਰੱਖੀ ਬੈਠਾ, ਪੁੱਛੋ ਹਾਲ ਕੀ ਹੈ, ਫਿਰ ਕਹਿੰਦਾ ਬੜਾ ਬੁਰਾ ਹਾਲ ਹੈ। ਪਰ ਭਗਤ ਐਸਾ ਨਹੀਂ ਹੈ। ਮਹਾਰਾਜ ਕਹਿੰਦੇ ਉਹਦੇ ਅੰਦਰ ਸਹਿਜ ਹੈ, ਟਿਕਾਊ ਹੈ। ਨਾਨਕ ਭਗਤਾਂ ਸਦਾ ਵਿਕਾਸ, ਸੁਣੇ ਦੁੱਖ ਪਾਪ ਕਾ ਨਾਸ। ਭਗਤ ਅੰਦਰ ਸਦੀਵੀ ਖੇੜਾ ਨਾਮ ਦੀ ਬਦੌਲਤ, ਉਹ ਰੱਬੀ ਰਜ਼ਾ ਵਿੱਚ ਤੁਰਨ ਵਾਲਾ ਹੈ, ਹਮੇਸ਼ਾ ਸ਼ੁਕਰਾਨੇ ਵਿੱਚ ਰਹਿਣ ਵਾਲਾ ਹੈ। ਮਹਾਰਾਜ ਕਹਿੰਦੇ ਭਾਈ ਖਿਮਾ ਗਰੀਬੀ ਆਨੰਦ ਸਹਿਜ ਜਪਤ ਰਹੇ ਗੁਣਤਾਸ। ਉਹ ਤੇ ਹਮੇਸ਼ਾ ਗੁਣਾਂ ਦੇ ਖਜ਼ਾਨੇ, ਪਰਮਾਤਮਾ ਦੇ ਨਾਮ ਨੂੰ ਜਪ ਜਪ ਕੇ ਆਨੰਦ ਵਿੱਚ, ਸਹਿਜ ਵਿੱਚ, ਨਿਮਰਤਾ ਵਿੱਚ ਤੇ ਬਖਸ਼ੰਦ ਸੁਭਾਅ ਦਾ ਮਾਲਕ ਬਣ ਕੇ ਆਪਣਾ ਜੀਵਨ ਬਤੀਤ ਕਰਦਾ। ਫਿਰ ਮਹਾਰਾਜ ਜੀ ਨੇ ਅੱਗੇ ਕਿਹਾ, ਕਹਿੰਦੇ ਖੇਲ ਹੈ ਵਿਗਸਹੇ ਆਨੰਦ ਸਿਉਂ ਜਾਕੋ ਹੋਤ ਕਿਰਪਾਲ। ਕਹਿੰਦੇ ਭਾਈ ਜਿਨ੍ਹਾਂ ਤੇ ਪਰਮਾਤਮਾ ਕਿਰਪਾਲੂ ਹੋ ਜਾਏ ਨਾ, ਉਹ ਇਸ ਜੀਵਨ ਵਿੱਚ ਰਹਿ ਕੇ ਆਤਮਕ ਆਨੰਦ ਮਾਣਦੇ ਨੇ। ਖੇਲ ਹੈ ਵਿਗਸੇ,
ਖੇਲੇ ਮਿਕਸੇ ਦਾ ਅਰਥ ਹੈ ਉਹ ਪਰਮਾਤਮਾ ਨਾਲ ਹੀ ਸੁਰਤ ਨੂੰ ਆਪਣੀ ਨੂੰ ਜੋੜ ਕੇ ਤੇ ਆਤਮਕ ਆਨੰਦ ਵਿੱਚ ਖੇਡਾਂ ਖੇਡਦੇ ਨੇ, ਆਨੰਦ ਮਾਣਦੇ ਨੇ। ਖੇਲੇ ਬਿਕਸੈ ਅਨੰਦ ਸਿਉਂ ਜਾਕੋ ਹੋਤ ਕਿਰਪਾਲ। ਅੱਗੇ ਹੋਰ ਬੜਾ ਕੀਮਤੀ ਬੋਲ ਕਿਹਾ, ਕਹਿੰਦੇ ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਹਿ ਮਾਲ। ਥੋੜਾ ਜਿਹਾ ਅਰਥ ਵੱਲ ਧਿਆਨ ਦਿਓ। ਸਦੀਵ ਦਾ ਅਰਥ ਹੁੰਦਾ ਸਦੀਵ ਕਾਲ ਲਈ ਹਰ ਵੇਲੇ। ਗਨੀਵ ਦਾ ਗਣੀ ਦਾ ਅਰਥ ਹੁੰਦਾ ਧਨਵਾਨ। ਗਨੀਵ ਦਾ ਅਰਥ ਹੈ ਧਨੀ, ਸੁਹਾਵਣੇ ਸੋਹਣੇ, ਰਾਮ ਨਾਮ ਗ੍ਰਹਿ ਮਾਲ। ਕਹਿੰਦੇ ਉੱਥੇ ਜਿਹੜੇ ਰੱਬੀ ਭਗਤ ਨੇ ਨਾ, ਪਰਮਾਤਮਾ ਦੇ ਨਾਮ ਦੀ ਬਦੌਲਤ ਸਦੀਵ ਕਾਲ ਲਈ ਹਰ ਵੇਲੇ ਗਨੀਵ ਆਪਣੇ ਅੰਤਰ ਆਤਮੇ ਤੋਂ ਗੁਣਾਂ ਦਾ ਕਰਕੇ, ਨਾਮ ਧਨ ਦਾ ਕਰਕੇ ਧਨਾੜ ਬਣ ਕੇ, ਤੇ ਸੁਹਾਵਣੇ ਆਪਣੇ ਜੀਵਨ ਦੇ ਜ਼ਿੰਦਗੀ ਦੇ ਦਿਨ ਬੜੇ ਸੁਹਾਵਣੇ ਗੁਜ਼ਾਰਦੇ ਨੇ। ਤੁਸੀਂ ਜਿੰਨੇ ਭਗਤਾਂ ਦਾ ਜੀਵਨ ਪੜ੍ਹੋ ਨਾ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵੀ ਤੁਸੀਂ 15 ਭਗਤਾਂ ਨੂੰ ਵੇਖੋ, ਦੋ ਤਿੰਨ ਭਗਤਾਂ ਨੂੰ ਛੱਡ ਕੇ, ਜਿਵੇਂ ਭਗਤ ਪੀਪਾ ਦੀ ਰਾਜ ਘਰਾਣੇ ਚੋਂ ਸੀ, ਦੋ ਤਿੰਨ ਭਗਤਾਂ ਨੂੰ ਛੱਡ ਕੇ ਤੇ ਬਾਕੀ ਭਗਤਾਂ ਦਾ ਜੀਵਨ ਵੇਖੋ, ਬਾਹਰੀ ਅੱਖ ਨਾਲ ਵੇਖੋ ਤੇ ਉਹਨਾਂ ਕੋਲ ਸਾਦੇ ਕੱਪੜੇ, ਸਾਧ ਮਰਾਦੀ ਸਿਰ ਤੇ ਛੱਤ ਹੈ, ਦੋ ਵੇਲੇ ਦਾ ਗੁਜ਼ਰਾਨ ਹੈ, ਬਹੁਤਾ ਪਦਾਰਥ ਨਹੀਂ, ਪਰ ਉਹਨਾਂ ਕੋਲ ਰੱਬੀ ਨਾਮ ਦੀ ਬਦੌਲਤ ਆਤਮਕ ਆਨੰਦ ਇੰਨਾ ਕਿ ਵੱਡੇ ਵੱਡੇ ਰਾਜੇ ਮਹਾਰਾਜੇ ਢੁੱਕ ਕੇ ਨਮਸਕਾਰਾਂ ਕਰਦੇ। ਜੋ ਰਾਜ ਭਾਗ ਵਿੱਚ ਵੀ ਨਹੀਂ ਉਹ ਨਾਮ ਵਿੱਚ ਹੈ। ਬਾਹਰੀ ਦੇਖੀਏ ਉਹਨਾਂ ਕੋਲ ਕੱਖ ਵੀ ਨਹੀਂ, ਅੰਦਰੋਂ ਵੇਖੋ ਤੇ ਉਹ ਲੱਖਾਂ ਦੇ ਨੇ। ਤੁਸੀਂ ਸੰਸਾਰ ਵਿੱਚ ਵਿਚਰ ਕੇ ਵੇਖਦੇ ਹੋ, ਕਈ ਵਾਰ ਬੰਦਾ ਬਾਹਰੋਂ ਲੱਖਾਂ ਦਾ, ਅੰਦਰੋਂ ਦੇ ਕੱਖ ਵੀ ਨਹੀਂ, ਕੁਛ ਵੀ ਨਹੀਂ, ਕਲਪਿਆ ਹੋਇਆ। ਮਹਾਰਾਜ ਇੱਥੇ ਕੀ ਕਹਿ ਰਹੇ ਨੇ, ਕਹਿੰਦੇ ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਹਿ ਮਾਲ। ਰੱਬੀ ਭਗਤ ਪਰਮੇਸ਼ਵਰ ਦੇ ਨਾਮ ਦੀ ਬਦੌਲਤ ਸਦੀਵ ਹਰ ਵੇਲੇ, ਗਨੀਵ ਦਾ ਅਰਥ ਹੈ ਨਾਮ ਧਨ ਦੀ ਬਦੌਲਤ ਧਨਾੜ ਨੇ, ਸੁਹਾਵਣੇ ਦਾ ਅਰਥ ਹੈ ਉਹ ਆਪਣਾ ਜੀਵਨ ਬਹੁਤ ਚੰਗਾ ਗੁਜ਼ਾਰਦੇ ਨੇ, ਖੁਸ਼ੀ ਨਾਲ ਬਤੀਤ ਕਰਦੇ ਨੇ, ਉਹਨਾਂ ਤੇ ਇੱਕ ਪਲ ਖੁਸ਼ੀ ਨਹੀਂ ਹੈ। ਸਦੀਵ ਸ਼ਬਦ ਮਹਾਰਾਜ ਨੇ ਕਿਉਂ ਵਰਤਿਆ, ਨਾਨਕ ਭਗਤਾਂ ਸਦਾ ਵਿਗਾਸ ਕਿਉਂ ਕਿਹਾ, ਸਦਾ ਸ਼ਬਦ ਕਿਉਂ ਵਰਤਿਆ, ਭਾਵ ਹਰ ਵੇਲੇ ਆਤਮਕ ਆਨੰਦ ਵਿੱਚ ਨੇ। ਦੁਨਿਆਵੀ ਬੰਦੇ ਦਾ ਕੀ ਹਾਲ ਹੈ, ਘੜੀ ਪਲ ਕਹਿੰਦੇ ਮੈਂ ਬੜਾ ਖੁਸ਼ ਹੈ, ਦੋ ਘੜੀਆਂ ਬਾਅਦ ਕਹਿੰਦੇ ਮੈਂ ਬੜਾ ਕਲਪਿਆ ਹੋਇਆ। ਰੱਬੀ ਭਗਤ ਦਾ ਜੀਵਨ ਐਸਾ ਨਹੀਂ, ਉਹ ਹਰ ਵੇਲੇ ਆਤਮਕ ਆਨੰਦ ਵਿੱਚ ਹੈ। ਉਹਦੇ ਅੰਦਰ ਅਗਲਾ ਗੁਣ ਕੀ ਹੈ, ਕਹਿੰਦੇ ਅਗਲਾ ਗੁਣ ਹੈ ਵੀ ਖੇਦ ਨਾ ਦੁੱਖ ਨਾ ਡਾਨ ਤੇ ਜਾ ਕੋ ਨਦਰ ਕਰੀ। ਖੇਦ ਦਾ ਅਰਥ ਹੈ ਕਲੇਸ਼, ਦੁੱਖ ਦਾ ਅਰਥ ਹੋ ਗਿਆ ਦੁੱਖ, ਡਾਨ ਦਾ ਅਰਥ ਹੋ ਗਿਆ ਡੰਡ। ਕਹਿੰਦੇ ਭਗਤ ਅੰਦਰ ਕੋਈ ਕਲੇਸ਼ ਨਹੀਂ, ਉਹਦੇ ਜੀਵਨ ਅੰਦਰ ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ, ਉਹਦਾ ਕੋਈ ਐਸਾ ਕਰਮ ਨਹੀਂ ਜਿਹਦੇ ਕਾਰਨ ਉਹਨੂੰ ਕੋਈ ਡੰਡ ਮਿਲੇਗਾ, ਸਜ਼ਾ ਮਿਲੇਗੀ। ਮਨੁੱਖ ਤੇ ਬੇਅੰਤ ਕਰਮ ਐਸੇ ਕਰਦਾ, ਪਰ ਇੱਥੇ ਕਿਹਾ ਖੇਦ ਨਾ ਦੁੱਖ ਨਾ ਡਾਨ ਤੇ ਜਾ ਕੋ ਨਦਰ ਕਰੀ। ਜਿਸ ਉੱਤੇ ਗੁਰੂ ਨੇ ਨਦਰ ਕਰ ਦਿੱਤੀ ਉਹਨੂੰ ਕਿਸੇ ਤਰ੍ਹਾਂ ਦਾ ਕਲੇਸ਼, ਕਿਸੇ ਤਰ੍ਹਾਂ ਦਾ ਦੁੱਖ, ਕਿਸੇ ਤਰ੍ਹਾਂ ਦਾ ਆਤਮਕ ਡੰਡ ਨਹੀਂ ਮਿਲਦਾ। ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿੰਨਾਂ ਪਰੀ। ਕਹਿਣ ਲੱਗੇ ਜਿਨ੍ਹਾਂ ਤੇ ਪਰਮਾਤਮਾ ਨੇ ਕਿਰਪਾ ਕੀਤੀ, ਜਿਨ੍ਹਾਂ ਨੂੰ ਜਿਹੜੇ ਗੁਰੂ ਨੂੰ ਭਾ ਗਏ ਪੂਰੀ ਤਿੰਨਾਂ ਪਰੀ, ਉਹਨਾਂ ਦੀ ਜੀਵਨ ਦੀ ਜਿਹੜੀ ਯਾਤਰਾ ਉਹ ਪੂਰੀ ਹੋ ਗਈ। ਜਿਹਨੂੰ ਆਪਾਂ ਕਹਿੰਦੇ ਹਾਂ ਵੀ ਇਹਦਾ ਤੇ ਸਾਰੇ ਪਾਸੋਂ ਕਾਰਜ ਸਵਰ ਗਿਆ, ਉਹਦਾ ਆਤਮਕ ਜੀਵਨ ਵੀ ਸਵਰ ਗਿਆ, ਉਹਦਾ ਸੰਸਾਰਕ ਜੀਵਨ ਵੀ ਸਵਰ ਗਿਆ, ਜਿਹਨਾਂ ਸੁਰਤ ਨਾਮ ਨਾਲ ਜੋੜੀ। ਤੋ ਅੱਜ ਦੇ ਇਹ ਅੰਮ੍ਰਿਤ ਬੋਲਾਂ ਦੇ ਜਿਹੜੇ ਮੁੱਖ ਭਾਵ ਨੇ, ਮਹਾਰਾਜ ਨੇ ਕਿਹਾ ਰੱਬੀ ਭਗਤ ਹੈ ਜਿਹੜੇ ਉਹ ਨਾਮ ਦੀ ਬਦੌਲਤ ਆਤਮਕ ਆਨੰਦ ਮਾਣਦੇ ਆ, ਨਾਮ ਧਨ ਕਦੀ ਮੁੱਕਣ ਵਾਲਾ ਨਹੀਂ, ਨਾਮ ਦੀ ਬਦੌਲਤ ਹੀ ਉਹ ਦੁੱਖਾਂ ਕਲੇਸ਼ਾਂ ਤੋਂ ਪਾਪਾਂ ਤੋਂ ਰਹਿਤ ਨੇ। ਗੁਰੂ ਕਿਰਪਾ ਕਰੇ ਅਸੀਂ ਸੁਰਤ ਨੂੰ ਨਾਮ ਵਿੱਚ, ਬਾਣੀ ਵਿੱਚ ਜੋੜੀਏ, ਤਾਂ ਜੋ ਇਹ ਜਿਹੜੇ ਅੰਮ੍ਰਿਤ ਬੋਲ ਪੜ੍ਹਦੇ ਹਾਂ, ਸਾਡਾ ਵੀ ਆਪਣਾ ਸਾਰਿਆਂ ਦਾ ਜੀਵਨ ਇਹੋ ਜਿਹਾ ਗੁਰੂ ਦੀ ਕਿਰਪਾ ਨਾਲ ਬਣ ਸਕੇ। ਭੁੱਲਾਂ ਦੀ ਖਿਮਾ, ਸਮੁੱਚੀ ਸੰਗਤ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ।
ਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਹਿਜ ਛੇਤੀ ਮਨ ਬਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਦਿਸਦੇ ਹੈ ਸੋ ਭਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੂ ਸਾਚਾ ਨਾਮ ਮੇਰਾ ਆਧਾਰੂ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ

ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਹੇ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਸਮੂਹ ਸੰਗਤਾਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਜੰਡਾਂ ਨਾਲ ਬੰਨ ਕੇ ਸਾੜੇ ਗਏ ਦੇਗਾਂ ਵਿੱਚ ਉਬਾਲੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ।

ਪਤ ਦਾ ਰਾਖਾ ਹੀ ਅਕਾਲ ਪੁਰਖ ਵਾਹਿਗੁਰੂ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ।

ਮਨ ਨਿਉਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ। ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ। ਆਪ ਜੀਆਂ ਨੇ ਅਪਾਰ ਕਿਰਪਾ ਮਿਹਰਾਮਤ ਕੀਤੀ, ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾਂ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਕੇ ਜਾਪ, ਵਾਹਿਗੁਰੂ ਗੁਰਮੰਤਰ ਜੀ ਕੇ ਜਾਪ, ਆਸਾ ਕੀ ਵਾਰ ਦੇ ਕੀਰਤਨ, ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ। ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ, ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ, ਅਗਾਹ ਵਾਸਤੇ ਸਮਤ ਬਖਸ਼ਣੀ, ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਪਾਤਸ਼ਾਹ, ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ, ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਆਪ ਜੀਆਂ ਦੇ ਦਰ ਕਰਦੇ ਪ੍ਰੀਤਵਾਨ ਭਾਈ ਸਤਿੰਦਰ ਸਿੰਘ ਜੀ ਸਾਨੀ ਸਮੁੱਚੇ ਹੀ ਪਰਿਵਾਰ ਵੱਲੋਂ ਕੜਾ ਪ੍ਰਸ਼ਾਦ ਦੀ ਦੇਗ ਦੀ ਸੇਵਾ ਹੈ ਸਤਿਗੁਰੂ ਜੀ, ਕਿਰਪਾ ਕਰਨੀ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣੀਆਂ, ਆਪਸੀ ਪ੍ਰੇਮ ਪਿਆਰ ਇਤਫਾਕ ਵਿਸ਼ਵਾਸ ਪਰਿਵਾਰ ਵਿੱਚ ਬਖਸ਼ਿਸ਼ ਕਰਨਾ, ਕਿਰਤ ਕਮਾਈਆਂ ਵਿੱਚ ਵਰਕਤਾਂ ਬਖਸ਼ਣੀਆਂ, ਬੱਚਿਆਂ ਨੂੰ ਦੁਨਿਆਵੀ ਵਿਦਿਆ ਦੇ ਸਹਿਤ ਬ੍ਰਹਮ ਵਿਦਿਆ ਦੀ ਦਾਤ ਬਖਸ਼ਣੀ, ਮਾੜੀ ਭੈੜੀ ਸੰਗਤ ਤੋਂ ਬਚਾ ਕੇ ਮਾਤਾ ਪਿਤਾ ਦੇ ਆਗਿਆਕਾਰੀ ਬਣਾ ਕੇ ਰੱਖਣਾ, ਦਿਨ ਦੁੱਗਣੀ ਰਾਤ ਅਤੇ ਚੌਗਣੀ ਤਰੱਕੀ ਬਖਸ਼ਿਸ਼ ਕਰਨੀ, ਕਿਰਤ ਕਮਾਈਆਂ ਵਿੱਚ ਵਰਕਤਾਂ ਵਾਧੇ ਬਖਸ਼ਿਸ਼ ਕਰਨੇ ਸਤਿਗੁਰੂ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਪੜ੍ਹਨ ਸੁਣਨ ਮੰਨਣ ਕਰਨ ਦੀ ਬਲ ਬੁੱਧੀ ਸੋਝੀ ਸਮਰੱਥਾ ਬਖਸ਼ਣੀ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾੜੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚ ਹੈ।

सुकह टल गुर सेविय एहनिस सहज सुभाई।

जैत सरी महल्ला चौथा, जिन हर

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਗਰੀਬ ਨਿਵਾਜ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਬਾਣੀ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰ ਰਹੇ ਹੋ, ਧੰਨਵਾਦੀ ਹਾਂ ਅਤਿ ਸਤਿਕਾਰਯੋਗ ਗਿਆਨੀ ਹਰਵਿੰਦਰ ਸਿੰਘ ਜੀ ਗੰਗਾਨਗਰ ਵਾਲਿਆਂ ਦੇ, ਜੋ ਲੜੀਵਾਰ ਗੁਰਬਾਣੀ ਦੀ ਪਾਵਨ ਕਥਾ ਵਿਚਾਰ ਨਾਲ ਆਪ ਜੀ ਨੂੰ ਛਿਰਛਾਰ ਕਰ ਰਹੇ ਸਨ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ, ਜੋ ਕੱਲ੍ਹ ਰੋਜ਼ ਤੋਂ ਤੁਰਕੀ ਇਲਾਹੀ ਬਾਣੀ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਨੇ, ਕੱਲ੍ਹ ਐਤਵਾਰ ਸਵੇਰੇ 9:20 ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਸੋ ਆਪ ਚਰਨਾਂ ਆਪ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਭਗਤ ਕਬੀਰ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਅੰਦਰ ਕੱਲ ਸਵੇਰੇ 9:20 ਤੇ ਆਪ ਜੀਆਂ ਨੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਸਮੇਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਸਾਹਿਬ ਕਿਰਪਾ ਕਰ ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਥਾਈ ਪਾਉਣ। ਆਓ ਬੜੇ ਪਿਆਰ ਨਾਲ ਅਗਲਾ ਸਮਾਂ ਸਰਵਣ ਕਰਨਾ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਤਿ ਸ਼੍ਰੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਭਗਤ ਕਬੀਰ ਜੀਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕੱਲ੍ਹ ਰੋਜ਼ ਤੋਂ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਖੰਡਪਾਲ ਸਾਹਿਬ ਜੀ ਪਰ ਆਰੰਭ ਹੋਏ ਹਨ। ਤਿੰਨਾਂ ਦੇ ਭੋਗ 14 ਜੂਨ ਦਿਨ ਐਤਵਾਰ ਯਾਨੀ ਕਿ ਕੱਲ੍ਹ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੀ ਖੰਡਪਾਲ ਸਾਹਿਬ ਜੀ ਜੋ ਕਿ 16 ਜੂਨ ਦਿਨ ਮੰਗਲਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 18 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਸਾਰੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਹੋ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਨੂੰ ਕਿ ਉਹ ਆਪ ਜੀਆਂ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਮਤਿ ਵਿਚਾਰਾਂ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਆਪ ਜੀਆਂ ਦੇ ਚਰਨਾਂ 'ਚ ਬੇਨਤੀ ਹੈ ਕਿ ਭਗਤ ਕਬੀਰ ਜੀਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕੱਲ੍ਹ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਸਨ ਅਤੇ ਇਹਨਾਂ ਦੇ ਭੋਗ 14 ਜੂਨ ਦਿਨ ਐਤਵਾਰ ਯਾਨੀ ਕਿ ਕੱਲ੍ਹ ਸਵੇਰੇ 9 ਵਜੇ ਪੈਣਗੇ ਉਪਰੰਤ ਦੀਵਾਨ ਸਜਣਗੇ ਜੀ। ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਹੀਦੀ ਨੂੰ ਸਮਰਪਿਤ ਅਤੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਜੋ ਕਿ 16 ਜੂਨ ਦਿਨ ਮੰਗਲਵਾਰ ਸਵੇਰ ਨੂੰ ਆਰੰਭ ਹੋਣਗੇ ਅਤੇ ਇਹਨਾਂ ਦੇ ਭੋਗ 18 ਜੂਨ ਦਿਨ ਵੀਰਵਾਰ ਸਵੇਰੇ 9 ਵਜੇ ਪੈਣਗੇ ਉਪਰੰਤ ਦੀਵਾਨ ਸਜਣਗੇ ਜੀ। ਆਪ ਜੀਆਂ ਨੇ ਸਾਰੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਹੁਣ ਸਾਰੇ ਜਾਣੇ ਗੁਰਮਤਿ ਵਿਚਾਰਾਂ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ।

ਧਰਮਸਾਲਾ ਚਲ ਆਵਹੀ ਉਤ ਮੁਕਤਾਹਲ ਆਹਾਰ ਦੁਤੀਆ ਨਾਸਤ ਇਤ ਗੁਰ ਸ਼ਬਦ ਸੁਰਤ ਲਿਵ ਲਾਵਹੀ

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸੰਗਤ ਦੀਆਂ ਘੜੀਆਂ ਨਸੀਬ ਹੋਈਆਂ, ਉਹ ਉਮਰ ਪੈਂਦੀ ਵਿੱਚ ਲਿਖੇ ਦੇ, ਜਿਹੜੀ ਯਾਦ ਸਾਈਂ ਦੀ ਗੁਜਰੇ ਪੈਂਦੀ ਮੁਜਰੇ, ਉਹ ਘੜੀਆਂ ਉਹ ਪਲ ਲਿਖੇ ਲੱਗ ਜਾਂਦੇ ਨੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਬਤੀਤ ਕੀਤੇ ਜਾਂਦੇ ਨੇ। ਪਾਤਸ਼ਾਹ ਜੀ ਮਿਹਰ ਕਰਨ ਸਮਾਂ ਸਫਲਾ ਹੋ ਜਾਏ, ਜਿੱਥੇ ਤਨ ਕਰਕੇ ਬੈਠੇ ਹਾਂ ਕਿਤੇ ਸਾਡੀ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ। ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ। ਆਓ ਸ਼ਬਦ ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ।

0: ਕੋਈ ਸਾਧਨ ਵੀ ਬਣ ਜਾਂਦਾ ਆਪਣੇ ਆਪ ਹੀ। ਜਿਹੜਾ ਬੰਦਾ ਕਹਿੰਦਾ ਨਾ ਵੀ ਮੇਰੇ ਕੋਲ ਨਿਤਨੇਮ ਕਰਨ ਦਾ ਟਾਈਮ ਨਹੀਂ ਜਾਂ ਸੰਗਤ ਵਿੱਚ ਆਉਣ ਦਾ ਨਹੀਂ, ਅਸਲ ਸਾਨੂੰ ਸਮੇਂ ਨੂੰ ਤਰਤੀਬ ਨਹੀਂ ਦੇਣੀ ਆਈ। ਟਾਈਮ ਸਾਰਿਆਂ ਕੋਲ 24 ਘੰਟੇ ਦਾ ਹੀ ਆ। ਜਿਹੜੇ ਵਿਹਲੇ ਨੇ ਕਈ ਵਾਰ ਤਾਂ ਗੁਰਦੁਆਰੇ ਦੇ ਘਰ ਵੀ ਨਾਲ ਹੁੰਦਾ, ਕੰਧ ਹੀ ਸਾਂਝੀ ਹੁੰਦੀ ਆ, ਭਾਗਾਂ ਤੋਂ ਬਿਨਾਂ ਸੰਗਤ 'ਚ ਨਹੀਂ ਪਹੁੰਚਿਆ ਜਾਂਦਾ। ਕਹਿੰਦੇ ਉਤ ਮੁਕ ਤਾਹਲ ਆਹਾਰ ਦੁਤੀਆ ਨਾਸਤ ਇਤ ਗੁਰ ਪ੍ਰਸਾਦ ਸ਼ਬਦ ਸੁਰਤ ਲਿਵ ਲਾਵਹੀ। ਉੱਥੇ ਜਾ ਕੇ ਹੰਸ ਮਾਨ ਸਰੋਵਰ 'ਤੇ ਮੋਤੀ ਚੁਗਦੇ ਨੇ ਮੋਤੀ, ਪਰ ਇੱਧਰ ਗੁਰੂ ਦੇ ਸਿੱਖ ਗੁਰੂ ਦੇ ਸ਼ਬਦ ਜਿਹੜੇ ਨੇ ਨਾ ਉਹ ਹੀਰੇ ਜਵਾਹਰਾਤਾਂ ਨਾਲੋਂ ਕਿਤੇ ਕੀਮਤੀ ਨੇ। ਦੁਨੀਆਂ ਦੇ ਹੀਰੇ ਸਾਰਿਆਂ ਤੋਂ ਮਹਿੰਗਾ ਹੀਰਾ ਕੋਹੇਨੂਰ ਮੰਨਿਆ ਗਿਆ ਅਤੇ ਜੌਹਰੀਆਂ ਨੇ ਉਹਦੀ ਵੀ ਕੀਮਤ ਪਾ ਦਿੱਤੀ, ਪਰ ਗੁਰੂ ਦਾ ਸ਼ਬਦ ਜਿਹੜਾ ਹੈ ਇਹਦੀ ਕੀਮਤ ਨਹੀਂ ਪਾਈ ਜਾ ਸਕਦੀ। ਇਹ ਅਮੋਲਕ ਹੈ, ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿਟੋਂ ਰਹੇ ਲੋਕ ਵਿਲ ਲਾਏ। ਇਹ ਬੜਾ ਕੀਮਤੀ ਹੈ। ਦੁਨੀਆਂ ਦੇ ਹੀਰੇ ਮੋਤੀ ਆਉਂਦਿਆਂ ਪਹਿਲਾਂ ਤਾਂ ਇਕੱਠੇ ਕਰਦਿਆਂ ਕਈਆਂ ਦੇ ਸੁਹਾਗ ਪਾਗ ਉਜਾੜਨੇ ਪੈਂਦੇ ਆ, ਸਿਕਿਉਰਿਟੀ ਵਧਾਉਣੀ ਪੈਂਦੀ ਜਦੋਂ ਕੋਲ ਆ ਜਾਣ ਜਾਣ ਦਾ ਖਤਰਾ। ਅਗਲਾ ਦੁਖਾਂਤ ਇੰਨਾ ਤਰੱਦਦ ਕਰਕੇ ਜਿਹੜੇ ਇਕੱਠੇ ਕੀਤੇ ਮਰਨ ਲੱਗਿਆ ਨਾਲ ਨਹੀਂ ਜਾਂਦੇ। ਗੁਰੂ ਦਾ ਸ਼ਬਦ ਐਸਾ ਕੀਮਤੀ ਰਤਨ ਹੈ, ਇਹਨੂੰ ਇਕੱਠੇ ਕਰਦਿਆਂ ਕਿਸੇ ਦਾ ਹੱਕ ਨਹੀਂ ਖੋਣਾ ਪੈਂਦਾ, ਕਿਸੇ ਦਾ ਸੁਹਾਗ ਭਾਗ ਨਹੀਂ ਉਜਾੜਨਾ ਪੈਂਦਾ। ਇਹ ਲੋਕ ਵਿੱਚ ਵੀ ਮਦਦਗਾਰ ਅਤੇ ਇਹ ਪਰਲੋਕ ਵਿੱਚ ਵੀ ਮਦਦਗਾਰ। ਇਹਨੂੰ ਪਾਤਸ਼ਾਹ ਜੀ ਕਹਿੰਦੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਕੈ ਜਾਲੇ। ਇਹ ਲੋਕ ਪ੍ਰਲੋਕ ਵਿੱਚ ਨਾਲ ਰਹਿੰਦਾ। ਦੁਨੀਆਂ ਦੇ ਹੀਰੇ ਜਿਵੇਂ ਜਿਵੇਂ ਆਉਂਦੇ ਜਾਂਦੇ ਆ ਜਾਣ ਦਾ ਖਤਰਾ ਵੱਧਦਾ, ਪਰ ਇਹ ਨਾਮ ਦਾ ਹੀਰਾ ਜਿਹਦੇ ਕੋਲ ਆ ਜਾਵੇ ਸਗੋਂ ਡਰ ਅਤੇ ਭੈ ਜੀਵਨ ਵਿੱਚ ਰਹਿੰਦਾ ਹੀ ਨਹੀਂ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਇਹ ਜਾਂਦਿਆਂ ਨਾਲ ਵੀ ਜਾਂਦਾ ਹੈ, ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ। ਇਹ ਪੂਰੇ ਗੁਰੂ ਦਾ ਦਿੱਤਾ ਹੋਇਆ ਸ਼ਬਦ ਹੈ। ਗੁਰਮੁਖਾਂ ਨੂੰ ਇਹ ਸੋਝੀ ਆ ਗਈ, ਉਹ ਦੂਜਿਆਂ ਨੂੰ ਵੀ ਸਮਝਾਉਂਦੇ ਰਹਿੰਦੇ ਨੇ। ਦੁਕਾਨਾਂ ਬਹੁਤ ਖੁੱਲੀਆਂ ਹੋਈਆਂ ਨੇ, ਸਿੱਖਾ ਸੁਚੇਤ ਰਵੀਂ। ਜੇ ਅਸੀਂ ਬਾਣੀ ਨੂੰ ਖੁਦ ਵਿਚਾਰਦੇ ਅਤੇ ਪੜ੍ਹਦੇ ਸੁਣਦੇ ਰਹੀਏ ਬੰਦਾ ਲੁੱਟਿਆ ਨਹੀਂ ਜਾ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਰਿਸ਼ਤੇ ਨਾਤੇ ਦੁਨੀਆਂ 'ਤੇ ਲੱਖ ਹੋਣਗੇ, ਪਰ ਜਿਹੜਾ ਪਿਆਰ ਪਿਓ ਕਰਦਾ ਉਹ ਆਂਢੀ ਗੁਆਂਢੀ 'ਤੇ ਕੋਈ ਚਾਚਾ ਤੈਅ ਨਹੀਂ ਕਰ ਸਕਦਾ। ਆਂਬ ਕੀ ਸੱਧਰ ਕੱਤ ਮਿੱਟ 'ਤੇ ਇਮਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਏ। ਜਿਵੇਂ ਅੰਬ ਫਲਾਂ ਦਾ ਰਾਜਾ ਹੈ, ਅਨੇਕਾਂ ਇਹਦੇ ਫਾਇਦੇ ਨੇ ਛਕਣ ਦੇ, ਉਸੇ ਦਰਖਤ ਨੂੰ ਕਈ ਵਾਰੀ ਅੰਬਾਕੜੀ ਛੋਟੀ ਜਿਹੀ ਲੱਗੀ ਹੁੰਦੀ ਆ ਜਿਹੜੀ ਅੰਦਰੋਂ ਕਈ ਵਾਰੀ ਸੁੱਕੀ ਵੀ ਹੁੰਦੀ ਆ, ਜਾਂ ਜਿਹਦਾ ਵਿਕਾਸ ਨਹੀਂ ਹੋਇਆ ਛੋਟੀ ਜੀ, ਉਹ ਵੇਖਣ ਨੂੰ ਦਰਖਤ ਉਸੇ ਨਾਲ ਹੀ ਲੱਗੀ ਆ, ਲੱਗਦਾ ਵੀ ਉਸੇ ਘਰਾਣੇ 'ਚ ਉਹ ਸ਼ਾਇਦ, ਪਰ ਅੰਬ ਅੰਬ ਹੀ ਹੁੰਦਾ ਅਤੇ ਅੰਬਾਕੜੀ ਅੰਬਾਕੜੀ ਰਹਿੰਦੀ ਆ। ਆਂਬ ਕੀ ਸਦਰ ਕੱਤ ਮਿੱਟ 'ਤੇ ਇਮਲੀ ਖਾਏ, ਪਿਤਾ ਕੋ ਪਿਆਰ ਨਾ ਪਰੋਸੀ ਪਹਿ ਪਾਈਐ। ਦੂਜੇ ਥਾਂ 'ਤੇ ਭਾਈ ਸਾਹਿਬ ਜੀ ਕਹਿੰਦੇ ਜਿਵੇਂ ਪੋਖਰ ਕੀ ਨਿੱਧ, ਕਹਿੰਦੇ ਸਾਗਰ ਕੀ ਨਿੱਧ ਕੱਤ ਕਾ ਪਾਈਐ ਪੋਖਰ ਸਹਿ, ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ। ਜਿਹੜੀਆਂ ਵਸਤਾਂ ਸਮੁੰਦਰ ਚੋਂ ਮਿਲਦੀਆਂ ਨੇ ਉਹ ਛੱਪੜਾਂ ਚੋਂ ਨਹੀਂ ਮਿਲਦੀਆਂ ਕਦੇ ਵੀ। ਸਾਗਰ ਕੀ ਨਿੱਧ ਕੱਤ ਪਾਈ ਤ ਪੋਖਰ ਸਹਿ, ਪੋਖਰ ਛੱਪੜ ਨੂੰ ਕਹਿੰਦੇ ਨੇ। ਸਾਗਰ ਸਾਗਰ ਹੀ ਹੁੰਦਾ, ਛੱਪੜ ਛੱਪੜ ਹੀ ਰਹਿੰਦਾ। ਇਸੇ ਤਰ੍ਹਾਂ ਕਹਿੰਦੇ ਦਿਨ ਕਰ ਸਰ ਦੀਪ ਜੋਤ ਨਾ ਪੁਜਾਈਐ, ਕਹਿੰਦੇ ਜਿਵੇਂ ਸੂਰਜ ਦਾ ਮੁਕਾਬਲਾ ਦੀਵਾ ਨਹੀਂ ਕਰ ਸਕਦਾ। ਤੀਜੀ ਉਦਾਹਰਨ ਦਿੱਤੀ ਇੰਦਰ ਵਰਖਾ ਸਮਾਨ ਉਜ ਤਨ ਕੂਪ ਜਲ, ਚੰਦਨ ਸੁਬਾਸ ਨ ਪਲਾਸ ਮਹਿਕਾਈਐ, ਜਿਵੇਂ ਬੱਦਲ ਵਰਦੇ ਨੇ ਵਰਖਾ ਦਾ ਮੁਕਾਬਲਾ ਖੂਹ ਦਾ ਪਾਣੀ ਨਹੀਂ ਕਰ ਸਕਦਾ। ਹਾਂ, ਨੇੜੇ ਤੇੜੇ ਵਾਲੇ ਖੱਤਿਆਂ ਦੇ ਵਿੱਚ ਕੋਈ ਥੋੜ੍ਹਾ ਬਹੁਤਾ ਪੈ ਜਾਂਦਾ, ਪਰ ਬਰਸਾਤ ਉੱਚੀਆਂ ਥਾਵਾਂ 'ਤੇ ਵੀ ਪਹੁੰਚ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਵੀ ਜਿਹੜੀ ਮਹਿਕ ਚੰਦਨ ਵਿੱਚ ਆ ਨਾ, ਉਹ ਢਾਕ ਪਲਾਸ ਅਤੇ ਸ਼ਿਸ਼ਰੇ ਵਿੱਚ ਨਹੀਂ ਹੋ ਸਕਦੀ। ਢਾਕ ਪਲਾਸ ਅਤੇ ਸ਼ਿਸ਼ਰਾ ਚੰਦਨ ਦਾ ਮੁਕਾਬਲਾ ਨਹੀਂ ਕਰ ਸਕਦਾ। ਕਹਿੰਦੇ ਸ਼੍ਰੀ ਗੁਰਦਿਆਲ ਕੀ ਦਇਆ ਨਾ ਆਨ ਦੇਵ ਮੈਂ, ਖੰਡ ਬ੍ਰਹਿਮੰਡ ਉਦੈ ਅਸਤ ਲੋਤਾਈ ਹੈ। ਸਾਡੇ ਗੁਰੂ ਵਰਗੀ ਦਿਆਲਤਾ ਕਿਸੇ ਦੇ ਜੀਵਨ ਵਿੱਚ ਵੀ ਨਹੀਂ। ਭਾਵੇਂ ਜਿੱਥੇ ਮਰਜ਼ੀ ਦੌੜ ਕੇ ਆ ਜਾਈ, ਤੇਰੇ ਗੁਰੂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਹ ਗੁਰੂ ਦਾ ਸਿੱਖ ਜਦੋਂ ਚਰਨਾਂ ਨਾਲ ਜੁੜ ਜਾਂਦਾ ਉਹਨੂੰ ਸੋਝੀ ਆ ਜਾਂਦੀ ਆ। ਸਾਡਾ ਗੁਰੂ ਹੈ ਸ਼ਬਦ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਤਿਗੁਰ ਸ਼ਬਦ ਉਜਾਰੋ ਦੀਪਾ, ਬੈਨਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲ੍ਹੀ ਅਨੂਪਾ। ਇਹ ਕੀਮਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹਾਂਸ ਮਰ ਜੀਵਾ ਨਿਸ਼ਚੈ ਪ੍ਰਸਾਦ ਪਾਵਈ। ਜਿਵੇਂ ਕਹਿੰਦੇ ਸਮੁੰਦਰ ਵਿੱਚ ਕੀਮਤੀ ਵਸਤੂਆਂ ਹੁੰਦੀਆਂ ਨੇ। ਤਿੰਨ ਤਰ੍ਹਾਂ ਦੇ ਲੋਕ ਸਮੁੰਦਰਾਂ ਕੋਲ ਜਾਂਦੇ ਨੇ। ਸਾਡਾ ਗੁਰੂ ਵੀ ਸਮੁੰਦਰ ਹੈ। ਗੁਰੂ ਸਮੁੰਦਰ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ। ਸਾਡਾ ਗੁਰੂ ਸਮੁੰਦਰ ਦੀ ਨਿਆਈ ਆ। ਬਾਹਰਲੇ ਸਮੁੰਦਰਾਂ ਦੇ ਕੋਲ ਵੀ ਤਿੰਨ ਤਰ੍ਹਾਂ ਦੇ ਲੋਕ ਜਾਂਦੇ ਨੇ ਅਤੇ ਗੁਰੂ ਸਮੁੰਦਰ ਕੋਲ ਵੀ ਤਿੰਨ ਤਰ੍ਹਾਂ ਦੇ। ਪਹਿਲੀ ਤਰ੍ਹਾਂ ਦੇ ਹੁੰਦੇ ਆ ਸਮੁੰਦਰ ਕੋਲ ਜਾਣ ਵਾਲੇ, ਕੇਵਲ ਲਹਿਰਾਂ ਬਹਿਰਾਂ ਦੇਖਣ ਵਾਲੇ। ਟੱਬਰ ਨੂੰ ਗੱਡੀ 'ਚ ਬਾਇਆ, ਬੀਚ 'ਤੇ ਚਲੇ ਗਏ, ਸਮੁੰਦਰ 'ਤੇ ਪਾਣੀ ਦੀਆਂ ਲਹਿਰਾਂ ਬਹਿਰਾਂ ਦੇਖੀਆਂ, ਮੌਜ ਮਸਤੀ ਕੀਤੀ, ਘਰ ਨੂੰ ਆ ਗਏ। ਦੂਜੀ ਤਰ੍ਹਾਂ ਦੇ ਜਿਹੜੇ ਲੂਣ ਬਣਾਉਣ ਵਾਲੇ ਹੁੰਦੇ, ਉਹ ਕਿਆਰੀਆਂ 'ਚ ਪਾਣੀ ਛੱਡਦੇ ਆ ਅਤੇ ਲੂਣ ਬਣਾਉਂਦੇ ਆ। ਤੀਜੀ ਤਰ੍ਹਾਂ ਦੇ ਹੁੰਦੇ ਆ ਗੋਤਾਖੋਰ, ਜਿਹੜੇ ਜਾਨ ਨੂੰ ਜੋਖਮ ਵਿੱਚ ਪਾ ਕੇ ਸਾਗਰ ਦੇ ਵਿੱਚ ਡੁਬਕੀ ਮਾਰਦੇ ਆ ਅਤੇ ਹੀਰੇ ਰਤਨ ਜਵਾਹਰਾਤ ਪ੍ਰਾਪਤ ਕਰ ਲੈਂਦੇ ਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਸਮੁੰਦਰ ਨੇ ਅਤੇ ਇੱਥੇ ਵੀ ਤਿੰਨ ਤਰ੍ਹਾਂ ਦੇ ਹੀ ਆਉਂਦੇ ਆ। ਬਹੁਤੇ ਲਹਿਰਾਂ ਬਹਿਰਾਂ ਦੇਖਣ ਵਾਲੀ ਆ ਵੀ ਰੁਮਾਲੇ ਕਿੱਦਾਂ ਦੇ ਲਾਏ ਆ, ਸੈੱਟ ਕਿੱਦਾਂ ਦਾ ਲਾਇਆ, ਭਾਈ ਦੇ ਕੱਪੜੇ ਕਿੱਦਾਂ ਦੇ ਪਾਏ ਆ, ਬਿਲਡਿੰਗ ਕਿੱਦਾਂ ਦੀ ਆ, ਵੇਖਣ ਵਾਲੇ ਲਹਿਰਾਂ ਬਹਿਰਾਂ ਵਾਲੇ ਹੁੰਦੇ ਬਹੁਤੇ। ਦੂਜੀ ਤਰ੍ਹਾਂ ਦੇ ਲੂਣ ਬਣਾਉਣ ਵਾਲੇ, ਇਹਨਾਂ ਦੀ ਵੀ ਗਿਣਤੀ ਕਾਫੀ ਆ। ਜਦੋਂ ਲੋੜ ਪਈ ਗਰਜ ਵਾਸਤੇ ਗੁਰੂ ਕੋਲ ਆ ਜਾਣਾ, ਜੇ ਲੋੜ ਨਾ ਪੂਰੀ ਹੋਈ ਰੁੱਸ ਕੇ ਆਉਣੋਂ ਹਟ ਜਾਣਾ, ਅਤੇ ਜੇ ਪੂਰੀ ਹੋ ਗਈ ਤਾਂ ਸਵਾਰਥ ਪੂਰਾ ਹੋਏ ਤਾਂ ਆਉਣੋਂ ਹਟ ਜਾਣਾ। ਜਾਣੀ ਕਿ ਕੇਵਲ ਵਪਾਰ ਦੀ ਕਹਾਣੀ ਹੈ, ਪਿਆਰ ਦੀ ਨਹੀਂ। ਉਹ ਬਹੁਤ ਗਿਣਤੀ ਤੁਹਾਡੀ ਵੀ ਉਹਨਾਂ ਦੀ ਆ ਅਤੇ ਸਾਡੇ 'ਚ ਵੀ ਬਹੁਤੇ ਲੂਣ ਬਣਾਉਣ ਵਾਲੀ ਆ ਵੀ ਜੇ ਤਾਂ ਡਿਊਟੀ ਹੈਗੀ ਆ ਤਾਂ ਉੱਠਣਾ, ਕੋਈ ਵਾਹਿਗੁਰੂ ਕਰਨਾ, ਮੱਥਾ ਟੇਕਣ ਆ ਜਾਣਾ। ਡਿਊਟੀ ਨਾ ਹੋਵੇ ਤਾਂ ਕਈ ਵਾਰੀ ਗੁਰੂ ਘਰਾਂ 'ਚ ਰਹਿੰਦਿਆਂ ਵੀ ਭਾਗਾਂ ਤੋਂ ਬਿਨਾਂ ਸੰਗਤ 'ਚ ਨਹੀਂ ਪਹੁੰਚਿਆ ਜਾਂਦਾ, ਮੱਥਾ ਟੇਕਣ ਵੀ ਨਹੀਂ ਆਇਆ ਜਾਂਦਾ। ਤੀਜੀ ਤਰ੍ਹਾਂ ਦੇ ਮਰਜ਼ੀ ਵੜੇ ਉਹ ਨੇ ਸਮੁੰਦਰਾਂ ਕੋਲ ਜਾਣ ਵਾਲੇ, ਜਿਹੜੇ ਡੁਬਕੀ ਮਾਰਦੇ ਆ, ਹੀਰੇ ਰਤਨ ਅਤੇ ਜਵਾਹਰਾਤ ਲੱਭ ਲੈਂਦੇ ਆ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਕੋਲ ਹੀਰੇ ਰਤਨਾਂ ਨੂੰ ਲੱਭਣ ਵਾਲੇ ਵਿਰਲੇ ਵਿਰਲੇ ਆ। ਜਿਹੜੇ 18-10-20 ਤੱਕ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਭਾਵਨਾ ਨਾਲ ਪੜ੍ਹਨ ਵਾਲੇ ਨੇ। ਦੂਜੀ ਉਦਾਹਰਣ ਦਿੱਤੀ ਭਾਈ ਸਾਹਿਬ ਜੀ ਨੇ, ਕਹਿੰਦੇ ਜੈਸੇ ਪਰਬਤ ਹੀਰਾ ਮਾਣਕ ਪਾਰਸ ਸਿੱਧ ਖਣ ਵਾਰਾ ਖਣ ਜੱਗ ਵਿਖੇ ਪ੍ਰਗਟਾਵਈ। ਪਹਾੜਾਂ ਵਿੱਚ ਵੀ ਕੀਮਤੀ ਪਦਾਰਥ ਹੁੰਦੇ ਨੇ, ਖੋਜੀ ਲੱਭ ਲੈਂਦੇ ਨੇ। ਤੀਜੇ ਥਾਂ 'ਤੇ ਕਹਿੰਦੇ ਜੈਸੇ ਬਨ ਵਿਖੇ ਮਲਿਆਗਰ ਸੌਦਾ ਕਪੂਰ, ਸੋਧ ਕੈ ਸੁਬਾਸੀ ਸੁਬਾਸ ਬਿਹਸਾਵਈ। ਲੋਕ ਪਹਾੜਾਂ 'ਤੇ ਜਾਂਦੇ ਆ, ਜੰਗਲਾਂ 'ਚ ਜਾਂਦੇ ਆ, ਪਰਖ ਵਾਲੇ ਕੀਮਤੀ ਜੜੀ ਬੂਟੀਆਂ ਲੱਭ ਕੇ ਲੈ ਆਉਂਦੇ ਆ। ਤਿੰਨ ਉਦਾਹਰਣਾਂ ਦੇ ਕੇ ਭਾਈ ਸਾਹਿਬ ਜੀ ਕਹਿੰਦੇ ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਪਦਾਰਥ ਪਏ ਨੇ, ਜਿੰਨੀ ਕੁ ਭਾਵਨਾ ਨਾਲ ਕੋਈ ਸਿਦਕ ਦੀ ਡੁਬਕੀ ਮਾਰਦਾ ਉਨੀ ਕੁ ਖੈਰ ਪੈ ਜਾਂਦੀ, ਜਿਹਾ ਭਾਓ ਤਿਹਾ ਫਲ ਪਾਏ ਸੀ। ਪਰ ਇਹ ਬਾਣੀ ਵਿੱਚ ਬਰਕਤਾਂ ਬਹੁਤ ਨੇ, ਜਿਸ ਤੋਂ ਆਵੇਂ ਚਿੱਤ ਤਿਸਨੋ ਸਦਾ ਸੁੱਖ, ਜਿਸ ਤੋਂ ਆਵੇਂ ਚਿੱਤ ਤਿਸ ਜਮ ਨਾਹੇ ਦੁੱਖ, ਜਿਸ ਤੋਂ ਆਵੇਂ ਚਿੱਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲਿਆਂ ਨੇ ਨਾ ਬਾਣੀ ਦੀ ਮਹਿਮਾ ਕਰਦਿਆਂ ਇੱਕ ਗਾਥਾ ਲਿਖੀ ਹੋਈ ਆ। ਇਹ ਪਾਕਿਸਤਾਨ ਵਿੱਚ ਟੋਬਾ ਟੇਕ ਸਿੰਘ ਗੁਰਦੁਆਰਾ ਸਾਹਿਬ ਆ, ਇੱਥੇ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਕਥਾ ਕਰਦੇ ਸੀ। ਇੱਥੇ ਇੱਕ ਮੁਸਲਮਾਨ ਆਇਆ, ਤਨ ਦੇ ਕੱਪੜੇ ਵੀ ਘਸੇ ਅਤੇ ਫਟੇ ਹੋਏ ਨੇ, ਮੈਲੇ ਹੋ ਚੁੱਕੇ ਨੇ, ਪੇਟ ਤੋਂ ਭੁੱਖਾ, ਬੜੀ ਮਾੜੀ ਹਾਲਤ ਆ, ਨਾਲ ਘਰ ਵਾਲੀ ਨੂੰ ਲਈ ਫਿਰਦਾ। ਆਣ ਕੇ ਅਤੇ ਪੁੱਛਿਆ ਵੀ ਕੋਈ ਰਹਿਣ ਬਸੇਰਾ ਮਿਲ ਸਕਦਾ, ਪ੍ਰਸ਼ਾਦਾ ਪਾਣੀ। ਤਕਰੀਬਨ ਗੁਰੂ ਘਰ ਬਾਰੇ ਸਾਰੀਆਂ ਕਮਿਊਨਿਟੀਆਂ ਨੂੰ, ਨੇੜੇ ਵਾਲੀਆਂ ਨੂੰ ਪਤਾ ਹੀ ਹੈ ਵੀ ਪ੍ਰਸ਼ਾਦਾ ਪਾਣੀ ਹੋਰ ਨਹੀਂ ਕਿਤੇ ਵੀ ਮਿਲਦਾ, ਗੁਰੂ ਘਰ ਹੀ ਮਿਲਦਾ। ਇੱਕੋ ਹੀ ਥਾਂ ਵੀ ਜਿੱਥੇ ਛਕਾਉਣ ਵਾਲੇ ਹੱਥ ਜੋੜ ਕੇ ਕਹਿੰਦੇ ਵੀ ਭਾਈ ਛੱਕ ਕੇ ਜਾਇਓ, ਜੂਠੇ ਬਰਤਨ ਵੀ ਮਾਂਜਦੇ ਹੱਥ ਜੋੜ ਕੇ। ਆਣ ਕੇ ਪੁੱਛਿਆ, ਉਹਨਾਂ ਨੇ ਦੱਸ ਦਿੱਤਾ ਵੀ ਭਾਈ ਰਿਹਾਇਸ਼ ਵੀ ਮਿਲ ਸਕਦੀ ਆ ਕੁਝ ਦਿਨ, ਪ੍ਰਸ਼ਾਦਾ ਪਾਣੀ ਵੀ ਮਿਲਜੂ, ਕੋਈ ਗੱਲ ਨਹੀਂ, ਰਹੋ। ਦੀਵਾਨ ਸੱਜਦਾ ਸੀ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ। ਕਥਾ ਕਰਕੇ ਬਾਹਰ ਨਿਕਲੇ, ਜੋੜਾ ਘਰ ਵਿੱਚ ਮਿਲਿਆ ਅਤੇ ਰੋਣ ਲੱਗ ਗਿਆ ਭੁੱਬਾਂ ਮਾਰ ਕੇ। ਕਹਿੰਦਾ ਅੱਲਾ ਵਾਲਿਓ, ਤੁਸੀਂ ਗੁਰੂ ਘਰ ਰਹਿੰਦੇ ਹੋ, ਮੇਰੀ ਜ਼ਿੰਦਗੀ ਬਰਬਾਦ ਹੋ ਗਈ, ਕੋਈ ਢੋਈ ਢੁੱਕ ਸਕਦੀ ਕਿਸੇ ਤਰੀਕੇ ਦਾ, ਕੋਈ ਮੈਨੂੰ ਹੱਲ ਦੱਸ ਦਿਓ। ਬਾਬਾ ਜੀ ਪੁੱਛਦੇ ਕੀ ਹੋਇਆ। ਕਹਿੰਦਾ ਜੀ ਕਾਰੋਬਾਰ ਸੀ ਲੈਣ ਦੇਣ ਦਾ, ਹੁੰਡੀ ਦਾ ਕੰਮ ਸੀ ਸਾਡਾ, ਘਾਟਾ ਇੰਨਾ ਪੈ ਗਿਆ, ਬਹੁਤ ਪਰੇਸ਼ਾਨ ਹੋ ਗਿਆ, ਲੈਣ ਦੇਣ ਵਾਲੇ ਇੰਨਾ ਪਰੇਸ਼ਾਨ ਕਰਦੇ ਸੀ, ਮਗਰ ਬਚਿਆ ਕੁਝ ਵੀ ਨਹੀਂ, ਭੱਜ ਕੇ ਹੀ ਜਾਨ ਬਚਾਈ ਆ। ਦੋ ਤਿੰਨ ਦਿਨਾਂ ਬਾਅਦ ਆਣ ਕੇ ਲੰਗਰ 'ਚੋਂ ਪ੍ਰਸ਼ਾਦਾ ਛਕਿਆ ਜੀ, ਹੁਣ ਕੋਈ ਮਗਰ ਹੱਲ ਨਹੀਂ ਬਚਿਆ। ਜ਼ਿੰਦਗੀ ਵਿੱਚ ਵਾਧੇ ਘਾਟੇ ਚੱਲਦੇ ਰਹਿੰਦੇ ਆ, ਇੱਕ ਪੰਜਵੇਂ ਪਾਤਸ਼ਾਹ ਦਾ ਸ਼ਬਦ ਚੇਤੇ ਰੱਖਿਆ ਕਰੋ, ਜਾ ਕੋ ਮੁਸ਼ਕਲ ਅੱਤ ਬਣੈ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਉ। ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਵੀ ਭਲਿਆ, ਢੇਰੀ ਢਾ ਕੇ ਨਾ ਬੈਠੇ, ਗੁਰੂ ਨਾਨਕ ਦੇ ਘਰ ਆ ਜਾਈ, ਇਹ ਤਾਂ ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁੱਖਦਾਰੀ, ਇਹ ਗਏ ਹੋਏ ਨੂੰ ਵੀ ਮੋੜ ਲਿਆਉਂਦਾ ਹੈ। ਬਾਬਾ ਜੀ ਕਹਿੰਦੇ ਭਾਈ ਇੱਥੇ ਖਾਲੀ ਝੋਲੀਆਂ ਆਉਂਦੀਆਂ ਅਤੇ ਭਰੀਆਂ ਜਾਂਦੀਆਂ, ਹੋ ਜਾਏਗਾ ਹੱਲ, ਕੋਈ ਗੱਲ ਨਹੀਂ। ਕਹਿੰਦਾ ਜੀ ਮਿਹਨਤੀ ਆ, ਬਹੁਤ ਬੁਰੀ ਹਾਲਤ ਆ, ਨਾ ਮੇਰਾ ਅਬਦੁਲ ਕਰੀਮ ਆ ਘਰ ਵਾਲੀ ਦਾ, ਨਾ ਨੂਰਾਂ, ਜਲੰਧਰ ਦੇ ਰਹਿਣ ਵਾਲੇ ਹਾਂ, ਭੱਜ ਕੇ ਆਏ ਹਾਂ, ਜਾਨ ਮਸਾਂ ਹੀ ਬਚਾਈ ਆ। ਬਾਬਾ ਜੀ ਕਹਿੰਦੇ ਪੜ੍ਹਨਾ ਆਉਂਦਾ, ਕਹਿੰਦਾ ਜੀ ਉਰਦੂ ਆਉਂਦਾ ਥੋੜ੍ਹਾ ਜਿਹਾ। ਬਾਬਾ ਜੀ ਨੇ ਇੱਕ ਕਾਗਜ਼ ਮੰਗਾਇਆ ਪੈਨ ਨਾਲ, ਉਹਦੇ 'ਤੇ ਲਿਖ ਦਿੱਤੀ ਪੰਗਤੀ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਇਹਨੂੰ ਕਹਿ ਦਿੱਤਾ ਵੀ ਭਾਵਨਾ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰ, ਨਾਲ ਹੀ ਪੰਗਤੀ ਪੜਿਆ ਕਰ। ਦਿਨ ਫਿਰ ਜਾਣਗੇ, ਹੱਥੀ ਸੇਵਾ ਕਰਿਆ ਕਰ। ਸੇਵਾ ਤੇ ਸਿਮਰਨ ਐਸੇ ਦੋ ਥੰਮ ਨੇ ਜਿਹਦੇ ਨਾਲ ਪਰਮਾਰਥ ਦੀ ਮੰਜ਼ਿਲ ਤੈਅ ਹੁੰਦੀ ਆ, ਦੋਨੇ ਜ਼ਰੂਰੀ ਆ। ਕਹਿੰਦਾ ਜੀ ਬਾਬਾ ਜੀ ਵਿਪਤਾ ਪਈ ਹੋਈ ਆ, ਜੋ ਵੀ ਕਹੋਗੇ ਕਰਨ ਨੂੰ ਤਿਆਰ ਹਾਂ। ਜਦੋਂ ਜੀਵਨ ਵਿੱਚ ਡਾਕਟਰਾਂ ਨੇ ਜਵਾਬ ਦੇਤਾ ਹੋਵੇ, ਸਾਰੇ ਦਰਵਾਜ਼ੇ ਬੰਦ ਹੋ ਗਏ ਹੋਣ, ਜਿੰਨਾ ਜੁੜ ਕੇ ਉਦਣ ਜਾਜੀ ਸਾਹਿਬ ਪੜ੍ਹਦੇ, ਅੱਗੇ ਪਿੱਛੇ ਕਿੱਥੇ ਪੜ੍ਹਦੇ ਹਾਂ। ਘਰ ਦੇ ਵਿੱਚ ਸੰਤਾਨ ਹੋਵੇ ਇਕਲੌਤੀ ਅਤੇ ਡਾਕਟਰ ਜਵਾਬ ਦੇ ਦੇਣ, ਬੰਦਾ ਲੱਗਾ ਹੋਵੇ ਅਰਦਾਸ ਕਰਨ, ਜਿਹੜਾ ਮਰਜ਼ੀ ਆ ਜਾਵੇ ਬੰਦਾ, ਉਦੋਂ ਕਹਿੰਦਾ ਵੀ ਤੁਸੀਂ ਰੁਕੋ ਇੱਥੇ, ਪਹਿਲਾਂ ਮੈਂ ਅਰਦਾਸ ਕਰ ਲਾਂ, ਬਾਅਦ 'ਚ ਕਰੂੰਗਾ ਗੱਲ ਤੁਹਾਡੇ ਨਾਲ। ਕਾਮ ਪਰੇ ਹਰ ਸਿਮਰੀਐ ਐਸਾ ਸਿਮਰੋ ਨਿੱਤ, ਅਮਰਾਪੁਰ ਵਾਸਾ ਕਰੋ ਹਰ ਗਿਆ ਬਹੋਰੈ ਬਿਤ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨ ਹੋਈ। ਮਾਲਕ ਵੱਲੋਂ ਆਇਆ ਹੋਇਆ ਦੁੱਖ ਵੀ ਜ਼ਿੰਦਗੀ ਨੂੰ, ਜੀਵਨ ਨੂੰ ਘੜਨ ਵਾਸਤੇ ਦਾਰੂ ਬਣ ਜਾਂਦਾ। ਅਤੇ ਕਈ ਵਾਰੀ ਸਾਡੇ ਇਕੱਠੇ ਕੀਤੇ ਸੁੱਖ ਵੀ ਰੋਗ ਬਣ ਜਾਂਦੇ ਆ ਜੀ। ਹੁਣ ਵਿਪਤਾ ਪਈ ਆ, ਹਰ ਗੱਲ ਮੰਨਣ ਅਤੇ ਸੁਣਨ ਲਈ ਤਿਆਰ ਆ। ਉਹ ਕਹਿੰਦੇ ਵੀ ਜੋੜੇ ਝਾੜਿਆ ਕਰ, ਭਾਂਡੇ ਮਾਂਜਿਆ ਕਰ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਤੇ ਪੰਗਤੀ ਪੜਿਆ ਕਰ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਹੁਣ ਜਦੋਂ ਅੰਦਰੋਂ ਬੰਦਾ ਟੁੱਟਿਆ ਪਿਆ ਹੋਵੇ ਨਾ, ਉਦੋਂ ਪੜ੍ਹਨ ਦਾ ਤਰੀਕਾ ਹੋਰ ਹੁੰਦਾ। ਜਦੋਂ ਚਾਰ ਪੈਸੇ ਜੇਬ 'ਚ ਹੁਣ, ਉਦੋਂ ਸਟਾਈਲ ਚੇਂਜ ਹੋ ਜਾਂਦਾ ਬੰਦੇ ਦਾ, ਗੁਰੂ ਘਰ ਆਉਣ ਦਾ ਵੀ ਅਤੇ ਬੈਠਣ ਦਾ ਵੀ। ਇਹਨੇ ਵੈਰਾਗ ਕਰਨਾ, ਰੋਂਦੇ ਰਹਿਣਾ, ਨਾਲੇ ਜੋੜੇ ਝਾੜੀ ਜਾਣੇ ਅਤੇ ਨਾਲੇ ਵਾਹਿਗੁਰੂ ਵਾਹਿਗੁਰੂ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪੜ੍ਹਦੇ ਰਹਿਣਾ। ਅਜੇ ਸੇਵਾ ਕਰਦਿਆਂ ਕੁਝ ਦਿਨ ਹੀ ਹੋਏ, ਇਸੇ ਸਥਾਨ 'ਤੇ ਇੱਕ ਆਰਮੀ ਦੇ ਵਿੱਚ ਭਰਤੀ ਆ ਸੂਬੇਦਾਰ, ਉਹ ਵੀ ਮੱਥਾ ਟੇਕਣ ਆਇਆ। ਉਹਨੇ ਆਣ ਕੇ ਦੇਖਿਆ ਵੀ ਇਹ ਬੰਦਾ ਨਿੱਤੀ ਜੋੜਿਆਂ ਵਾਲੇ ਥਾਂ 'ਤੇ ਹੁੰਦਾ, ਬੁੱਲ ਜੇ ਦੇ ਫਰਕਦੇ ਰਹਿੰਦੇ ਆ, ਬੜਾ ਵੈਰਾਗ ਵਿੱਚ ਹੁੰਦਾ ਅਤੇ ਸੁੱਤੇ ਸਿੱਧ। ਉਹਨੇ ਪੁੱਛ ਲਿਆ, ਕਹਿੰਦਾ ਵੀ ਸੱਜਣਾ ਕੀ ਕਰਦਾ ਹੁੰਦਾ? ਕਹਿੰਦਾ ਵੀ ਕਰਦਾ ਕੁਝ ਨਹੀਂ, ਬਸ ਇੱਥੇ ਪ੍ਰਸ਼ਾਦਾ ਪਾਣੀ ਛਕਦਾ, ਇੱਥੇ ਹੀ ਸੇਵਾ ਕਰ ਲਈਦੀ ਆ। ਇਹ ਸੂਬੇਦਾਰ ਨੇ ਸੁੱਤੇ ਸਿੱਧੀ ਇਹਦੇ ਨਾਲ ਗੱਲ ਚਲਾਈ, ਕਹਿੰਦਾ ਵੀ ਜੇ ਤੂੰ ਕੰਮ ਕਰਨ ਵਾਸਤੇ ਤਿਆਰ ਹੋਵੇਂ, ਮੇਰੀ ਜ਼ਮੀਨ ਆ ਕਾਫੀ ਸਾਰੀ, ਮੈਨੂੰ ਸੁਪਰਵਾਈਜ਼ਰ ਚਾਹੀਦਾ ਜਿਹੜਾ ਬੰਦਾ ਦੱਸ ਕੇ ਕੰਮ ਕਰਾਵੇ। ਜੇ ਤੂੰ ਡਿਊਟੀ ਕਰਨੀ ਚਾਹੁੰਦਾ ਤਾਂ ਮੈਂ ਤੈਨੂੰ 60 ਰੁਪਏ ਤਨਖਾਹ ਦੇ ਦੂੰ। ਉਹਨਾਂ ਸਮੇਂ 'ਚ 60 ਵੀ ਬਹੁਤ ਹੁੰਦੇ ਸੀ। ਨਾਲ ਉਹ ਸੂਬੇਦਾਰ ਵੀ ਭਾਵਨਾ ਵਾਲਾ ਸੀ ਵੀ ਗੁਰੂ ਨਾਨਕ ਦੇ ਘਰ ਵਿੱਚ ਬੰਦਾ ਮੈਨੂੰ ਮਿਲਿਆ, ਮੇਰੇ ਲਈ ਠੀਕ ਅਤੇ ਵਧੀਆ ਹੋਵੇਗਾ। ਇਹ ਕਹਿੰਦਾ ਜੀ ਵੀ 60 ਰੁਪਏ ਅਤੇ ਰਿਹਾਇਸ਼ ਦਾ ਕੋਈ ਪ੍ਰਬੰਧ? ਕਹਿੰਦਾ ਹਾਂ, ਖੇਤ ਕੋਠੇ ਪਏ ਹੋਏ ਨੇ, ਉੱਥੇ ਤੂੰ ਰਿਹਾਇਸ਼ ਵੀ ਰੱਖ ਲਈ, ਆਪਦਾ ਪਰਿਵਾਰ ਵੀ ਲੈ ਜਾ ਭਾਵੇਂ। ਇਹ ਸੌਦਾ ਤੈਅ ਹੋ ਗਿਆ ਜੀ। ਇਹਨੇ ਵਾਰ ਵਾਰ ਅਰਦਾਸਾਂ ਕੀਤੀਆਂ, ਗੁਰੂ ਦਾ ਸ਼ੁਕਰਾਨਾ ਕੀਤਾ ਵੀ ਮੈਂ ਤਾਂ ਅਜੇ ਇੱਕ ਕਦਮ ਵੀ ਨਹੀਂ ਚੱਲਿਆ ਮਾਲਕਾ, ਏਡੀ ਛੇਤੀ ਏਡਾ ਤਰਸ ਵੀ, ਰੋਟੀ ਰੋਜੀ ਦਾ ਪ੍ਰਬੰਧ ਹੋ ਗਿਆ ਅਤੇ ਰਿਹਾਇਸ਼ ਦਾ ਵੀ ਪ੍ਰਬੰਧ ਹੋ ਗਿਆ। ਨਹੀਂ ਤਾਂ ਸਰਾਂ ਵਿੱਚ ਪ੍ਰਬੰਧਕਾਂ ਨੇ ਕਿਹਾ ਸੀ ਵੀ 4 ਦਿਨ ਕੱਟ ਲਾ ਅਤੇ ਫਿਰ ਤੈਨੂੰ ਜਾਣਾ ਪੈਣਾ। ਐਵੇਂ ਨਹੀਂ ਭਾਈ ਸਾਹਿਬ, ਕਹਿੰਦੇ ਵੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਅਜੇ ਤਾਂ ਦਿਨ ਹੀ ਹੋਏ ਆ। ਇਹ ਚੱਲਿਆ ਗਿਆ ਇਮਾਨਦਾਰੀ ਨਾਲ ਖੇਤਾਂ ਵਿੱਚ ਜਾਂਦਾ ਕੰਮ ਕਰਾਉਂਦਾ। ਖੇਤ ਵਿੱਚ ਇਹਨੇ ਗੇੜਾ ਮਾਰਨਾ ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਅਭਿਆਸ ਕਰਦੇ ਰਹਿਣਾ। ਬਾਣੀ ਦੀ ਪੰਗਤੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪੜ੍ਹਦੇ ਰਹਿਣਾ। ਹੁਣ ਖੇਤ ਵੀ ਉਹੀ ਆ, ਬੀਜ ਵੀ ਉਹੀ ਆ। ਐਰੀ ਐਤਕੀ ਮਾਲਕ ਦੀ ਕਿਰਪਾ ਨਾਲ ਝਾੜ ਪਹਿਲਾਂ ਨਾਲੋਂ ਜ਼ਿਆਦਾ ਨਿਕਲਿਆ। ਕੁਦਰਤੀ ਗੱਲ ਆ ਵੀ ਜਦੋਂ ਮਾਲਕ ਦੀ ਮਿਹਰ ਦੀ ਇੱਕ ਚੂੰਡੀ ਵਿੱਚ ਰਲ ਜਾਂਦੀ ਨਾ, ਉਦੋਂ ਬਰਕਤਾਂ ਪੈ ਜਾਂਦੀਆਂ। ਸਾਡੇ ਇਕੱਠੇ ਕੀਤੇ ਤਾਂ ਬੋਲ ਰੁੜਦਿਆਂ ਵੀ ਦੇਰ ਨਹੀਂ ਲੱਗਦੀ। ਟਿਚਰ ਮੂਲ ਨਾ ਥੋੜੀ ਤੋਂ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਕੀ ਹੋਇਆ ਵੀ ਮਾਲਕ ਨੇ ਕਿਰਪਾ ਕੀਤੀ, ਬਰਕਤਾਂ ਪਈਆਂ, ਇਸ ਵਾਰ ਝਾੜ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਨਿਕਲਿਆ। ਸੂਬੇਦਾਰ ਬੜਾ ਖੁਸ਼ ਹੋਇਆ। ਉਹ ਕਹਿੰਦਾ ਵੀ ਮੈਨੂੰ ਤਨਖਾਹ ਦੇਣੀ ਕਾਹਦੀ ਪੈਣੀ ਸੀਗੀ, ਵੀ ਇਹ ਤਾਂ ਸਗੋਂ ਦੀ ਪੈਸੇ ਵੱਧ ਗਏ ਪਹਿਲਾਂ ਨਾਲੋਂ, ਵੀ ਤਨਖਾਹ ਦੇ ਕੇ ਵੀ ਬੱਚਤ ਜ਼ਿਆਦਾ ਹੋਈ। ਉਹਨੇ ਖੁਸ਼ ਹੋ ਕੇ 60 ਤੋਂ ਨਾ ਇਹਦੇ 70 ਰੁਪਈਏ ਕਰਤੀ ਤਨਖਾਹ ਮਹੀਨੇ ਦੀ। ਅਗਲੇ ਸਾਲ ਫੇਰ ਆਮ ਤੌਰ ਤੇ ਜਦੋਂ ਪ੍ਰਸ਼ਾਦਾ ਪਾਣੀ ਚੱਲਣ ਲੱਗ ਜੇ, ਦਿਨ ਫਿਰ ਜਾਣ ਨਾ ਆਪਾਂ ਗੁਰੂ ਵੱਲ ਨੂੰ ਕੰਡ ਕਰ ਲਈਦੀ ਆ, ਪਰ ਇਹ ਭਾਵਨਾ ਤੇ ਸਿਦਕ ਨਾਲ ਨਾਲ ਹੀ ਨੇਮ ਛੱਡਿਆ, ਨਾ ਗੁਰੂ ਘਰ ਜਾਣਾ ਛੱਡਿਆ, ਸੇਵਾ ਵੀ ਕਰਦਾ। ਅਗਲੇ ਸਾਲ ਝਾੜ ਇਦੋਂ ਵੱਧ ਨਿਕਲਿਆ ਤੇ ਉਹ ਸੂਬੇਦਾਰ ਕਹਿੰਦਾ ਯਾਰ ਇਉਂ ਕਰ, ਤੂੰ ਉੱਕੇ ਪੁੱਕੇ ਮੈਨੂੰ ਇੰਨੇ ਕੁ ਪੈਸੇ ਦੇ ਦਿਆ ਕਰ, ਜਿਵੇਂ ਆਪਾਂ ਠੇਕੇ ਤੇ ਕਹਿ ਦਿੰਦੇ ਹਾਂ, ਠੇਕੇ ਤੇ ਜ਼ਮੀਨ ਰੱਖ ਲਾ, ਤੂੰ ਵਾਹੀ ਕਰ ਲਾ। ਇਹਨੇ ਵਾਹੀ ਕੀਤੀ, ਮਾਲਕ ਦੀ ਕਿਰਪਾ ਨਾਲ ਅੱਜ ਹੋਰ ਕੱਲ ਹੋਰ ਬਰਕਤਾਂ ਪੈਂਦੀਆਂ ਗਈਆਂ, ਕਾਰੋਬਾਰ ਇੰਨਾ ਚੱਲਿਆ। ਹੌਲੀ ਹੌਲੀ ਇਹਨੇ ਕੁਝ ਜ਼ਮੀਨ ਆਪਣੀ ਲੈ ਲਈ। ਉਸ ਤੋਂ ਬਾਅਦ ਦੇ ਵਿੱਚ ਚੱਲਦਿਆਂ ਚੱਲਦਿਆਂ ਇਹਦੀ 4 ਮੁਰੱਬੇ ਜ਼ਮੀਨ ਹੋ ਗਈ। ਜਦੋਂ ਮਾਲਕ ਦਿੰਦਾ ਨਾ, ਛਿਨਮੈ ਰਾਉ ਰੰਕ ਕੋ ਕਰਈ, ਰਾਉ ਰੰਕ ਕਰ ਡਾਰੈ। ਜਦੋਂ ਦੇਣ ਤੇ ਆਉਂਦਾ, ਭਿਖਾਰੀ ਤੇ ਰਾਜ ਕਰਾਵੈ ਰਾਜਾ ਤੇ ਭਿਖਾਰੀ, ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ। ਪੈਰਾਂ ਚ ਰੁਲਣ ਵਾਲਿਆਂ ਨੂੰ ਰਾਜੇ ਬਣਾਉਂਦਿਆਂ ਵੀ ਦੇਰ ਨਹੀਂ ਲਾਉਂਦਾ, 4 ਮੁਰੱਬੇ ਜ਼ਮੀਨ ਦੇ ਹੋ ਗਏ। ਪਹਿਲਾ ਵਾਕਾ 1899 ਦਾ। 1909-10 ਵਿੱਚ ਬਾਬਾ ਜੀ ਦੇ ਦੀਵਾਨ ਫੇਰ ਸੀ ਟੋਭਾ ਟੇਕ ਸਿੰਘ ਜੀ। ਇਹ ਜਦੋਂ ਪਤਾ ਲੱਗਾ ਵੀ ਦੀਵਾਨ ਸਜਣੇ ਆ, ਦਰਸ਼ਨ ਕਰਨ ਵਾਸਤੇ ਆਇਆ, ਹੁਣ ਮਾਲਕ ਦੀ ਇੰਨੀ ਕਿਰਪਾ, 4 ਪੁੱਤਾਂ ਦਾ ਜਨਮ ਹੋਇਆ ਘਰ ਵਿੱਚ, 4 ਮੁਰੱਬੇ ਜ਼ਮੀਨ ਬਣ ਗਈ, ਨਮਸਕਾਰ ਕਰਨ ਵਾਸਤੇ ਆਇਆ। ਦੀਵਾਨ ਦੇ ਵਿੱਚ ਹਾਜ਼ਰੀ ਭਰੀ, ਹੱਥੀਂ ਸੇਵਾ ਕੀਤੀ ਅਤੇ ਬਾਅਦ 'ਚ ਬਾਬਾ ਜੀ ਨੂੰ ਫੇਰ ਮਿਲਿਆ ਉਸੇ ਥਾਂ 'ਤੇ, ਜੋੜਿਆਂ ਵਾਲੇ ਥਾਂ 'ਤੇ। ਬਾਬਾ ਜੀ ਪਛਾਣਿਆ, ਬਾਬਾ ਜੀ ਕਹਿੰਦੇ ਨਹੀਂ ਭਾਈ ਕੌਣ ਆ ਤੂੰ? ਕਹਿੰਦਾ ਜੀ ਅੱਜ ਤੋਂ 10-11 ਸਾਲ ਪਹਿਲਾਂ ਵੀ ਮੈਂ ਆਇਆ ਸੀ, ਬਹੁਤ ਬੁਰੀ ਹਾਲਤ ਸੀ, ਤੁਹਾਡੇ ਕੋਲ ਆਣ ਕੇ ਬੇਨਤੀ ਕੀਤੀ ਸੀ ਅਤੇ ਤੁਸੀਂ ਕਿਹਾ ਸੀ ਵੀ ਗੁਰੂ ਦੇ ਲੜ ਲੱਗ ਜਾ ਭਾਈ, ਵਾਹਿਗੁਰੂ ਗੁਰਮੰਤਰ ਦਾ ਅਭਿਆਸ ਅਤੇ ਹੱਥੀਂ ਸੇਵਾ ਕਰੀ ਅਤੇ ਗੁਰੂ ਕਿਰਪਾ ਕਰਦਾ, ਇੱਥੇ ਦਲੇ ਹੋਏ ਦਾਣੇ ਕਦੇ ਹਰੇ ਹੁੰਦੇ ਨਹੀਂ ਨਾ ਭੁੱਜੇ ਹਰੇ ਹੁੰਦੇ, ਜਦੋਂ ਮਾਲਕ ਦੀ ਮਿਹਰ ਹੁੰਦੀ ਹਰੇ ਹੋ ਜਾਂਦੇ ਨੇ। ਉਦੋਂ ਮਿਹਰ ਦੀ ਨਦਰ ਜਦੋਂ ਕਰਤੀ ਦਤਾਰ ਨੇ, ਭੁੱਜੇ ਦਾਣੇ ਹਰੇ ਹੁੰਦੇ ਵੇਖੇ ਸੰਸਾਰ ਨੇ। ਕਹਿੰਦਾ ਜੀ ਮਿਹਰ ਹੋਈ ਆ, ਅੱਜ ਰੱਥ ਤੇ ਚੜ ਕੇ ਆਇਆ, ਨੌਕਰ ਚਾਕਰ ਹੈਗੇ ਆ। ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਨੇ ਤਰਸ ਕੀਤਾ, 4 ਮੁਰੱਬੇ ਜ਼ਮੀਨ, 4 ਪੁੱਤ ਵੀ ਮਿਲ ਗਏ। ਹੁਣ ਮਹਾਰਾਜ ਜੀ ਦੁਨੀਆਂ ਦੇ ਪਦਾਰਥਾਂ ਦੀ ਤਾਂ ਕੋਈ ਕਮੀ ਨਹੀਂ ਰਹੀ। ਜਿਹੜੀ ਨੇ ਅਗਲੀ ਗੱਲ ਕਹੀ, ਕਹਿੰਦਾ ਜੀ ਹੁਣ ਪਰਲੋਕ ਵੀ ਸਵਾਰ ਦਿਓ, ਬਾਹਰਲੇ ਪਦਾਰਥਾਂ ਦੀ ਤਾਂ ਕੋਈ ਕਮੀ ਨਹੀਂ। ਸਾਡੀ ਆਦਤ ਆ ਅਸੀਂ ਆਣ ਕੇ ਜਦੋਂ ਵੀ ਮੰਗਣਾ ਤਾਂ ਗੁਰੂ ਤੋਂ ਹੀ ਆ, ਪਰ ਮਰਦੇ ਦਮ ਤੱਕ ਦੁਨਿਆਵੀ ਵਸਤਾਂ ਹੀ ਮੰਗਦੇ ਰਹਿੰਦੇ ਹਾਂ, ਕਦੇ ਉਹ ਨਹੀਂ ਮੰਗਦੇ ਜਿਹੜੀ ਚੀਜ਼ ਨੇ ਲੋਕ ਪਰਲੋਕ ਵਿੱਚ ਨਾਲ ਰਹਿਣਾ। ਵਹਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ, ਦੁੱਖ ਦੇਹ ਨਾਮ ਸੰਤੋਖੀ ਆ ਉਤਰੈ ਮਨ ਕੀ ਭੁੱਖ। ਕਹਿੰਦਾ ਜੀ ਮੇਰਾ ਪਰਲੋਕ ਵੀ ਸਵਾਰ ਦਿਓ, ਬਾਹਰੀ ਪਦਾਰਥਾਂ ਦੀ ਹੁਣ ਕਮੀ ਨਹੀਂ ਰਹੀ ਕੋਈ ਵੀ, ਇਹ ਮੰਗ ਨਹੀਂ ਹੈ। ਉਹਨਾਂ ਨੇ ਕੀ ਕੀਤਾ ਵੀ ਬਾਜ਼ਾਰ ਵਿੱਚੋਂ ਉਰਦੂ ਦਾ ਇੱਕ ਗੁਟਕਾ ਸੁਖਮਨੀ ਸਾਹਿਬ ਦਾ ਮੰਗਾ ਕੇ ਦਿੱਤਾ। ਇਹਨੂੰ ਇਹ ਕਿਹਾ ਵੀ ਭਾਵਨਾ ਨਾਲ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ, ਅਤੇ ਪੰਗਤੀ ਜਿਹੜੀ ਪਹਿਲਾਂ ਲਿਖ ਕੇ ਦਿੱਤੀ ਸੀ ਉਹਦੇ ਨਾਲ ਦੀ ਅਗਲੀ ਲਿਖ ਕੇ ਦਿੱਤੀ। ਪ੍ਰਭ ਕਹਿ ਸਿਮਨ ਰਿੱਧ ਸਿੱਧ ਨੌਨਿਧ, ਪ੍ਰਭ ਕਹਿ ਸਿਮਨ ਗਿਆਨ ਧਿਆਨ ਤੱਤ ਬੁੱਧ। ਕਹਿੰਦੇ ਵਾਹਿਗੁਰੂ ਵਾਹਿਗੁਰੂ ਜਦੋਂ ਵੀ ਕੰਮ ਤੇ ਜਾਣਾ ਉੱਠਣਾ ਬੈਠਣਾ ਇਹਦਾ ਅਭਿਆਸ ਕਰਦਾ ਰਹੀਂ ਦੁਨੀਆਂ ਦੇ ਵਿੱਚ ਕਿਸੇ ਪਦਾਰਥ ਦੀ ਕਮੀ ਨਹੀਂ ਰਹੇਗੀ। ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਹ ਸਮੁੰਦਰ ਨੇ, ਇਹਨਾਂ ਵਿੱਚ ਕੀਮਤੀ ਵਸਤੂਆਂ ਨੇ, ਬਾਹਰਲੇ ਸਮੁੰਦਰਾਂ ਵਿੱਚੋਂ ਰਤਨ ਹੰਸ ਲੱਭ ਲੈਂਦੇ ਨੇ, ਮੋਤੀ ਲੱਭ ਲੈਂਦੇ ਨੇ, ਅਤੇ ਗੁਰੂ ਦੇ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸ਼ਬਦ ਦੇ ਮੋਤੀ ਚੁਣ ਚੁਣ ਕੇ ਖਾ ਲੈਂਦੇ ਨੇ ਅਤੇ ਜ਼ਿੰਦਗੀ ਕੀਮਤੀ ਬਣ ਜਾਂਦੀ ਆ। ਪ੍ਰਭੂ ਦੇ ਸਿਮਰਨ ਨਾਲ ਲੋਕ ਦੇ ਸੁੱਖ ਅਤੇ ਪਰਲੋਕ ਦੇ ਸੁੱਖ ਸਾਰੇ ਮਿਲ ਜਾਂਦੇ ਨੇ, ਕਿਸੇ ਗੱਲ ਦੀ ਘਰ ਵਿੱਚ ਕਮੀ ਨਹੀਂ ਰਹਿੰਦੀ। ਅੱਗੇ ਭਾਈ ਸਾਹਿਬ ਜੀ ਕਹਿੰਦੇ ਉਤ ਖੀਰ ਨਿਰਨਿਰਵਾਰੋ ਕੈ ਬਖਾਨੀਅਤ ਇਤ ਗੁਰਮਤ ਦੁਰਮਤ ਸਮਝਾਵਹੀ। ਉਧਰਲੇ ਪਾਸੇ ਜਿਹੜਾ ਹੰਸ ਆ ਨਾ, ਇਹਦੀ ਚੁੰਜ ਦੇ ਵਿੱਚ ਖਟਾਸ ਹੁੰਦੀ ਆ, ਜਦੋਂ ਦੁੱਧ ਵਿੱਚ ਚੁੰਜ ਪਾਉਂਦਾ ਅਤੇ ਦੁੱਧ ਫਟ ਜਾਂਦਾ, ਇਹ ਫੁੱਟੀਆਂ ਛੱਕ ਲੈਂਦਾ ਅਤੇ ਪਾਣੀ ਰਹਿਣ ਦਿੰਦਾ। ਇਦ ਗੁਰੂ ਦੇ ਸਿੱਖ ਜਿਹੜੇ ਨੇ ਨਾ, ਉਹ ਕਹਿੰਦੇ ਗੁਰਮਤ ਅਤੇ ਦੁਰਮਤ ਦਾ ਨਿਖੇੜਾ ਕਰ ਦਿੰਦੇ ਨੇ, ਉਹਨਾਂ ਨੂੰ ਸਮਝ ਆ ਜਾਂਦੀ ਆ। ਤੁਸੀਂ ਸ਼ਾਇਦ ਅੱਗੇ ਵੀ ਸੁਣਿਆ ਹੋਏਗਾ, ਪੰਜਵੇਂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਗੋਇੰਦਵਾਲ ਦੀ ਧਰਤੀ 'ਤੇ ਜਦੋਂ ਪੰਚਮ ਪਾਤਸ਼ਾਹ ਨੂੰ ਦਸਤਾਰਬੰਦੀ ਹੋ ਰਹੀ ਨਾ, ਉਦੋਂ ਭੱਟਾਂ ਦਾ ਟੋਲਾ ਆਇਆ। ਹੈਰਾਨੀ ਦੀ ਗੱਲ ਆ ਵੀ ਉਸ ਸਮੇਂ ਬਾਬਾ ਪਿਰਥੀਆ ਵਿਰੋਧ ਕਰ ਰਿਹਾ, ਦਸਤਾਰ ਵੱਜ ਰਹੀ ਆ, ਇੱਕ ਦਸਤਾਰ ਬਾਬਾ ਬੁੱਢਾ ਜੀ ਪੰਜਵੇਂ ਪਾਤਸ਼ਾਹ ਨੂੰ ਬਣਾ ਰਹੇ ਆ, ਇੱਕ ਧੱਕੇ ਨਾਲ ਮਸੰਦ ਰੌਲਾ ਪਾਈ ਜਾਂਦੇ ਆ ਅਤੇ ਬਾਬਾ ਪਿਰਥੀਆ ਆਪਦੇ ਬਣਾ ਰਿਹਾ। ਦੂਜੇ ਪਾਸੇ ਮਸੰਦਾਂ ਤੋਂ ਪ੍ਰਚਾਰ ਕਰ ਰਿਹਾ ਅਤੇ ਗੁਰੂ ਅਰਜਨ ਦੇਵ ਜੀ ਕੁਝ ਨਹੀਂ ਬੋਲ ਰਹੇ। ਇੰਨੇ ਇਕੱਠ ਵਿੱਚ ਵੀ, ਉਹਦੇ ਇੰਨਾ ਬੋਲ ਬੁਲਾਰਾ ਕਰਨ 'ਤੇ ਵੀ ਭੱਟ ਸਾਹਿਬਾਨਾਂ ਨੇ ਸਮਝ ਲਿਆ ਵੀ ਆਹ ਜਿਹੜਾ ਭਰਿਆ ਹੋਇਆ ਨਾ, ਇਹਦੀ ਨਿਸ਼ਾਨੀ ਆ, ਇਹ ਬੋਲਦਾ ਨਹੀਂ। ਇੱਥੇ ਆਣ ਕੇ ਉਹਨਾਂ ਦੀ ਤਸੱਲੀ ਹੋਈ, ਫਿਰ ਵੀ ਗਮਰਾਹ ਨਹੀਂ ਹੋਏ। ਪਤਾ ਲੱਗ ਗਿਆ ਵੀ ਹਾਲਾਂਕਿ ਜਾਣ ਪਛਾਣ ਬਾਬੇ ਪਿਰਥੀਏ ਦੀ ਜ਼ਿਆਦੇ, ਸੰਗਤ ਵਿੱਚ ਜ਼ਿਆਦੇ ਵਿਚਰਦੇ, ਪ੍ਰਬੰਧ ਕਰ ਰਹੇ ਸੀ, ਦੂਰ ਦੁਰਾਡੇ ਦੇ ਜਿੰਨੇ ਮਸੰਦ ਉਹਨਾਂ ਨੂੰ ਜਾਣਦੇ ਸੀ, ਪੈਸਾ ਧੇਲਾ ਉਹਨਾਂ ਕੋਲ ਜ਼ਿਆਦੇ। ਪਰ ਜਦੋਂ ਭੱਟਾਂ ਨੇ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਅਤੇ ਇੱਥੇ ਆਣ ਕੇ ਉਹਨਾਂ ਪੜ੍ਹਿਆ ਸੀ ਜੈਸਾ ਸਤਿਗੁਰ ਸੁਣੀ ਦਾ, ਤੈਸੋ ਹੀ ਮੈਂ ਡੀਠ ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ, ਹਰ ਨਾਮੋ ਮੰਤਰ ਦੜਾਇਨ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਉਤ ਬਗ ਹੰਸ ਬੰਸ ਦੁਬਧਾ ਨਾ ਮੇਟ ਸਕੈ ਇਤ ਕਾਗ ਪਾਗ ਸਮਰੂਪ ਕੈ ਮਿਲਾਵਹੀ। ਕਹਿੰਦੇ ਇੱਕ ਫਰਕ ਆ ਜੀ, ਮਾਨ ਸਰੋਵਰ 'ਤੇ ਹੰਸ ਜਾਂਦੇ ਨੇ ਪਰ ਹੰਸ ਕਿਸੇ ਦੀ ਦੁਬਧਾ ਨਹੀਂ ਦੂਰ ਕਰ ਸਕਦਾ। ਹੰਸ ਆਏ ਹੋਏ ਮਾਨ ਸਰੋਵਰ 'ਤੇ ਬਗਲਾ ਹੋਵੇ ਅਤੇ ਚਾਹੇ ਕਾਂ ਹੋਵੇ, ਉਹਦੇ ਜੀਵਨ ਨੂੰ ਬਦਲ ਕੇ ਆਪਦੇ ਵਰਗਾ ਨਹੀਂ ਕਰ ਸਕਦਾ। ਪਰ ਤੇਰੇ ਦਰ 'ਤੇ ਆਉਣ ਵਾਲੇ ਗੁਰਸਿੱਖ ਜਿਹੜੇ ਪਰਮਹੰਸ ਨੇ ਨਾ ਜੀਵਨ ਵਾਲੇ, ਉਹ ਵਿਸ਼ਈ ਅਤੇ ਨੀਵੇਂ ਜੀਵਨ ਵਾਲਿਆਂ ਦੇ ਜੀਵਨ ਨੂੰ ਘੜਕੇ ਵੀ ਆਪਣੇ ਵਰਗਾ ਬਣਾ ਲੈਂਦੇ ਨੇ। ਸੰਗਤ ਦੀ ਰੰਗਤ ਹੁੰਦੀ ਆ, ਗੁਰੂ ਦੀ ਸੰਗਤ ਦੀਆਂ ਇਹ ਬਰਕਤਾਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਮੈਨੂੰ ਚੇਤੇ ਹੀ ਤੁਹਾਡੇ ਨਾਲ ਸਾਂਝੀ ਕਰਾਂ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪਰਾਹੁਣੇ ਕੀਰਤਨ ਹੋਆ ਰੈਣ ਸਬਾਈ, ਛੱਡ ਨਾ ਸਕੈ ਸੰਤ ਜਾਨਾ ਰਾਜ ਦੁਆਰ ਨਾ ਸੇਵ ਕਮਾਈ। ਕਹਿੰਦੇ ਸੈਣ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਿਜਾਈ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਇਆ ਸ਼ਰਮਾਈ। ਭਗਤ ਕਬੀਰ ਜੀ ਦੇ ਜੀਵਨ ਤੋਂ ਪ੍ਰਭਾਵਿਤ ਹੋਏ ਸੈਣ ਜੀ 'ਤੇ ਲਾਗ ਲੱਗ ਗਈ, ਰਾਜੇ ਦੇ ਦਰ 'ਤੇ ਜਾ ਕੇ ਮੁੱਠੀ ਚਾਪੀ ਕਰਦੇ, ਉਹਦੀ ਮਾਲਿਸ਼ ਕਰਦੇ, ਰਾਜਾ ਆਰਾਮ ਕਰਦਾ। ਅੱਜ ਸੰਤ ਆ ਗਏ, ਪਰਮਾਰਥ ਦੀਆਂ ਬਾਤਾਂ ਸ਼ੁਰੂ ਹੋ ਗਈਆਂ, ਸੇਵਾ ਸੰਭਾਲ ਵਿੱਚ ਰਾਤ ਲੰਘ ਗਈ ਅਤੇ ਸਵੇਰੇ ਸੋਚਦੇ ਨੇ ਰਾਜਾ ਨਾਰਾਜ਼ ਹੋਏਗਾ। ਮਾਲਕ ਦਾ ਸੁਭਾਅ ਜਿਹੜੇ ਅੰਦਰੋਂ ਜੁੜਦੇ ਨੇ ਨਾ, ਗੋਪਾਲ ਤੇਰਾ ਆਰਤਾ ਜੋਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਮਾਲਕ ਨੇ ਮਿਹਰ ਕੀਤੀ, ਉਹਦੀ ਡਿਊਟੀ ਹੋ ਗਈ, ਤੇ ਮਨ ਵਿੱਚ ਸੈਣ ਸੋਚਦਾ ਵੀ ਅੱਜ ਸ਼ਾਮ ਤੋਂ ਨਹੀਂ ਰਾਜਾ ਨਾਰਾਜ਼ ਹੋਏਗਾ। ਇਹ ਮਨ ਵਿੱਚ ਸੋਚਦੇ ਜਾ ਰਹੇ ਨੇ ਤੇ ਕਹਿੰਦੇ ਜਿਵੇਂ ਹੀ ਰਾਜ ਮਹਿਲ ਵਿੱਚ ਪ੍ਰਵੇਸ਼ ਕੀਤਾ ਤੇ ਰਾਜੇ ਨੇ ਦੂਰੋਂ ਹੀ ਆਵਾਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਹ ਸੈਣ ਮਾਲਿਸ਼ ਤੋਂ ਅੱਗੇ ਵੀ ਕਰਦਾ ਸੀ, ਲੱਤਾਂ ਬਾਹਾਂ ਅੱਗੇ ਵੀ ਘੁੱਟਦਾ ਸੀ, ਪਰ ਰਾਤ ਜਿਹੜੀ ਤੂੰ ਮਾਲਿਸ਼ ਕੀਤੀ ਕਮਾਲ ਕਰਕੇ ਰੱਖ ਦਿੱਤੀ, ਕਦੇ ਅੱਗੇ ਨਹੀਂ ਕੀਤੀ। ਗਲ ਵਿੱਚ ਪਾਇਆ ਹੋਇਆ ਕੀਮਤੀ ਚੋਲਾ, ਕੀਮਤੀ ਹਾਰ ਭਗਤ ਸੈਣ ਜੀ ਦੇ ਗਲ ਵਿੱਚ ਪਾ ਦਿੱਤਾ। ਕਹਿੰਦੇ ਰਾਣੇ ਦੂਰੋਂ ਸੱਦ ਕੇ ਗਲੋਂ ਕਵਾਏ ਖੋਲ ਪਹਿਨਾਈ, ਵਸ ਕੀਤਾ ਹੋ ਤੁਦ ਅੱਜ ਬੋਲੇ ਰਾਜਾ ਸੁਣੇ ਲੁਕਾਈ, ਪ੍ਰਗਟ ਕਰੇ ਭਗਤ ਵਡਿਆਈ। ਸੰਗਤ ਦੇ ਨਾਲ ਰੰਗਤ ਲੱਗ ਜਾਂਦੀ ਆ। ਗੁਰੂ ਦੇ ਸਿੱਖ ਨੀਵੇਂ ਜੀਵਨ ਵਾਲਿਆਂ ਨੂੰ ਵੀ ਆਪਣੇ ਵਰਗੇ ਬਣਾ ਲੈਂਦੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਪਰਮਹੰਸ ਦਾ ਖਿਤਾਬ ਦਿੱਤਾ ਗੁਰੂ ਦੇ ਜੀਵਨ ਵਾਲੇ ਸਿੱਖਾਂ ਨੂੰ, ਉਹਨਾਂ ਦੀ ਸੰਗਤ ਨਾਲ ਜੀਵਨ ਵਿੱਚ ਤਬਦੀਲੀ ਆਉਂਦੀ ਆ। ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲ ਸੁਲਤਾਨਪੁਰ ਦੀ ਧਰਤੀ ਤੇ ਚੱਲ ਕੇ ਭਾਈ ਮਰਦਾਨਾ ਜੀ ਆਏ। ਆਣ ਕੇ ਕਹਿੰਦੇ ਗੁਰੂ ਮਹਾਰਾਜ ਜੀ, ਤੁਸੀਂ ਮੇਰੇ ਨਾਲ ਇੱਕ ਵਾਅਦਾ ਕੀਤਾ ਸੀ, ਨਾਲੇ ਤਾਂ ਆਪਣਾ ਦਿੱਤਾ ਸੀ ਚੋਲਾ ਮੈਨੂੰ, ਤੇ ਨਾਲ ਕਿਹਾ ਸੀ ਮਰਦਾਨਿਆਂ ਮੇਰਾ ਚੋਲਾ ਲੈ ਕੇ ਪਾ ਕੇ ਕਿਸੇ ਅਮੀਰ ਵਜ਼ੀਰ ਦੇ ਦਰ ਤੇ ਮੰਗਣ ਨਾ ਜਾਈ, ਤੈਨੂੰ ਮੈਂ ਭਾਈ ਕਿਹਾ ਤੇ ਭਾਈ ਬਰਾਬਰ ਦਾ ਹੱਕਦਾਰ ਹੀ ਹੁੰਦਾ, ਜਦੋਂ ਵੀ ਲੋੜ ਪਈ ਮੇਰੇ ਕੋਲ ਆ ਜਾਈ, ਤੇਰੀਆਂ ਲੋੜਾਂ ਪੂਰੀਆਂ ਕਰਾਂਗੇ। ਕਹਿੰਦਾ ਜੀ ਲੜਕੀ ਦਾ ਵਿਆਹ ਰੱਖਿਆ ਤੇ ਮਦਦ ਚਾਹੀਦੀ ਆ, ਜੇ ਥੋੜਾ ਬਹੁਤਾ ਮੇਰਾ ਕੰਮ ਸਾਰ ਦਿਓ। ਪਾਛੇ ਕਹਿੰਦੇ ਥੋੜਾ ਬਹੁਤਾ ਕਿਉਂ ਭਾਈ, ਗੱਜ ਵੱਜ ਕੇ ਪੂਰਾ ਸਾਨੂੰ ਸ਼ੌਕਤ ਨਾਲ ਵਿਆਹ ਕਰਾਂਗੇ, ਉਹ ਕਈ ਵਾਰੀ ਆਪਾਂ ਵੀ ਕਰਦੇ ਹਾਂ ਨਾ, ਨਾਲੇ ਤਾਂ ਕਰਨਾ ਥੋੜਾ ਹੁੰਦਾ ਵਿਖਾਵਾ ਜਾਂ ਬਾਹਲਾ। ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਦੋ ਕੁ ਬਿਸਤਰੇ ਘਸੇ ਜੇ ਲੈ ਆਉਣੇ ਆ, ਇੱਕ ਅੱਧੀ ਕੱਪੜੇ ਸਿਉਣ ਵਾਲੀ ਮਸ਼ੀਨ, ਬੁੱਤਾ ਜਾਂ ਲਾਉਣਾ ਤੇ ਇਸ਼ਤਿਹਾਰ ਛਪਾਇਆ ਜਾਂਦਾ ਵੀ ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾ ਰਹੇ ਆ, ਐਡ ਵੱਧ ਲਾਈ ਜਾਂਦੀ ਆ। ਅਗਲੀ ਗੱਲ ਪੇਪਰਾਂ 'ਚ ਦਿੱਤਾ ਜਾਂਦਾ ਵੀ ਪਿਓ ਦਾਦਿਆਂ ਨੂੰ ਜਲੀਲ ਕੀਤਾ ਜਾਵੇ, ਸਾਰੀ ਜ਼ਿੰਦਗੀ ਮੂੰਹ ਵਿਖਾਉਣ ਜੋਗੇ ਨਾ ਰਹਿਣ, ਵੀ ਆ ਤਾਂ ਧੀ ਨੂੰ ਨਹੀਂ ਸਿਠਾਉਣ ਜੋਗਾ ਬਾਹਰ ਤੋਂ। ਅਗਲੀ ਗੱਲ ਇੱਥੇ ਜੀ ਗਰੀਬ ਬੱਚੀਆਂ ਦੇ ਵਿਆਹ ਕੀਤੇ ਜਾਣੇ, ਮੈਂ ਹੱਸਦਾ ਹੁੰਦਾ ਵੀ ਜਿਹੜੇ ਉਹਨਾਂ ਨਾਲ ਵਿਆਹਣੇ ਉਹ ਕਿਹੜਾ ਥਾਣੇਦਾਰ ਲੱਗੇ, ਉਹ ਵੀ ਗਰੀਬ ਹੁੰਦੇ। ਗਰੀਬ ਮੁੰਡਿਆਂ ਦੇ ਵਿਆਹ ਕਿਉਂ ਨਹੀਂ ਕਹਿੰਦੇ ਅਸੀਂ ਭਲਾਂ ਦੀ, ਗਰੀਬ ਲੜਕੀਆਂ ਦੇ ਵਿਆਹ ਲੈ ਦੱਸੋ, ਜਿਹੜੇ ਨਾਲ ਵਿਆਹਣੇ ਉਹ ਕਿੰਨੇ ਕੁ ਅਮੀਰ ਆ ਭਲਾਂ ਦੀ। ਇੱਦਾਂ ਦੇ ਪਖੰਡ ਕਰਦੇ ਹਾਂ ਅਸੀਂ, ਕਰਦੇ ਬਹੁਤ ਥੋੜ੍ਹਾ, ਅਤੇ ਪੇਪਰਾਂ ਦੇ ਵਿੱਚ ਮੂਹਰੇ ਕਰਕੇ ਐਡ ਲਾਈ ਜਾਂਦੀ ਆ। ਉਹ ਕਹਿੰਦਾ ਜੀ ਥੋੜ੍ਹਾ ਬਹੁਤ ਤਾਂ ਮਾੜਾ ਮੋਟਾ ਵਿਆਹ ਕਲੇ ਪਾਸੇ, ਕਹਿੰਦੇ ਭਾਈ ਮਾੜਾ ਮੋਟਾ ਕਿਉਂ, ਪੂਰਾ ਛਾਨੋ ਸ਼ੌਕਤ ਨਾਲ ਕਰਾਂਗੇ। ਭਾਈ ਭਗੀਰਥ ਜੀ ਕੋਲੇ ਬੈਠੇ ਆ, ਉਹਨਾਂ ਨੂੰ ਸੱਦਿਆ ਵੀ ਇਉਂ ਕਰੋ ਭਾਈ ਸਾਹਿਬ ਤੋਂ ਲਿਖਾ ਲਓ ਵੀ ਕੀ ਸਮਾਨ ਚਾਹੀਦਾ। ਜੇਬ ਵਿੱਚੋਂ ਮਾਇਆ ਦਿੱਤੀ ਅਤੇ ਕਹਿੰਦੇ ਭਾਈ ਭਗੀਰਥ ਜੀ ਸਵੇਰੇ ਸਿੱਧਿਆਂ ਮੂੰਹ ਹਨੇਰੇ ਚੱਲ ਪਿਓ ਇੱਥੋਂ, ਤੁਸੀਂ ਸੁਲਤਾਨਪੁਰ ਤੋਂ ਲਾਹੌਰ ਜਾਇਓ, ਇਹ ਸਮਾਨ ਸਾਰਾ ਇੱਥੇ ਨਹੀਂ ਮਿਲਣਾ, ਉੱਥੇ ਜਾ ਕੇ ਸਾਰੀ ਦਿਹਾੜੀ ਆ ਤੁਹਾਡੇ ਕੋਲੇ, ਰਾਤ ਰਿਹਾ ਜੋ ਅਤੇ ਅਗਲੇ ਦਿਨ ਸ਼ਾਮ ਤਾਈਂ ਜ਼ਰੂਰ ਆ ਜਾਓ, ਦਿਨ ਥੋੜ੍ਹੇ ਆ ਵਿਆਹ ਵਿੱਚ। ਅਤੇ ਭਾਈ ਸਾਹਿਬ ਨੇ ਵਾਪਸ ਵੀ ਜਾਣਾ ਤਲਵੰਡੀ ਸਤਿਬਚਨ ਜੀ। ਭਾਈ ਭਗੀਰਥ ਜੀ ਟਾਈਮ ਨਾਲ ਹੀ ਤੁਰ ਪਏ, ਜਾ ਕੇ ਸਾਜੋ ਸਮਾਨ ਖਰੀਦਿਆ, ਕਾਫੀ ਸਮਾਨ ਮਿਲ ਗਿਆ। ਇੱਕ ਲੜਕੀ ਦੇ ਪਾਉਣ ਵਾਲਾ ਚੂੜਾ ਰਹਿ ਗਿਆ ਲੈਣ ਵਾਲਾ, ਦੱਸ ਪਈ ਭਾਈ ਮਨ ਸੁੱਖ ਦੀ ਦੁਕਾਨ ਦੀ, ਉੱਥੇ ਚਲੇ ਗਏ ਜੀ। ਆਇਆ ਕਿਹਾ ਪਾਣੀ ਧਾਣੀ ਪੁੱਛਿਆ, ਨਾਲ ਕਹਿੰਦੇ ਵੀ ਕੋਈ ਗੱਲ ਨਹੀਂ ਤੂੰ ਰਾਤ ਠਹਿਰਨਾ ਹੀ ਹੈ ਤੇ ਮੇਰੇ ਘਰੇ ਠਹਿਰ ਜੀ, ਕੱਲ੍ਹ ਤਾਂ ਕੋਈ ਪ੍ਰਬੰਧ ਕਰ ਲਾਂਗੇ, ਕੋਈ ਗੱਲ ਨਹੀਂ। ਭਾਈ ਭਗੀਰਥ ਜੀ ਭਾਈ ਮਨ ਸੁੱਖ ਦੇ ਨਾਲ ਉਹਨਾਂ ਦੇ ਘਰੇ ਚਲੇ ਗਏ, ਜਾ ਕੇ ਪ੍ਰਸ਼ਾਦਾ ਪਾਣੀ ਛਕਿਆ ਤੇ ਭਾਈ ਸਾਹਿਬ ਨੇ ਆਪਣਾ ਨੇਮ ਨਿਭਾਇਆ। ਪੈਣ ਲੱਗਿਆਂ ਜਿਵੇਂ ਆਪਣਾ ਕਲਚਰ ਰਿਹਾ ਵੀ ਆਪਾਂ ਮੰਜੇ ਡਾਉਂਦੇ ਤੇ ਆਏ ਹੋਏ ਰਿਸ਼ਤੇਦਾਰਾਂ ਨਾਲ ਦੁੱਖ ਸੁੱਖ ਕਰਦੇ ਹੁੰਦੇ ਸੀ, ਅੱਜ ਵਾਲਾ ਤਾਂ ਸਮਾਂ ਹੈ ਨਹੀਂ ਸੀ। ਅੱਜ ਤਾਂ ਘਰ ਦੇ ਤਿੰਨ ਜੀ ਨਹੀਂ ਇਕੱਠੇ ਹੁੰਦੇ ਕਦੇ ਵੀ ਇਕੱਠੇ ਹੁੰਦਿਆਂ ਹੋਇਆਂ ਵੀ, ਬਾਪੂ ਅੱਡ ਪਾਉਣ ਤੇ ਆ, ਦਾਦੀ ਅੱਡ ਆ, ਮੁੰਡਾ ਅੱਡ ਲੱਗਿਆ ਹੋਇਆ, ਸਾਰੇ ਅੱਡ ਅੱਡ ਨਾ, ਆਪਾਂ ਹੁਣ ਤਾਂ ਹੋਰ ਹਿਸਾਬ ਬਣ ਗਿਆ। ਭਾਈ ਭਗੀਰਥ ਨਾਲ ਭਾਈ ਮਨ ਸੁੱਖ ਗੱਲਾਂ ਕਰਨ ਲੱਗ ਗਏ, ਕਹਿੰਦੇ ਵੀ ਸੱਜਣਾ ਜਿਹੜਾ ਚੂੜਾ ਲੈਣ ਦੀ ਤੂੰ ਗੱਲ ਕਰਦਾ ਨਾ, ਇਹ ਤਿਆਰ ਨਹੀਂ ਹੈ, ਦੋ ਕੁ ਦਿਨ ਰੁਕਣਾ ਪੈਣਾ ਤੈਨੂੰ। ਭਾਈ ਸਾਹਿਬ ਕਹਿੰਦੇ ਨਹੀਂ, ਮੈਂ ਕੱਲ੍ਹ ਨੂੰ ਹਰ ਹਾਲਤ ਜਾਣਾ। ਉਹ ਕਹਿੰਦੇ ਵੀ ਏਡੀ ਕਿਹੜੀ ਤੇਜ਼ੀ ਵਾਲੀ ਗੱਲ ਆ, ਕਹਿੰਦੇ ਜਿਸ ਗੁਰੂ ਦੇ ਲੜ ਲੱਗਿਆ ਉਹਨਾਂ ਦਾ ਹੁਕਮ ਆ ਵੀ ਕੱਲ੍ਹ ਸ਼ਾਮ ਤਾਈਂ ਲਾਜ਼ਮੀ ਜਾਣਾ। ਅਤੇ ਭਾਈ ਮਨਸੁੱਖ ਹੱਸ ਪਏ ਸੁਣ ਕੇ, ਕਹਿੰਦੇ ਕਿਹੜੇ ਗੁਰੂ ਦੇ ਲੜ ਲੱਗ ਗਿਆ ਤੂੰ? ਉਹ ਕਹਿੰਦੇ ਜੀ ਗੁਰੂ ਨਾਨਕ ਨਿਰੰਕਾਰੀ ਪਾਤਸ਼ਾਹ ਦੇ ਲੜ ਲੱਗਿਆ। ਕਹਿੰਦਾ ਉਹ ਭਲਿਆ ਮੈਂ ਬਥੇਰੇ ਬਾਬੇ ਦੇਖੇ ਅੱਜ ਤਾਈਂ, ਮੇਰੀ ਤਾਂ ਕਿਤੋਂ ਤਸੱਲੀ ਹੋਈ ਨਹੀਂ, ਤੂੰ ਕਿਹੜੇ ਚੱਕਰਾਂ 'ਚ ਪੈ ਗਿਆ? ਗੱਲਾਂ ਵਾਲੇ ਧਰਮੀ ਬਥੇਰੇ ਮਿਲੇ, ਜਦੋਂ ਜਾ ਕੇ ਨੇੜੇ ਜੀਵਨ ਦੇਖਿਆ ਕੁਝ ਹੋਰ ਹੀ ਨਿਕਲਿਆ। ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੋ ਕੁਸੁੱਧਾ ਕਾਲੀਆਂ ਬਾਹਰ ਚਿੱਟਵੀਆਂ, ਰੀਸਾਂ ਕਰੈਂ ਤਿਨਾੜੀਆਂ ਜੋ ਸੇਵੈਂ ਦਰਖੜੀਆਂ। ਜ਼ਬਾਨ ਵਾਲੇ ਧਰਮੀ ਬਥੇਰੇ ਮਿਲੇ, ਇਮਾਨ ਦਾ ਧਰਮੀ ਕੋਈ ਮਿਲਿਆ ਨਹੀਂ। ਮੈਂ ਤਾਂ ਆਪ ਚਾਹੁੰਦਾ, ਕੁਦਰਤੀ ਗੱਲ ਆ ਵੀ ਜਦੋਂ ਬੰਦਾ ਦੁੱਧ ਦਾ ਸਾੜਿਆ ਹੋਵੇ ਲੱਸੀ ਨੂੰ ਵੀ ਫੂਕਾਂ ਮਾਰ ਕੇ ਪੀਂਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਠੱਗੀਆਂ ਮਾਰਨ ਵਾਲੇ ਤੇ ਦੋ ਨੰਬਰ ਵਾਲੇ ਬਹੁਤੇ ਜ਼ਿਆਦੇ ਨੇ, ਪਰ ਇਹ ਸੁਹਾਗਾ ਬੰਨੀ ਹੋਣਾ ਵੀ ਕੋਈ ਗੁਰਮੁਖ ਸਚਿਆਰ ਸੰਤ ਸਾਧ ਹੁੰਦਾ ਨਹੀਂ, ਇਹ ਵੀ ਮਾੜੀ ਗੱਲ ਆ। ਭਗਤ ਕਬੀਰ ਜੀ ਦਾ ਸ਼ਬਦ ਆ, ਉਹ ਕਹਿੰਦੇ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਪਰ ਦੂਜੇ ਪਾਸੇ ਜਦੋਂ ਕਿਸੇ ਨੂੰ ਭੇਖ ਪਾ ਕੇ ਚੋਲਾ ਪਾ ਕੇ ਲੁੱਟਦੇ ਵੇਖਿਆ ਤੇ ਫਿਰ ਭਗਤ ਜੀ ਕਹਿੰਦੇ ਨੇ ਗੱਜ ਸਾਢੇ ਤੈ ਤੈ ਧੋਤੀਆਂ ਤੇਰੇ ਪਾਇਨ ਤੱਗ, ਗਲੀ ਜਿੰਨਾ ਜਪਮਾਲੀਆਂ ਲੋਟੇ ਹੱਥ ਨਿਭੱਗ, ਓਏ ਹਰ ਕੇ ਸੰਤ ਨਾ ਆਖੀਆਂ ਬਨਾਰਸ ਕੇ ਠੱਗ। ਉਹਨਾਂ ਨੂੰ ਕਹਿਣਾ ਪਿਆ ਜਦੋਂ ਕੋਈ ਭੇਖ ਪਾ ਕੇ ਪਖੰਡ ਕਰ ਰਿਹਾ, ਪਰ ਇਹ ਕਹੀ ਜਾਣਾ ਵੀ ਕੋਈ ਹੁਸ਼ਿਆਰ ਸਟੂਡੈਂਟ ਹੀ ਨਹੀਂ, ਇਹ ਤਾਂ ਟੀਚਰ ਦੀ ਤੁਹੀਨ ਆ ਨਾ। ਇਹ ਗੁਰੂ ਨਾਨਕ ਮਹਾਰਾਜ ਦੀ ਕਲਾਸ ਆ ਤੇ ਇਹਦੇ ਵਿੱਚ ਸਚਿਆਰ ਵੀ ਹੈਗੇ ਨੇ, ਗੁਰਮੁਖ ਵੀ ਹੈਗੇ ਨੇ, ਬੰਦਗੀ ਵਾਲੇ ਸੰਤ ਜਨ ਵੀ ਹੈਗੇ ਜੀਵਨ ਵਾਲੇ ਵੀ। ਕੁਦਰਤੀ ਬੰਦਾ ਜਦੋਂ ਆਪ ਕਿਸੇ ਦਾ ਠੱਗਿਆ ਹੋਵੇ ਨਾ ਤੇ ਉਹ ਸ਼ੱਕ ਕਰਦਾ ਹਰੇਕ ਤੇ। ਮਹਾਂਪੁਰਖ ਬਾਬਾ ਈਸ਼ਰ ਸਿੰਘ ਹੁਣੀ ਨਾ ਇੱਕ ਗਾਥਾ ਸੁਣਾਉਂਦੇ ਹੁੰਦੇ ਸੀ, ਉਹ ਸੀ ਜਿਹੜੇ ਭੇਖੀ ਆ ਉਹਨਾਂ ਦੀ ਤੇ ਦੂਜੇ ਪਾਸੇ ਜਿਹੜੇ ਸਚਿਆਰ ਉਹਨਾਂ ਦਾ ਜੀਵਨ ਦਰਸਾਉਂਦਿਆਂ ਹੋਇਆ। ਉਹ ਮਹਾਂਪੁਰਖ ਗਾਥਾ ਸੁਣਾਉਂਦੇ ਹੁੰਦੇ ਸੀ, ਕਹਿੰਦੇ ਵੀ ਇੱਕ ਨਾ ਸ਼ੇਰ ਬੁੱਢਾ ਹੋ ਗਿਆ, ਸ਼ੇਰ ਦੋ ਦਿਨ ਹੋ ਗਿਆ ਭੁੱਖਾ ਤੇ ਹੁਣ ਬਾਹਲੀ ਭੱਜ ਦੌੜ ਹੁੰਦੀ ਨਹੀਂ, ਬੁੱਢਾ ਜੋ ਹੋ ਗਿਆ। ਕਹਿੰਦੇ ਅੱਜ ਦੋਵਾਂ ਦਿਨਾਂ ਬਾਅਦ ਇਹਨੂੰ ਇੱਕ ਸਾਹਮਣੇ ਬਾਂਦਰ ਨਜ਼ਰ ਆਇਆ, ਬਾਂਦਰ। ਤੇ ਸ਼ੇਰ ਨੇ ਸੋਚਿਆ ਵੀ ਜਾਨਵਰ ਤਾਂ ਬੈਠਾ ਹੋਇਆ ਪਰ ਇਹ ਸ਼ੈਤਾਨ ਕੌਮ ਆ, ਛੇਤੀ ਦਿਨ ਹੜਿੱਕੇ ਤਾਂ ਆਉਣਾ ਨਹੀਂ, ਇਹਦਾ ਸ਼ਿਕਾਰ ਕਿਵੇਂ ਕਰੀਏ। ਸ਼ੇਰ ਨੇ ਕੀ ਕੀਤਾ ਜੀ ਵੀ ਹੌਲੀ ਹੌਲੀ ਬਾਂਦਰ ਵਾਲੇ ਪਾਸੇ ਨੂੰ ਘਿਸੜ ਘਿਸੜ ਕੇ ਤੁਰਨਾ ਸ਼ੁਰੂ ਕਰਤਾ। ਜਦੋਂ ਬਾਂਦਰ ਨੇ ਨੇੜ ਨੂੰ ਆਉਂਦਾ ਦੇਖਿਆ ਤੇ ਬਾਂਦਰ ਦੂਰੋਂ ਕਹਿੰਦਾ ਵੀ ਹੈ ਜੰਗਲ ਦਾ ਰਾਜਾ ਤੇ ਇੱਦਾਂ ਜੇ ਕਿਉਂ ਤੁਰ ਰਿਹਾ। ਸ਼ੇਰ ਅੱਗੋਂ ਕਹਿੰਦਾ ਜੀ ਅਨੇਕਾਂ ਜੀਵਾਂ ਨੂੰ ਮਾਰ ਮਾਰ ਕੇ ਖਾਧਾ ਅੱਜ ਤਾਈਂ, ਹੁਣ ਮੈਂ ਵੈਸ਼ਨਵ ਸਾਧ ਬਣ ਗਿਆ, ਹੁਣ ਤਾਂ ਸੋਚੀਦਾ ਵੀ ਪੈਰਾਂ ਦੇ ਥੱਲੇ ਆਣ ਕੇ ਵੀ ਕੋਈ ਜੀਵ ਨਾ ਮਰ ਜੇ ਕਿਤੇ। ਬੋਚ ਬੋਚ ਕੇ ਪੈਰ ਧਰੀਦੇ ਆ, ਵੈਸ਼ਨਵ ਹੁੰਦੇ ਜਿਹੜੇ ਮੂੰਹ ਤੇ ਵੀ ਪੱਟੀ ਬੰਨੀ ਰੱਖਦੇ ਆ, ਪੈਰਾਂ 'ਚ ਜੁੱਤੀ ਵੀ ਨਹੀਂ ਪਾਉਂਦੇ ਵੀ ਕੋਈ ਜੀਵ ਨਾ ਮਰ ਜਾਏ। ਕਹਿੰਦਾ ਮੈਂ ਵੈਸ਼ਨਵ ਸਾਧੂ ਬਣ ਗਿਆ ਸ਼ੇਰ ਕਹਿੰਦਾ। ਇੱਦਾਂ ਦੀਆਂ ਗੱਲਾਂ ਬਾਤਾਂ ਜੀਆਂ ਲਾ ਕੇ ਜਦੋਂ ਸ਼ੇਰ ਬਾਂਦਰ ਦੇ ਨੇੜੇ ਪਹੁੰਚਿਆ ਨਾ ਤੇ ਝਪਟ ਮਾਰ ਕੇ ਬਾਂਦਰ ਨੂੰ ਫੜਨ ਲੱਗਾ। ਜਦੋਂ ਫੜਨ ਲੱਗਾ ਬਾਂਦਰ ਸ਼ੈਤਾਨ ਸੀ, ਉਹਨੇ ਮਾਰੀ ਟਬੂ ਸੀ, ਦਰਖਤ 'ਤੇ ਚੜ ਗਿਆ। ਦਰਖਤ 'ਤੇ ਚੜ ਕੇ ਤੇ ਬਾਂਦਰ ਰੋਣ ਲੱਗ ਗਿਆ, ਥੱਲੇ ਸ਼ੇਰ ਆ ਉੱਤੇ ਬਾਂਦਰ ਆ। ਸ਼ੇਰ ਬਾਂਦਰ ਨੂੰ ਕਹਿੰਦਾ ਓਏ ਹੜਿੱਕੇ ਮੇਰੇ ਆਇਆ ਨਹੀਂ ਤੇ ਬੁੱਕੀ ਕਾਹਤੋਂ ਜਾਂਦਾ, ਰੋਣ ਵਾਲੀ ਕਿਹੜੀ ਗੱਲ ਆ, ਹੜਿੱਕੇ ਤਾਂ ਆਇਆ ਨਹੀਂ, ਹੁਣ ਕਾਹਤੋਂ ਰੋਣਾ। ਉਹ ਕਹਿੰਦਾ ਵੀ ਹੜਿੱਕੇ ਆਉਣ ਦੀ ਜਾਂ ਮਰਨ ਮਰਾਉਣ ਦੀ ਗੱਲ ਨਹੀਂ, ਫਿਰ ਰੋਣਾ ਕਾਹਤੋਂ ਆ। ਉੱਥੇ ਮਹਾਂਪੁਰਖਾਂ ਨੇ ਕੁਝ ਸਤਰਾਂ ਲਿਖੀਆਂ ਸਮਝਣ ਵਾਸਤੇ। ਪਹਿਲਾਂ ਤਾਂ ਆਉਂਦੇ ਹੋਏ ਸ਼ੇਰ ਨੂੰ ਬਾਂਦਰ ਨੇ ਜਦੋਂ ਪੁੱਛਿਆ ਵੀ ਆਏ ਕਿਉਂ ਤੁਰਦਾ, ਉਹ ਕਹਿੰਦਾ ਹਮ ਹੈ ਸਾਧੂ ਵੈਸ਼ਨੋ, ਜੈਸੇ ਦੁੱਧ ਮੈਂ ਘੀ, ਸਮਝ ਸਮਝ ਕੇ ਪੱਗ ਧਰੋਂ ਕੋਈ ਮਰਨਾ ਜਾਹੈ ਜੀ। ਹੁਣ ਜਦੋਂ ਬਾਂਦਰ ਡਿੱਕੇ ਨਾ ਆਇਆ, ਦਰਖਤ 'ਤੇ ਚੜ ਗਿਆ, ਉੱਤੇ ਚੜ ਕੇ ਰੋਣ ਲੱਗ ਗਿਆ, ਥੱਲਿਓਂ ਸ਼ੇਰ ਪੁੱਛਦਾ ਕਹਿੰਦਾ ਤਰਕੀ ਡਾਲੀ ਬੈਠ ਕੇ, ਤੇਰੇ ਨੇਤਰੋਂ ਗਿਰਿਓ ਨੀਰ, ਮਰਨੇ ਹੂੰ ਤੇ ਉਭਰਿਓ, ਅਬ ਕਿਉਂ ਰੋਵਤ ਵੀਰ। ਉਹ ਡਿੱਕੇ ਆਇਆ ਨਹੀਂ ਤੇ ਰੋਈ ਜਾਂਦਾ ਕੀ ਗੱਲ ਆ। ਬਾਂਦਰ ਨੇ ਜਿਹੜਾ ਉੱਤਰ ਦਿੱਤਾ, ਕਹਿੰਦਾ ਮਰਨੇ ਕੀ ਚਿੰਤਾ ਨਹੀਂ, ਦੁਨੀਆਂ 'ਤੇ ਜਿਹੜਾ ਆਇਆ ਉਹਨੇ ਮਰਨਾ ਹੀ ਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਕਹਿੰਦਾ ਮਰਨ ਮਰਾਉਣ ਦੀ ਤਾਂ ਚਿੰਤਾ ਨਹੀਂ, ਫਿਰ ਰੋਨਾ ਕਾਹਤੋਂ ਆ। ਬਾਂਦਰ ਕਹਿੰਦਾ ਮਰਨੇ ਕੀ ਚਿੰਤਾ ਨਹੀਂ, ਕੋਈ ਜੀਵਤ ਰਹਾ ਨਾ ਆਦ ਰੋਵਤ ਹੂੰ ਇਸ ਬਾਤ ਤੇ ਕਲਯੁਗ ਮੈਂ ਐਸੇ ਸਾਧ। ਕਹਿੰਦਾ ਕਮਾਲ ਦੀ ਗੱਲ ਆ, ਆ ਹੁਣੇ ਕਹਿੰਦਾ ਸੀ ਵੈਸ਼ਨਵ ਸਾਧ ਬਣ ਗਿਆ, ਭਲਿਆ ਮੈਨੂੰ ਮਾਰ ਲੱਗਾ ਸੀਗਾ। ਸੱਚਮੁੱਚ ਬਹੁਤੇ ਪਖੰਡ ਕਰਨ ਵਾਲੇ ਇੱਦਾਂ ਦੇ ਹੀ ਨੇ, ਜਦੋਂ ਦਾ ਲੱਗ ਜਾਵੇ ਐਸਾ ਸ਼ਿਕਾਰ ਕਰਦੇ ਨੇ, ਪੁੱਤ ਪੋਤੇ ਵੀ ਖੜਾ ਨਹੀਂ ਛਡਾ ਸਕਦੇ, ਤੇ ਬਹੁਤੇ ਠੱਗੀਆਂ ਮਾਰਨ ਵਾਲੇ ਨੇ। ਇਹਦੇ 'ਚ ਕੋਈ ਸ਼ੱਕ ਨਹੀਂ, ਅਸਲ ਦੀ ਨਕਲ ਪਹਿਲਾਂ ਤੋਂ ਚੱਲਦੀ ਰਹੀ ਆ, ਚੱਲ ਰਹੀ ਤੇ ਚੱਲਦੀ ਰਹੇਗੀ। ਮਨਸੁਖ ਕਹਿੰਦਾ ਵੀ ਮੈਂ ਬਹੁਤ ਥਾਵਾਂ ਤੇ ਗਿਆ, ਮੈਨੂੰ ਚੋਲੇ ਚਾਲੇ ਪਾਉਣ ਵਾਲੇ ਤਾਂ ਬਹੁਤ ਮਿਲੇ ਆ, ਗੱਲਾਂ ਬਾਤਾਂ ਮਾਰਨ ਵਾਲੇ ਟਰਪੱਲੀ ਧਰਮੀ ਵੀ ਬਹੁਤ ਮਿਲੇ, ਮੇਰੀ ਤਾਂ ਤਸੱਲੀ ਹੋਈ ਨਹੀਂ। ਭਾਈ ਭਗੀਰਥ ਜੀ ਕਹਿੰਦੇ ਵੀ ਤੁਸੀਂ ਕੱਚਿਆਂ ਪਿੱਲਿਆਂ ਕੋਲ ਜਾਂਦੇ ਰਹੇ ਹੋਵੋਗੇ, ਕੋਈ ਪੱਕਾ ਨਹੀਂ ਤੁਹਾਨੂੰ ਮਿਲਿਆ। ਗੱਲਾਂ ਸੁਣਦਿਆਂ ਹੋਇਆਂ ਭਾਈ ਮਨਸੁਖ ਕਹਿੰਦੇ ਵੀ ਜਦੋਂ ਤੁਸੀਂ ਗੱਲਾਂ ਬਾਤਾਂ ਕਰਦੇ ਨਾ ਗੁਰੂ ਦੀਆਂ, ਆਨੰਦ ਉਂਝ ਬੜਾ ਆਉਂਦਾ। ਮੈਂ ਵੀ ਚਾਹੁੰਦਾ ਵੀ ਸੱਚ ਦੇ ਮਾਰਗ 'ਤੇ ਚੱਲ ਸਕਾਂ, ਮੈਨੂੰ ਕੋਈ ਰਾਹ ਦੱਸੇਰਿਆ ਮਿਲਿਆ ਹੀ ਨਹੀਂ ਅੱਜ ਤੱਕ। ਇਉਂ ਕਰਦੇ ਹਾਂ, ਮੈਂ ਚੂੜਾ ਇੱਕ ਆਪਣੀ ਲੜਕੀ ਵਾਸਤੇ ਬਣਾ ਕੇ ਰੱਖਿਆ ਹੋਇਆ, ਚਲੋ ਇਉਂ ਕਰਦੇ ਵੀ ਉਹ ਚੂੜਾ ਮੈਂ ਤੈਨੂੰ ਦੇ ਦੂੰ, ਅਸੀਂ ਬਾਅਦ 'ਚ ਪ੍ਰਬੰਧ ਕਰ ਲਾਂਗੇ ਕੋਈ। ਮੈਂ ਤੇਰੇ ਨਾਲ ਚੱਲਦਾ ਪਰ ਮੇਰੀ ਇੱਕ ਕੰਡੀਸ਼ਨ ਆ। ਭਾਈ ਸਾਹਿਬ ਕਹਿੰਦੇ ਕਿਹੜੀ? ਕਹਿੰਦਾ ਵੀ ਅੱਜ ਤੱਕ ਮੈਂ ਤੇਰੇ ਗੁਰੂ ਨੂੰ ਮਿਲਿਆ ਨਹੀਂ, ਅੱਜ ਤੱਕ ਤੇਰੇ ਗੁਰੂ ਨੂੰ ਮੈਂ ਮਿਲਿਆ ਨਹੀਂ, ਮੈਂ ਜਾ ਕੇ ਤੇਰੇ ਬਾਬੇ ਨੂੰ ਮੱਥਾ ਮੁੱਥਾ ਨਹੀਂ ਟੇਕਣਾ। ਭਾਈ ਸਾਹਿਬ ਕਹਿੰਦੇ ਫੇਰ? ਕਹਿੰਦਾ ਵੀ ਜੇ ਤੇਰਾ ਗੁਰੂ ਮੈਨੂੰ ਨਾ ਲੈ ਕੇ ਆਵਾਜ਼ ਮਾਰ ਲਵੇ ਨਾ ਤੇ ਫੇਰ ਮੱਥਾ ਟੇਕੂ, ਤੂੰ ਪਹਿਲਾਂ ਨਹੀਂ। ਅਗਲੀ ਗੱਲ ਆ ਚੂੜੇ ਦੇ ਪੈਸੇ ਨਹੀਂ ਲੈਣੇ, ਜੇ ਤਸੱਲੀ ਹੋ ਗਈ ਇਹ ਮੈਂ ਭੇਟ ਹੀ ਕਰਨਾ ਫਿਰ ਗੁਰੂ ਧਾਰਨ ਕਰਨਾ ਉਹਨਾਂ ਨੂੰ। ਭਾਈ ਸਾਹਿਬ ਕਹਿੰਦੇ ਮੈਨੂੰ ਗੁਰੂ 'ਤੇ ਪੂਰਾ ਭਰੋਸਾ, ਅੰਦਰੋਂ ਜੁੜੇ ਹੋਏ ਸੀ ਨਾ, ਭਾਵਨਾ ਵਾਲੇ ਸੀ। ਅੱਜ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨਾ ਵੀ ਜਿਹੜਾ ਗੁਰਸਿੱਖ ਆ ਨਾ, ਜਿਹੜਾ ਹੰਸ ਆ ਉਹ ਕਿਸੇ ਬਗਲੇ ਨੂੰ ਕਾਂ ਨੂੰ ਆਪਦੇ ਵਰਗਾ ਨਹੀਂ ਬਣਾ ਸਕਦਾ, ਪਰ ਗੁਰੂ ਦਾ ਸਿੱਖ ਪਰਮ ਹੰਸ ਆ ਉਹ ਨੀਵੇਂ ਜੀਵਨ ਵਾਲਿਆਂ ਦੇ ਜੀਵਨ ਨੂੰ ਵੀ ਘੜ ਕੇ ਆਪਦੇ ਵਰਗਾ ਬਣਾ ਲੈਂਦਾ ਹੈ। ਭਾਈ ਭਗੀਰਥ ਜੀ ਕਹਿੰਦੇ ਜੀ ਮਨਜ਼ੂਰ ਆ। ਅਗਲੇ ਦਿਨ ਸਾਰਾ ਸਾਜੋ ਸਮਾਨ ਲਿਆ, ਭਾਈ ਮਨਸੁਖ ਤੇ ਭਾਈ ਭਗੀਰਥ ਲਾਹੌਰ ਦੀ ਧਰਤੀ ਤੋਂ ਚੱਲੇ, ਪੰਧ ਮੁਕਾਉਂਦੇ ਹੋਏ ਸੁਲਤਾਨਪੁਰ ਲੋਧੀ ਪਹੁੰਚ ਗਏ ਨੇ। ਆਣ ਕੇ ਭਾਈ ਭਗੀਰਥ ਜੀ ਨੇ ਮੱਥਾ ਟੇਕਿਆ ਗੁਰੂ ਪਾਤਸ਼ਾਹ ਜੀ ਨੂੰ, ਤੇ ਮਨਸੁਖ ਨੇ ਨਹੀਂ ਟੇਕਿਆ, ਆਣ ਕੇ ਸਾਹਮਣੇ ਵੈਸੇ ਹੀ ਬੈਠ ਗਿਆ ਚੌਂਕੜਾ ਮਾਰ ਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਭਾਈ ਭਗੀਰਥ ਤੋਂ ਰਾਹ ਦੀ ਸੁੱਖ ਸਾਂਦ ਪੁੱਛੀ, ਹਾਲ ਚਾਲ ਪੁੱਛਿਆ। ਇੱਧਰੋਂ ਵਿਹਲੇ ਹੋ ਕੇ ਨਾ ਤੇ ਗੁਰੂ ਪਾਤਸ਼ਾਹ ਜੀ ਨੇ ਮਿਹਰ ਭਰੀ ਨਜ਼ਰ ਨਾ ਹੁਣ ਮਨਸੁਖ ਤੇ ਪਾਈ, ਤੇ ਜਦੋਂ ਗੁਰੂ ਨਦਰ ਕਰਦਾ ਨਾ, ਨਾਨਕ ਨਦਰੀ ਨਦਰ ਨਿਹਾਲ ਹੋ ਜਾਈਦਾ, ਜਦੋਂ ਗੁਰੂ ਨਦਰ ਕਰਦਾ ਨਾ ਲੱਖ ਖੁਸ਼ੀਆਂ ਪਾਤਸ਼ਾਹੀਆਂ, ਜੇ ਸਤਿਗੁਰ ਨਦਰ ਕਰੇ, ਜਦੋਂ ਗੁਰੂ ਦੀ ਨਦਰ ਹੁੰਦੀ ਆ ਨਾ, ਲੋਹੋ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਲੋਹਾ ਵੀ ਲਾਲਾਂ ਨਾਲੋਂ ਕੀਮਤੀ ਬਣ ਜਾਂਦਾ ਜਦੋਂ ਗੁਰੂ ਦੀ ਨਜ਼ਰ ਹੋ ਜਾਏ। ਗੁਰੂ ਨਾਨਕ ਨਿਰੰਕਾਰੀ ਪਾਤਸ਼ਾਹ ਜੀ ਨੇ ਨਾ ਮਿਹਰ ਭਰੀ ਦ੍ਰਿਸ਼ਟੀ ਭਾਈ ਮਨਸੁਖ ਤੇ ਪਾਈ, ਤੇ ਨਾਲ ਕਹਿੰਦੇ ਹੋਏ ਨਾਂ ਦਾ ਹੀ ਮਨਸੁਖ ਆ ਕਿ ਮਨ ਦਾ ਸੁੱਖ ਹੈਗਾ ਵੀ ਆ। ਇਹਨੇ ਸੋਚਿਆ ਵੀ ਹੈ, ਕਿਸੇ ਨੂੰ ਹੋਰ ਤਾਂ ਨਹੀਂ ਕਿਹਾ, ਬੈਠਾ ਰਿਹਾ। ਪਾਤਸ਼ਾਹ ਜੀ ਦੁਆਰਾ ਦੂਜੀ ਵਾਰੀ ਫਿਰ ਥੋੜ੍ਹਾ ਜਿਹਾ ਉੱਚੀ ਬੋਲ ਕੇ ਕਹਿੰਦੇ, ਉਹ ਤੈਨੂੰ ਕਹਿੰਦੇ ਆ ਨਾਂ ਦਾ ਹੀ ਮਨ ਸੁੱਖ ਆ ਕਿ ਮਨ ਦਾ ਸੁੱਖ ਹੈਗਾ ਵੀ ਆ। ਦੌੜ ਕੇ ਆਣ ਕੇ ਚਰਨਾਂ ਤੇ ਡਿੱਗ ਪਿਆ ਰੋਂਦਿਆਂ ਹੋਇਆਂ, ਕਹਿੰਦਾ ਮਹਾਰਾਜ ਜੀ ਘਰਦਿਆਂ ਨੇ ਨਾਂ ਜ਼ਰੂਰ ਮਨ ਸੁੱਖ ਰੱਖਿਆ ਪਰ ਮਨ ਦਾ ਸੁੱਖ ਕਿੱਥੇ ਆ, ਤੜਪਦਾ ਹੀ ਫਿਰਦਾ। ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਿਆ, ਚਰਨ ਪਾਹੁਲ ਲਈ ਜੀਵਨ ਵਿੱਚ ਏਡੀ ਵੱਡੀ ਤਬਦੀਲੀ ਆਈ। ਇੱਕ ਦਿਨ ਭਾਈ ਭਗੀਰਥ ਦਾ ਸਾਥ ਕੀਤਾ ਭਾਈ ਮਨਸੁਖ ਨੇ, ਗੁਰੂ ਨਾਨਕ ਪਾਤਸ਼ਾਹ ਜੀ ਦਾ ਹੋ ਕੇ ਰਹਿ ਗਿਆ। ਅੱਗੇ ਜੀਵਨ ਵਿੱਚ ਇੰਨੀ ਲਾਗ ਲੱਗੀ ਵੀ ਜਿਨ੍ਹਾਂ ਸਮੇਂ ਵਿੱਚ ਬੜੇ ਥੋੜ੍ਹੇ ਜਿਹੇ ਸਾਧਨ ਹੁੰਦੇ ਸੀ ਨਾ, ਭਾਈ ਮਨਸੁਖ ਬਹੁਤ ਉੱਘਾ ਵਪਾਰੀ ਸੀ, ਜਹਾਜ਼ ਚੱਲਦੇ ਸੀ, ਅਨੇਕਾਂ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਵਪਾਰ ਕਰਦਾ, ਜਿੱਥੇ ਵਪਾਰ ਕਰਨ ਜਾਂਦਾ ਉੱਥੇ ਪ੍ਰਚਾਰ ਕਰਕੇ ਆਉਂਦਾ। ਅੱਜ ਸਾਡੇ ਵਰਗੇ ਪ੍ਰਚਾਰ ਕਰਨ ਆਏ ਕਈ ਵਾਰੀ ਵਪਾਰ ਕਰਕੇ ਮੁੜ ਜਾਂਦੇ ਆ, ਧਿਆਨ ਨਾਲ ਸੁਣਿਓ, ਜਿੱਥੇ ਵਪਾਰ ਕਰਨ ਜਾਂਦਾ ਪ੍ਰਚਾਰ ਕਰਕੇ ਆਉਂਦਾ ਭਾਈ ਮਨਸੁਖ, ਤੇ ਸਾਡੇ ਵਰਗੇ ਕਈ ਵਾਰੀ ਪ੍ਰਚਾਰ ਕਰਨ ਆਏ ਵਪਾਰ ਕਰਕੇ ਮੁੜ ਜਾਂਦੇ ਆ ਜੀ। ਭਾਈ ਮਨਸੁਖ ਸੰਗਲਾ ਦੀਪ ਸ਼੍ਰੀ ਲੰਕਾ ਜਿਹਨੂੰ ਆਪਾਂ ਕਹਿੰਦੇ ਹਾਂ, ਇੱਥੇ ਪਹੁੰਚੇ ਨੇ। ਇੱਥੇ ਰਾਜੇ ਨੇ ਏਕਾਦਸ਼ੀ ਦਾ ਵਰਤ ਰੱਖਿਆ ਹੋਇਆ ਤੇ ਇਹਦੇ ਹੁਕਮ ਨਾਲ ਸਾਰੀ ਪਰਜਾ ਨੇ ਵੀ ਰੱਖਿਆ ਹੋਇਆ। ਭਾਈ ਸਾਹਿਬ ਨੇ ਗੁਰੂ ਪਾਤਸ਼ਾਹ ਤੋਂ ਸਿੱਖੀ ਧਾਰਨ ਕੀਤੀ ਆ ਤੇ ਇਹ ਗਾਉਂਦੇ ਨੇ ਆਪ ਵੀ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨ ਰਿਜਕ ਸੰਭਾਹੇ। ਗੁਰੂ ਘਰ ਦੇ ਵਿੱਚ ਇਹ ਸਮਝਾਇਆ ਜਾਂਦਾ ਵੀ ਥੋੜਾ ਸੌਣਾ ਤੇ ਥੋੜਾ ਖਾਣਾ, ਇਹ ਨਹੀਂ ਕਿਹਾ ਵੀ ਭੁੱਖੇ ਮਰਨਾ ਜਾਂ ਸੌਣਾ ਹੀ ਨਹੀਂ, ਇਹ ਤਾਂ ਕਿਹਾ ਵੀ ਥੋੜਾ ਸਮੇਂ ਥੋੜਾ ਹੀ ਖਾਵੇ, ਭਰੇ ਤੇ ਭਰੀ ਜਾਣਾ ਜ਼ਹਿਰ ਦੇ ਬਰਾਬਰ ਹੈ, ਲੋੜ ਮੁਤਾਬਕ ਖਾਣਾ ਅੰਮ੍ਰਿਤ ਹੈ। ਇਸੇ ਤਰ੍ਹਾਂ 5-7 ਘੰਟੇ ਸੌਣਾ ਜ਼ਰੂਰੀ ਆ ਤੇ ਬਹੁਤ ਜ਼ਿਆਦਾ ਸੌਣਾ ਗਾਫਲਤਾਈ ਦੀ ਨਿਸ਼ਾਨੀ ਹੈ। ਹੁਣ ਭਾਈ ਸਾਹਿਬ ਜੀ ਨੇ ਕੀ ਕੀਤਾ ਵੀ ਚੁੱਲ੍ਹਾ ਤਪਾਇਆ, ਉਹ ਪੁਰਾਣਾ ਸਮਾਂ ਸੀ ਜਦੋਂ ਚੁੱਲ੍ਹੇ 'ਚ ਅੱਗ ਪਾਈ ਧੂੰਆਂ ਧੁੱਖਿਆ ਦੂਰ ਤੱਕ ਪਤਾ ਲੱਗ ਗਿਆ, ਪ੍ਰਸ਼ਾਦਾ ਆਪ ਛਕਿਆ, ਨੇੜੇ ਵਾਲਿਆਂ ਨੂੰ ਵੀ ਛਕਾਇਆ। ਗੁਰੂ ਘਰ ਦਾ ਇਹ ਵਿਧੀ ਵਿਧਾਨ ਆ ਵੀ ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੇ, ਪਰ ਇੱਥੇ ਵਰਤਾਂ ਵੁਰਤਾਂ ਵਾਸਤੇ ਕੋਈ ਥਾਂ ਨਹੀਂ ਹੈ। ਇਹ ਗੱਲ ਅਲੱਗ ਆ ਵੀ ਅੱਜ ਭੁਲੇਖੇ ਵਿੱਚ ਪੈ ਕੇ ਗੁਰੂ ਘਰ ਆਉਣ ਵਾਲੇ ਵੀ ਕਈ ਵੀ ਰੀਲਾਂ ਚੱਕਰਾਂ 'ਚ ਪਏ ਰਹਿੰਦੇ ਆ। ਪਾਤਸ਼ਾਹ ਜੀ ਕਹਿੰਦੇ ਵੀ ਆਪਣੇ ਆਪਣੇ ਧਰਮ ਮੁਤਾਬਕ ਜੋ ਕੋਈ ਮਰਜ਼ੀ ਕਰੇ ਉਹਨੂੰ ਮੁਬਾਰਕ, ਪਰ ਜਿਹੜਾ ਇਹ ਕਹਿੰਦਾ ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਭਾਈ ਜੀ ਉਹ ਵਰਤਾਂ ਦੇ ਚੱਕਰ ਵਿੱਚ ਪਿਆ ਫਿਰਦਾ ਤੇ ਗੁਰੂ ਘਰੋਂ ਵੱਲੋਂ ਤਾਂ ਇਹ ਨਿੱਤ ਆਵਾਜ਼ ਆਉਂਦੀ ਆ ਵੀ ਛੋਡੈ ਅੰਨ ਕਰੈ ਪਖੰਡ ਨਾ ਸੁਹਾਗਣ ਨਾ ਉਹ ਰੰਡ। ਫਿਰ ਵਰਤਾਂ ਦੇ ਨਾਂ ਤੇ ਮੈਂ ਹੱਸਦਾ ਹੁੰਦਾ ਵੀ ਸਗੋਂ ਪਹਿਲਾਂ ਨਾਲੋਂ ਜ਼ਿਆਦਾ ਖਾਧਾ ਜਾਂਦਾ, ਸਗੋਂ ਆਮ ਨਾਲੋਂ ਵੀ। ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਭਾਰੇ ਭਾਰੇ ਪਰੌਠੇ ਖਾ ਲੈਣੇ ਆ, 3-4 ਕੇਲਿਆਂ ਨੂੰ ਗੇੜਾ ਦੇ ਲੈਣਾ, ਵੀ ਵਰਤ ਕਾਹਦਾ ਰਹਿ ਗਿਆ ਵੀ ਹੁਣ ਤਾਂ ਕੋਈ ਡਾਂਗ ਫੜ ਕੇ ਖੜੇ ਤਾਂ ਵੀ ਨਹੀਂ ਲੰਘਣਾ ਆਪਣੇ। ਸਗੋਂ ਵਰਤਾਂ ਵਾਲੇ ਦਿਨ ਆਮ ਨਾਲੋਂ ਜ਼ਿਆਦਾ ਖਾਧਾ ਜਾਂਦਾ। ਸਿਹਤ ਦੀ ਅਰੋਗਤਾ ਵਾਸਤੇ ਕਦੇ ਕਦੇ ਘੱਟ ਖਾ ਲੈਣਾ ਜਾਂ ਨਾਗਾ ਪਾ ਲੈਣਾ ਅਲੱਗ ਗੱਲ ਆ, ਪਰ ਇਹਦਾ ਪਰਮਾਰਥ ਨਾਲ ਕੋਈ ਬਹੁਤਾ ਸੰਬੰਧ ਨਹੀਂ ਹੈ। ਤੇ ਭਾਈ ਸਾਹਿਬ ਗੁਰੂ ਦੇ ਚਰਨਾਂ ਨਾਲ ਜੁੜੇ ਹੋਏ ਨੇ, ਸਿੱਖੀ ਨੂੰ ਕਮਾਉਣ ਵਾਲੇ ਨੇ। ਭਾਈ ਮਨਸੁਖ ਜੀ ਹੁਣਾਂ ਨੇ ਆਪ ਪ੍ਰਸ਼ਾਦਾ ਛਕਿਆ ਤੇ ਨੇੜੇ ਵਾਲਿਆਂ ਨੂੰ ਵੀ ਛਕਾਇਆ। ਰਾਜੇ ਕੋਲੇ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਵੀ ਤੇਰੇ ਰਾਜ ਪ੍ਰਬੰਧ ਦੇ ਵਿੱਚ ਉਹ ਜਿਹੜਾ ਵਪਾਰੀ ਆਉਂਦਾ ਨਾ, ਉਹਨੇ ਪ੍ਰਸ਼ਾਦਾ ਤਿਆਰ ਕੀਤਾ, ਖੁਦ ਛਕਿਆ ਤੇ ਇੱਥੋਂ ਵਾਲਿਆਂ ਨੂੰ ਵੀ ਕਈਆਂ ਨੂੰ ਛਕਾਤਾ। ਰਾਜਾ ਸ਼ਿਵਨਾਭ ਕਹਿੰਦਾ ਇਉਂ ਕਰੋ, ਹੱਥ ਕੜੀਆਂ ਲਾ ਕੇ ਲੈ ਕੇ ਆਓ, ਨਕੀਲੇ ਪੱਥਰਾਂ ਤੇ ਸਿੱਟੋ ਤੇ ਕੱਲ ਨੂੰ ਖਬਰ ਸਾਰ ਲੈਂਦੇ ਉਹਦੀ। ਅਰੈਸਟ ਕਰਕੇ ਹੱਥ ਕੜੀਆਂ ਲਾ ਕੇ ਲੈ ਆਏ। ਹੁਣ ਕਿਸੇ ਨੇ ਸੁਨੇਹਾ ਦੇ ਦਿੱਤਾ ਵੀ ਇਹ ਸ਼ਿਵਨਾਭ ਤੇਰੇ ਤੇ ਕੋਈ ਚੜ੍ਹਾਈ ਕਰਕੇ ਆ ਰਿਹਾ, ਨੀਂਦ ਨਹੀਂ ਆ ਰਹੀ, ਇਹਨੇ ਸ਼ਰਾਬ ਦਾ ਪ੍ਰਬੰਧ ਕੀਤਾ, ਨ੍ਰਿਤਕਾਰੀਆਂ ਨੂੰ ਨੱਚਣ ਵਾਲੀਆਂ ਲੜਕੀਆਂ ਨੂੰ ਸੱਦਿਆ। ਉਹ ਅੱਧੀ ਰਾਤ ਤੱਕ ਨੱਚਦੀਆਂ ਰਹੀਆਂ, ਅੱਧੇ ਵੱਧ ਰਾਤ ਜਦੋਂ ਲੰਘ ਗਈ, ਸ਼ਰਾਬ ਦਾ ਨਸ਼ਾ ਲੈਣ ਲੱਗਾ, ਸਾਰੇ ਘਰੋਂ ਘਰੀ ਚਲੇ ਗਏ। ਰਾਜਾ ਆਣ ਕੇ ਮਖਮਲੀ ਸੇਜਾ ਤੇ ਪਿਆ। ਹੈਰਾਨੀ ਦੀ ਗੱਲ ਆ ਵੀ ਬੜੇ ਕੀਮਤੀ ਵਿਛਾਉਣੇ ਵਿਛਾਏ ਹੋਏ ਨੇ, ਮਹਿੰਗੇ ਬੈੱਡ ਨੇ, ਪਰ ਨੀਂਦ ਨਹੀਂ ਆ ਰਹੀ, ਪਾਸੇ ਮਾਰੀ ਜਾ ਰਿਹਾ। ਟਿਕੀ ਹੋਈ ਰਾਤ ਆ, ਕਿਸੇ ਦੇ ਗਾਉਣ ਦੀ ਆਵਾਜ਼ ਕੰਨਾਂ ਵਿੱਚ ਪਈ ਤੇ ਬੜੀ ਸ਼ਾਂਤੀ ਜੀ ਮਿਲੀ। ਜਿਹੜਾ ਸੇਵਾਦਾਰਾ ਕੋਲੇ ਉਹਨੂੰ ਕਹਿੰਦਾ ਆਹ ਕਿਸੇ ਦੇ ਗਾਉਣ ਦੀ ਆਵਾਜ਼ ਆ ਰਹੀ ਆ, ਕੌਣ ਹੈ ਇਹ? ਉਹ ਕਹਿੰਦੇ ਜੀ ਜਿਹੜਾ ਕੈਦੀ ਆਪਾਂ ਲੈ ਕੇ ਆਉਂਦਾ ਨਾ, ਕੈਦੀ ਮਨਸੁਖ, ਉਹਦੀ ਆਵਾਜ਼ ਇਹ, ਇਉਂ ਕਰ ਉਹਨੂੰ ਲੈ ਕੇ ਆਓ ਸੱਦ ਕੇ। ਸਿਪਾਹੀ ਗਏ ਤੇ ਜਾ ਕੇ ਭਾਈ ਸਾਹਿਬ ਨੂੰ ਉਹਨੂੰ ਲੈ ਆਉਂਦਾ, ਕਹਿੰਦਾ ਦੇਖ ਮੇਰੇ ਕੋਲ ਕਿੰਨੇ ਪ੍ਰਬੰਧ ਨੇ, ਕਿੰਨਾ ਵਧੀਆ ਸੇਜ ਆ ਮੇਰੀ, ਨੌਕਰ ਚਾਕਰ ਨੇ, ਤੈਨੂੰ ਅਸੀਂ ਕਰਨਾ ਸੀ ਪਰੇਸ਼ਾਨ, ਤੈਨੂੰ ਦੁਖੀ ਕਰਨਾ ਸੀ, ਤੈਨੂੰ ਨਕੀਲੇ ਪੱਥਰਾਂ ਤੇ ਸਿੱਟਿਆ ਸੀ, ਮੱਛਰ ਵੜ ਵੜ ਖਾਂਦਾ ਤੇ ਭਲਿਆ ਤੂੰ ਉੱਥੇ ਬੈਠਾ ਵੀ ਗਾਈ ਜਾਣਾ, ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ, ਤੈਨੂੰ ਤਾਂ ਦੁੱਖ ਦੇਣਾ ਚਾਹਿਆ ਸੀ। ਭਾਈ ਮਨਸੁਖ ਕਹਿੰਦੇ ਜਿਸ ਗੁਰੂ ਦੇ ਲੜ ਲੱਗਿਆ ਜੀਵਨ ਵਿੱਚ ਦਿਨ ਜਿੱਦਾਂ ਦੇ ਮਰਜ਼ੀ ਆ ਜਾਣ, ਉਹਨਾਂ ਦਾ ਦਿੱਤਾ ਹੋਇਆ ਸੁੱਖ ਕਦੇ ਦੁੱਖ ਵਿੱਚ ਤਬਦੀਲ ਨਹੀਂ ਹੁੰਦਾ। ਤੇ ਰਾਜਾ ਸ਼ਿਵਨਾਭ ਇੰਨਾ ਪ੍ਰਭਾਵਿਤ ਹੋਇਆ, ਕਹਿੰਦਾ ਮੈਨੂੰ ਵੀ ਚਰਨਾਂ ਨਾਲ ਜੋੜ ਲਓ। ਉਹ ਕਹਿੰਦੇ ਨਹੀਂ, ਆਹ ਗੁਰੂ ਦਾ ਸ਼ਬਦ ਹੈ, ਪੜ੍ਹਦਾ ਰਵੀਂ, ਭਾਵਨਾ ਨਾਲ ਚੇਤੇ ਕਰਦਾ ਰਵੀਂ, ਮਿਹਰਾਂ ਦਾ ਦਾਤਾ ਚੱਲ ਕੇ ਇੱਕ ਦਿਨ ਆਪ ਆ ਜਾਏਗਾ। ਜਦੋਂ ਇਹਨੂੰ ਰੰਗ ਲੱਗ ਗਿਆ ਤੇ ਪਤਾ ਲੱਗਿਆ ਵੀ ਰਾਜਾ ਉਡੀਕ ਕਰ ਰਿਹਾ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਦੀ, ਅਨੇਕਾਂ ਨਕਲੀ ਬਣ ਬਣ ਕੇ ਗੁਰੂ ਨਾਨਕ ਉੱਥੇ ਪਹੁੰਚਦੇ ਰਹੇ। ਜਦੋਂ ਕਈ ਪਹੁੰਚਦੇ ਨੇ ਤੇ ਰਾਜੇ ਨੇ ਇੱਕ ਪੈਮਾਨਾ ਰੱਖਿਆ ਹੋਇਆ, ਪਰਖਣ ਵਾਸਤੇ ਨ੍ਰਿਤਕਾਰੀਆਂ ਨੂੰ, ਨੌਜਵਾਨ ਲੜਕੀਆਂ ਨੂੰ ਭੇਜ ਦਿੰਦਾ ਤੇ ਉਹ ਪਰਖ ਦੇ ਵਿੱਚ ਵੱਡੇ ਵੱਡੇ ਫੇਲ ਹੋ ਜਾਂਦੇ ਨੇ। ਜਦੋਂ ਭਾਵਨਾ ਨਾਲ ਚੇਤੇ ਕਰਦਾ, ਅੱਜ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਦ ਪਹੁੰਚ ਗਏ। ਰਾਜੇ ਨੇ ਉਸੇ ਤਰ੍ਹਾਂ ਨਾਲ ਉਹ ਨ੍ਰਿਤਕਾਰੀਆਂ ਨੂੰ ਭੇਜਿਆ। ਉਹਨਾਂ ਨੇ ਹਾਵ ਭਾਵ ਜੇ ਕੀਤੇ, ਰਿਦਮ ਦੇ ਨਾਲ ਨੱਚਣਾ ਸ਼ੁਰੂ ਕੀਤਾ। ਪਾਤਸ਼ਾਹ ਜੀ ਕਹਿੰਦੇ ਧੀਓ ਤੁਹਾਨੂੰ ਨੱਚਣਾ ਨਹੀਂ ਆਉਂਦਾ। ਉਹ ਕਹਿੰਦੀਆਂ ਸਪੈਸ਼ਲਿਸਟ ਆ ਇਸ ਕੰਮ ਦੀਆਂ ਬਾਬਾ, ਨੈਤੀ ਨੱਚਦੀਆਂ, ਲੋਕ ਤਾਂ ਸਾਈਆਂ ਤੇ ਲੈ ਕੇ ਜਾਂਦੇ ਆ। ਪਾਤਸ਼ਾਹ ਕਹਿੰਦੇ ਭਾਈ ਆ ਨੱਚ ਕੇ ਕਿਸੇ ਨੂੰ ਜੱਤ ਸੱਤ ਤੋਂ ਹਿਲਾਉਣਾ ਇਹ ਨਹੀਂ ਨੱਚਣਾ। ਜੇ ਕਿਤੇ ਗੁਰੂ ਦੇ ਆਖੇ ਲੱਗ ਕੇ ਸ਼ਬਦ ਅੱਗੇ ਨੱਚਣਾ ਆ ਜਾਏ ਲੋਕ ਪ੍ਰਲੋਕ ਸੌਰ ਜਾਂਦਾ। ਨਾਚ ਰੇ ਮਨ ਗੁਰ ਕੈ ਆਗੇ, ਤੁਸੀਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਨੱਚਦੀਆਂ, ਕਿਤੇ ਗੁਰੂ ਦੇ ਅੱਗੇ ਕਿਸੇ ਨੂੰ ਨੱਚਣਾ ਆ ਜਾਵੇ ਜ਼ਿੰਦਗੀ ਸੌਰ ਜਾਂਦੀ ਆ। ਅਤੇ ਉਹਨਾਂ ਨੂੰ ਕਿਹਾ ਸੀ ਗਾਛੋ ਪੁੱਤਰੀ ਰਾਜ ਕੁਆਰ ਨਾਮ ਭਣੋ ਸੱਚ ਦੋਤ ਸਵਾਰ। ਕਹਿੰਦੇ ਐ ਪੁੱਤਰੀਓ ਨੱਚ ਟੱਪ ਕੇ ਜ਼ਿੰਦਗੀ ਕੇਵਲ ਬਰਬਾਦ ਨਹੀਂ ਕਰੀਦੀ, ਇੱਥੋਂ ਚਲੀਆਂ ਜਾਓ, ਮਨੁੱਖੀ ਜਾਂ ਮੈਂ ਇਸ ਕੰਮ ਵਾਸਤੇ ਨਹੀਂ ਮਿਲਿਆ। ਦੌੜ ਕੇ ਰਾਜੇ ਕੋਲ ਗਈਆਂ, ਜਿਹਨੂੰ ਚੇਤੇ ਕਰਦਾ ਸੀ ਮਿਹਰਾਂ ਦਾ ਸਾਈਂ ਅੱਜ ਪੂਰਾ ਆ ਗਿਆ। ਰਾਜਾ ਸ਼ਿਵਨਾਭ ਦੌੜ ਕੇ ਆਇਆ, ਆਣ ਕੇ ਚਰਨਾਂ 'ਤੇ ਮੱਥਾ ਟੇਕਿਆ। ਪਾਤਸ਼ਾਹ ਜੀ ਕਹਿੰਦੇ ਉਹ ਭੱਲਿਆ ਕੁਝ ਭੇਟ ਨਹੀਂ ਕਰੇਗਾ, ਅੱਜ ਤਾਈਂ ਭੇਟਾਂ ਨਹੀਂ ਮੰਗੀ ਕਿਸੇ ਤੋਂ ਵੀ। ਕਹਿੰਦਾ ਜੀ ਆ ਮਾਇਆ ਲੈ ਕੇ ਆਇਆ? ਨਹੀਂ ਪਾਤਸ਼ਾਹ ਜੀ ਕਹਿੰਦੇ ਕੁਝ ਆਪਣਾ ਭੇਟ ਕਰ। ਕਹਿੰਦਾ ਜੀ ਹੀਰੇ ਜਵਾਹਰਾਤ ਮੰਗਾ ਲੈਂਦੇ ਕੋਈ ਕਮੀ ਨਹੀਂ। ਪਾਤਸ਼ਾਹ ਜੀ ਕਹਿੰਦੇ ਨਹੀਂ, ਕੁਝ ਆਪਣਾ ਭੇਟ ਕਰ। ਕਹਿੰਦਾ ਜੀ ਘੋੜੇ 'ਤੇ ਹਾਥੀ ਭੇਟ ਕਰ ਦਿੰਦਾ। ਪਾਤਸ਼ਾਹ ਜੀ ਕਹਿੰਦੇ ਉਹ ਤੇਰੇ ਥੋੜ੍ਹਾ, ਉਹ ਤਾਂ ਪਹਿਲਾਂ ਵੀ ਹੈਗੇ ਸੀ। ਕਹਿੰਦਾ ਰਾਜ ਭਾਗ ਦੇ ਦਿੰਦਾ। ਪਾਤਸ਼ਾਹ ਜੀ ਕਹਿੰਦੇ ਅੱਜ ਤੇਰਾ, ਕੱਲ੍ਹ ਨੂੰ ਕਿਸੇ ਦਾ ਹੋਰ ਹੋ ਜਾਣਾ। ਕਹਿੰਦਾ ਜੀ ਮੈਂ ਆਪਣਾ ਤਾਂ ਨਹੀਂ ਭੇਟ ਕਰ ਦਿੰਦਾ। ਪਾਤਸ਼ਾਹ ਜੀ ਕਹਿੰਦੇ ਇਹ ਵੀ ਤੇਰਾ ਆਪਣਾ ਨਹੀਂ, ਜਿੱਦਣ ਤੂੰ ਛੋਟਾ ਸੀ ਉਹਦੇ ਤੋਂ ਜਵਾਨ ਹੋਇਆ, ਜਵਾਨ ਤੋਂ ਅੱਜ ਬੁੱਢਾ, ਕੱਲ੍ਹ ਨੂੰ ਰਹਿਣਾ ਨਹੀਂ, ਇਹ ਵੀ ਤੇਰੇ ਆਪਣੇ ਵੱਸ ਵਿੱਚ ਨਹੀਂ। ਰੋਂਦਿਆਂ ਕਹਿੰਦੇ ਜੀ ਫਿਰ ਮੈਂ ਕੀ ਭੇਟ ਕਰਾਂ? ਪਾਤਸ਼ਾਹ ਜੀ ਕਹਿੰਦੇ ਬਸ ਆ, ਮੈਂ ਹੀ ਨਹੀਂ ਦਿੱਤੀ ਜਾਂਦੀ, ਜਿੱਦਣ ਮੈਂ ਇਹਨੂੰ ਭੇਟ ਕਰਦੇ ਨੇ ਉਦਣ ਤੂੰ ਦਾ ਨਿਵਾਸ ਹੋ ਜਾਂਦਾ। ਰਾਜਾ ਸ਼ਿਵਨਾਭ ਵੀ ਗੁਰੂ ਘਰ ਦਾ ਸ਼ਰਧਾਲੂ ਬਣਿਆ। ਇਸੇ ਕਰਕੇ ਆਪਾਂ ਨਿਤ ਅਰਦਾਸ ਕਰਦੇ ਹਾਂ, ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ। ਕੁਝ ਘੜੀਆਂ ਸੰਗਤ ਕੀਤੀ ਆ ਭਾਈ ਭਗੀਰਥ ਦੀ, ਭਾਈ ਮਨਸੁੱਖ ਨੇ ਗੁਰੂ ਦੇ ਦਰ ਨਾਲ ਜੁੜ ਗਿਆ ਤੇ ਗੁਰੂ ਦਾ ਰੂਪ ਹੀ ਬਣ ਗਿਆ। ਇੱਧਰ ਰਾਜੇ ਸ਼ਿਵਨਾਭ ਨੇ ਸੰਗਤ ਕੀਤੀ ਭਾਈ ਮਨਸੁੱਖ ਦੀ ਤੇ ਗੁਰੂ ਦੇ ਦਰ ਨਾਲ ਜੁੜ ਗਿਆ, ਗੁਰੂ ਦਾ ਹੀ ਰੂਪ ਬਣ ਗਿਆ। ਕਿਸੇ ਸਮੇਂ ਖਡੂਰ ਸਾਹਿਬ ਦੇ ਵਿੱਚ ਹੀ ਧੰਨ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪ੍ਰੈਕਟੀਕਲ ਜੀਵਨ ਦੇਖਿਆ ਭਾਈ ਸਿੰਘੇ ਉੱਪਲ ਦਾ ਤੇ ਗੁਰੂ ਦੇ ਦਰ 'ਤੇ ਆ ਕੇ ਗੁਰੂ ਦਾ ਹੀ ਰੂਪ ਬਣ ਗਏ। ਜਦੋਂ ਕੋਈ ਬੰਦਗੀ ਵਾਲਾ ਮਿਲ ਜਾਂਦਾ ਨਾ ਉਦੋਂ ਜੀਵਨ ਵਿੱਚ ਤਬਦੀਲੀ ਆਉਂਦੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਦਰ 'ਤੇ ਆਇਆ ਇਹ ਬਖਸ਼ਿਸ਼ਾਂ ਹੁੰਦੀਆਂ ਨੇ, ਜਿਹੜਾ ਆਪ ਜੀਵਨ ਵਾਲਾ ਬਣ ਗਿਆ ਸੰਗਤ ਵਿੱਚ ਜੁੜ ਗਿਆ ਉਹ ਦੂਜਿਆਂ ਦੇ ਜੀਵਨ ਨੂੰ ਵੀ ਬਦਲਣ ਦੀ ਸਮਰੱਥਾ ਰੱਖਦਾ, ਆਪਣੇ ਵਰਗਾ ਖੁਦ ਖੁਦਾ ਨੂੰ ਵੀ ਬਣਾ ਲੈਂਦਾ ਹੈ। ਇਸੇ ਲਈ ਗੁਰੂ ਰਾਮਦਾਸ ਪਾਤਸ਼ਾਹ ਅਰਦਾਸ ਕਰਦੇ ਨੇ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ, ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਆਪਾਂ ਵੀ ਇਹ ਦਿਲੋਂ ਮੰਗ ਮੰਗ ਕੇ ਅਰਦਾਸ ਕਰੀਏ, ਜਨਕੇ ਚੋਲੇ ਰੱਤੜੇ ਪਿਆਰੇ ਕੰਤ ਤਿਨਾ ਕੈ ਪਾਸ ਧੂੜ ਤਿਨਾ ਕੀ ਜੇ ਮਿਲੇ ਜੀ ਕੋ ਨਾਨਕ ਕੀ। ਅਰਦਾਸ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਉਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ ਆਪ ਸੰਗਤਾਂ ਨਾਲ ਸਾਂਝਾ ਕਰਨਗੇ ਜੀ। ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਗਿਆਨੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ, ਜੋ ਕਿ ਆਪ ਜੀ ਨੂੰ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਭਗਤ ਕਬੀਰ ਜੀਆਂ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕੱਲ੍ਹ ਰੋਜ਼ ਤੋਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ਼੍ਰੀ ਖੰਡਪਾਲ ਸਾਹਿਬ ਜੀ ਪ੍ਰਾਰੰਭ ਹੋਏ ਸਨ ਅਤੇ ਇਹਨਾਂ ਦੇ ਭੋਗ 14 ਜੂਨ ਦਿਨ ਐਤਵਾਰ ਜਾਣੀ ਕਿ ਕੱਲ੍ਹ ਸਵੇਰੇ 9 ਵਜੇ ਪੈਣਗੇ, ਉਪਰੰਤ ਦੀਵਾਨ ਸੱਜਣਗੇ ਜੀ। ਆਪ ਜੀ ਨੇ ਦੀਵਾਨਾਂ ਦੀ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ। ਆਨੰਦ ਕਾਰਜ ਦੀ ਆਰੰਭਤਾ ਹੁਣ ਹੋਣ ਲੱਗੀ ਹੈ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅਤੇ ਉਹਨਾਂ ਦਾ ਜਥਾ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ। ਸਤਿਗੁਰ ਸੱਚ ਸਾਖੀਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਗੁਰੂ ਸਾਹਿਬ ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਹਨ ਕਿ ਸਿੱਖ ਦੇ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੇ। ਜਦੋਂ ਅਸੀਂ ਅਰਦਾਸ ਕਰਕੇ ਕਾਰਜ ਸ਼ੁਰੂ ਕਰਦੇ ਹਾਂ, ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਆਪ ਸੰਪੂਰਨ ਕਰਦੇ ਹਨ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ। ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵੋ, ਤੋ ਪਰਮ ਗੁਰੂ ਨਾਨਕ ਗੁਣ ਗਾਵੋ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸਿਆ ਗੁਰੂ ਕਾ, ਜਨਮ ਮਰਨ ਦੁੱਖ ਜਾਈ। ਹੋਵੈ ਸਿਵਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿੱਠਾ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਿਆਹਾਂ ਦਾ ਸਾਹੂ। ਜਿਸ ਪਾਸ ਬੈਠਿਆਂ ਸੋ ਹੀਐ, ਸਭਨਾ ਦਾ ਵਿਸਾਹੂ। ਸਤਨਾਮ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਚੌਥਾ, ਘਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਹਰ ਹਰ ਸਿਮਰੋ ਅਗਮ ਅਪਾਰਾ। ਜਿਸ ਸਿਮਰਤ ਦੁੱਖ ਮਿਟੈ ਹਮਾਰਾ। ਹਰ ਹਰ ਸਿਮਰੋ ਅਗਮ ਅਪਾਰਾ, ਜਿਸ ਸਿਮਰਤ ਦੁੱਖ ਮਿਟੈ ਹਮਾਰਾ। ਹਰ ਹਰ ਸਤਿਗੁਰ ਪੁਰਖ ਮਿਲਾਵੋ, ਗੁਰ ਮਿਲਿਆ ਸੁਖ ਹੋਈ ਰਾਮ। ਹਰ ਗੁਣ ਗਾਵੋ ਮੀਤ ਹਮਾਰੇ, ਹਰ ਹਰ ਨਾਮ ਰੱਖੋ ਉਰਤਾਰੇ। ਹਰ ਹਰ ਅੰਮ੍ਰਿਤ ਬਚਨ ਸੁਣਾਵੋ, ਗੁਰ ਮਿਲਿਆ ਪ੍ਰਗਟ ਹੋਈ ਰਾਮ।

ਹਰ ਹਰ ਦਇਆ ਕਰੋ ਗੁਰ ਮੇਲੋ, ਪੁਰਖ ਨਿਰੰਜਨ ਸੋਈ ਰਾਮ। ਹਰ ਹਰ ਨਾਮ ਸਦਾ ਸੁਖ ਦਾਤਾ,

ਸੋ ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਸੋ ਪਾਕ ਭਰੀ ਜੋੜੀ ਨੂੰ ਬੇਨਤੀ ਹੈ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਬੈਠਣਾ ਹੈ। ਬੜੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਪਰਿਕਰਮਾ ਕਰਨੀਆਂ ਨੇ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਅੰਦਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਜਿਸ ਲਾਮ ਦਾ

ਅਰਦਾਸ ਪਾਠ ਕਰੇਗਾ ਉਸੇ ਹੀ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਦੇ ਨਾਲ ਲਾਮ ਦਾ ਪਾਠ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਪ੍ਰਭ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਹਰ ਪਹਿਲੜੀ ਲਾਭ ਪਰ ਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦ੍ਰਿੜੋ ਹਰ ਨਾਮ ਤਿਆਵੋ ਸਿਮਰਤ ਨਾਮ ਦ੍ਰਿੜਾਇਆ ਸਤਗੁਰ ਗੁਰ ਪੂਰਾ ਆਰਾਧੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡਭਾਗੀ ਮਨ ਹਰ ਹਰ ਮੀਠਾ ਲਾਇਆ।

ਸਤਨਾਮ ਵਾਹਿਗੁਰੂ ਸਾਹਿਬ ਜੀ। ਤਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ, ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਖੰਭ ਵੀ ਕਾਂਦੜੇ ਜੇ ਲਹਾ, ਕਿੰਨਾ ਸਾਵੀ ਤੋਲਾ, ਤਨ ਜੜਾਈ ਆਪਣੈ ਲਹਾ ਸੋ ਸੱਜਣ ਟੋਲਾ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸਾਹੋ, ਜਿਸ ਪਾਸ

ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ। ਹਰ ਹਰ ਚਰਨ ਹਿਰਦੈ ਉਰਤਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਹਨ, ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ, ਟੋਡੀ ਮਹੱਲਾ ਪੰਜਵਾਂ, ਹਰ ਹਰ ਚਰਨ ਹਿਰਦੈ ਉਰਧਾਰੇ, ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ, ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਭਾਗ ਪਰਿਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਦਾ ਬਖਸ਼ਣ, ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦੋਨਾਂ ਹੀ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਸਦਾ ਬਣੀ ਰਹੇ, ਸਾਡਾ ਵਿਸ਼ਵਾਸ ਸਾਡਾ ਭਰੋਸਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਇਸੇ ਤਰ੍ਹਾਂ ਬਣਿਆ ਰਹੇ। ਸੋ ਹੁਣ ਬੇਨਤੀ ਕਰਾਂਗੇ ਮੈਂਬਰ ਆਫ ਪਾਰਲੀਮੈਂਟ ਸਤਿਕਾਰਯੋਗ ਭਾਈ ਅਮਨਪ੍ਰੀਤ ਸਿੰਘ ਜੀ ਗਿੱਲ, ਭਾਈ ਜਸਰਾਜ ਸਿੰਘ ਜੀ ਹੱਲਣ ਅਤੇ ਭਾਈ ਦਲਵਿੰਦਰ ਸਿੰਘ ਜੀ ਗਿੱਲ ਜੋ ਕੈਲਗਿਰੀ ਤੋਂ MP ਹਨ, ਉਹ ਆਪ ਸੰਗਤਾਂ ਦੇ ਨਾਲ ਅਗਲਾ ਪ੍ਰੋਗਰਾਮ ਦੱਸਣਗੇ। ਆਓ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ ਦੇ ਮਹਾਂਵਾਕ ਅਨੁਸਾਰ ਮੇਰੇ ਵੱਲੋਂ ਮੇਰੇ ਨਾਲ ਖੜ੍ਹੇ ਵੀਰ ਜਸਰਾਜ ਸਿੰਘ ਹੱਲਨ, ਸ਼ੈਡੋ ਮਿਨਿਸਟਰ ਆਫ ਫਾਈਨੈਂਸ, ਅਤੇ ਵੀਰ ਅਮਰਪ੍ਰੀਤ ਸਿੰਘ ਗਿੱਲ, ਮੈਂਬਰ ਆਫ ਪਾਰਲੀਮੈਂਟ ਫਰੋਮ ਕੈਲਗਰੀ ਸਕਾਈ ਵੱਲੋਂ ਆਪ ਸੰਗਤ ਨੂੰ, ਖੋਸਾ ਪਰਿਵਾਰ ਅਤੇ ਢੀਂਡਸਾ ਪਰਿਵਾਰ ਅਤੇ ਬਾਕੀ ਸਮੂਹ ਸੰਗਤ ਨੂੰ, ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈ। ਅੱਜ ਦਾ ਜੋ ਦਿਨ ਹੈ ਬੜਾ ਭਾਗਾਂ ਵਾਲਾ ਦਿਨ ਹੈ, ਔਰ ਲੜਕੇ ਔਰ ਲੜਕੀ ਲਈ ਅੱਜ ਦਾ ਬਹੁਤ ਸਪੈਸ਼ਲ ਡੇ ਹੈ, ਤੁਹਾਡੇ ਲਾਈਫ ਦਾ ਇੱਕ ਸਪੈਸ਼ਲ ਡੇ ਹੈ। ਇਹ ਇੱਕ ਇੱਦਾਂ ਦਾ ਡੇ ਹੈ ਕਿ ਜੋ ਅੱਜ ਤੁਹਾਡੀਆਂ ਪਿਕਚਰਸ, ਵੀਡੀਓਜ਼ ਕੈਮਰੇ 'ਚ ਕੈਦ ਹੋ ਰਹੀਆਂ ਨੇ, ਤੁਸੀਂ ਦੇਖਿਓ ਅੱਜ ਤੋਂ 20 ਸਾਲ ਬਾਅਦ ਵੀ ਤੁਸੀਂ ਦੇਖੋਗੇ ਤੁਹਾਡੇ ਚਿਹਰੇ 'ਤੇ ਇੱਕ ਵੱਖਰੀ ਖੁਸ਼ੀ ਹੋਏਗੀ। ਅਤੇ ਇਹ ਮੂਵਮੈਂਟ ਨੂੰ ਇੱਦਾਂ ਹੀ ਰੱਖਣਾ। ਜੋ ਅੱਜ ਆਨੰਦ ਕਾਰਜ ਸੰਪੂਰਨ ਹੋਇਆ, ਇਹ ਇੱਕ ਵੈਡਿੰਗ ਸੈਰੇਮਨੀ ਨਹੀਂ ਹੈਗੀ, ਇਹ ਇੱਕ ਤੁਹਾਡੀ ਇੱਕ ਦੂਜੇ ਨਾਲ, ਲੜਕੇ ਔਰ ਲੜਕੀ ਦੀ ਇੱਕ ਦੂਜੇ ਨਾਲ ਕਮਿਟਮੈਂਟ ਆ। ਲਾਈਫ ਦੇ ਵਿੱਚ ਤੁਸੀਂ ਬਹੁਤ ਉਚਾਈਆਂ ਨੂੰ ਛੂਹਣਾ, ਫਿਊਚਰ ਦੇ ਵਿੱਚ ਤੁਸੀਂ ਬਹੁਤ ਸਕਸੈਸ ਦੇਖਣੀ ਹੈ, ਪਰ ਉਹਦੇ ਨਾਲ ਨਾਲ ਸੁਭਾਵਕ ਹੈ ਤੁਹਾਨੂੰ ਚੈਲੇਂਜ ਵੀ ਕਈ ਵਾਰੀ ਫੇਸ ਕਰਨੇ ਪੈਂਦੇ ਨੇ। ਬਸ ਇਹੀ ਹੈ ਕਿ ਤੁਸੀਂ ਜਦੋਂ ਵੀ ਕਿਤੇ ਚੈਲੇਂਜ ਹੈ, ਜੇ ਹਸਬੈਂਡ ਨੂੰ ਕਿਤੇ ਚੈਲੇਂਜ ਫੇਸ ਕਰਨਾ ਪੈ ਰਿਹਾ, ਉੱਥੇ ਪਤਨੀ ਦਾ ਫਰਜ਼ ਬਣਦਾ ਕਿ ਉਹਦੇ ਨਾਲ ਸਾਥ, ਮੋਢੇ ਨਾਲ ਮੋਢੇ ਨਾਲ ਦੇ ਕੇ ਸਾਥ ਦੇਵੇ। ਜੇ ਪਤਨੀ ਨੂੰ ਲੋੜ ਹੈ ਕਿਤੇ ਚੈਲੇਂਜ, ਜੇ ਦੁਬਿਧਾ ਵਿੱਚ ਹੈ, ਤਾਂ ਉੱਥੇ ਪਤੀ ਦਾ ਫਰਜ਼ ਬਣਦਾ ਕਿ ਉਹਨੂੰ ਹੌਸਲਾ ਦੇਵੇ। ਬਾਕੀ ਜਿਹੜੀਆਂ ਆਪਣੀਆਂ ਧੀਆਂ ਜਾਂ ਲੇਡੀਜ਼ ਹੈਗੀਆਂ ਨੇ, ਉਹਨਾਂ ਨੂੰ ਸਿਰਫ ਇੱਕ ਹੌਸਲੇ ਦੀ ਲੋੜ ਹੁੰਦੀ ਹੈ, ਬਹੁਤ ਦਲੇਰ ਨੇ ਉਹ, ਵੱਡੇ ਤੋਂ ਵੱਡਾ ਵੀ ਕੋਈ ਚੈਲੇਂਜ ਪੂਰਾ ਕਰ ਲੈਂਦੀ ਹੈ ਜੇ ਉਹਨਾਂ ਨੂੰ ਸਾਥ ਮਿਲੇ, ਕਿ ਉਹਨਾਂ ਨੂੰ ਇੰਨੀ ਪੋਜ਼ੀਟਿਵ ਐਨਰਜੀ ਮਿਲ ਜਾਂਦੀ ਹੈ ਕਿ ਉਹਨਾਂ ਨੂੰ ਤੁਹਾਡੇ ਸਾਥ ਦੀ ਲੋੜ ਹੈ। ਬਸ ਇਹੀ ਹੈ ਕਿ ਤੁਸੀਂ ਇੱਕ ਦੂਜੇ ਦਾ ਸਾਥ ਦੇਣਾ। ਬਾਕੀ ਇਹ ਹੈ ਕਿ ਖੋਸਾ ਪਰਿਵਾਰ ਨੂੰ ਮੈਂ ਪਿਛਲੇ 15 ਸਾਲਾਂ ਤੋਂ ਜਾਣਦਾ ਪਿਆ, ਪਰਿਵਾਰ ਨਾਲ ਵਿਚਰਨ ਦਾ ਮੌਕਾ ਮਿਲਿਆ। ਇਹਨਾਂ ਨੇ ਆਪਣੇ ਸੁਖਪਾਲ ਸਿੰਘ ਖੋਸਾ ਭਾਅ ਜੀ ਨੇ ਬਹੁਤ ਪਰਿਵਾਰ ਦੀ ਕੇਅਰ ਕੀਤੀ, ਬੱਚਿਆਂ ਦੀ ਬਹੁਤ ਕੇਅਰ ਕਰਦੇ ਨੇ। ਮੈਂ ਕਈ ਵਾਰੀ ਇਹਨਾਂ ਦੇ ਪਰਿਵਾਰ 'ਚ ਗਿਆ, ਬੱਚੀਆਂ ਬਹੁਤ ਸੁਲਝੀਆਂ ਹੋਈਆਂ ਨੇ। ਅਤੇ ਬਾਕੀ ਇਹਦੇ ਵਿੱਚ ਇਹ ਹੈ ਕਿ ਇਹਨਾਂ ਦੇ ਨਾਲ ਨਾਲ ਸਾਡੀ ਭੈਣ ਇੰਦਰਜੀਤ ਕੌਰ ਖੋਸਾ, ਮਾਵਾਂ ਦਾ ਬਹੁਤ ਵੱਡਾ ਹੱਥ ਹੁੰਦਾ ਬੱਚਿਆਂ ਦੀ ਪਾਲਣ ਪੋਸ਼ਣ ਵਿੱਚ, ਉਹਨਾਂ ਨੇ ਬਹੁਤ ਇਹਨਾਂ ਨੂੰ ਸਿੱਖਿਆ ਦਿੱਤੀ, ਬਹੁਤ ਜ਼ਿਆਦਾ ਬਹੁਤ ਵਧੀਆ ਪਰਿਵਾਰ ਆ ਇਹ। ਅਤੇ ਮੇਰੇ ਵੱਲੋਂ ਅਤੇ ਬਾਕੀ ਦੋਨਾਂ ਵੀਰਾਂ ਵੱਲੋਂ ਅਤੇ ਮਹਾਰਾਜ ਦੀ ਕਿਰਪਾ ਨਾਲ ਤੁਹਾਡੇ 'ਤੇ ਇੱਦਾਂ ਹੀ ਹੱਥ, ਮੇਰੇ ਦਾ ਹੱਥ ਬਣਿਆ ਰਹੇ ਅਤੇ ਇੱਦਾਂ ਹੀ ਤੁਸੀਂ ਉਚਾਈਆਂ ਛੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਯੋਗ। ਅੱਜ ਖੋਸਾ ਪਰਿਵਾਰ ਅਤੇ ਢੀਂਡਸਾ ਪਰਿਵਾਰ ਦੇ ਸੱਦੇ 'ਤੇ ਗੁਰੂ ਚਰਨਾਂ ਵਿੱਚ ਜੁੜ ਬੈਠੀ ਸੰਗਤ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਕੰਗਰੈਜੂਲੇਸ਼ਨ ਦੇਣੀ ਚਾਹੁੰਦੇ ਸਾਡੀ ਬੇਟੀ ਜੀਵਨਜੋਤ ਕੌਰ ਅਤੇ ਬੇਟਾ ਜਸਟਿਨ ਸਿੰਘ ਨੂੰ। ਅੱਜ ਤੁਹਾਡਾ ਵੈਡਿੰਗ ਡੇ ਆ ਅਤੇ ਬਹੁਤ ਸੋਹਣੇ ਲੱਗਦੇ ਦੋਨੇ ਹੀ, ਬਹੁਤ ਬਹੁਤ ਤੁਹਾਨੂੰ ਮੁਬਾਰਕਾਂ, ਮੈਨੀ ਬਲੈਸਿੰਗਸ। ਜਿਵੇਂ ਦਲਵਿੰਦਰ ਵੀਰ ਹੋਰਾਂ ਨੇ ਦੱਸਿਆ ਵੀ ਮੈਰਿਜ ਇਜ਼ ਨੋਟ ਅਬਾਊਟ ਟੂ ਫਾਈਂਡਿੰਗ ਸਮਵਨ ਯੂ ਕੈਨ ਲਿਵ ਵਿਦ, ਇਟ ਸਮਵਨ ਯੂ ਕੈਨ ਨੋਟ ਲਿਵ ਵਿਦਆਊਟ। ਸੋ ਇਹੀ ਆ ਵੀ ਤੁਹਾਨੂੰ ਪਰਮਾਤਮਾ ਹੋਰ ਪਿਆਰ ਬਖਸ਼ੇ, ਇਸੇ ਤਰ੍ਹਾਂ ਲਾਈਫ ਦੇ ਵਿੱਚ ਇਕੱਠੇ ਚੱਲਦੇ ਰਹੋ। ਨਾਲ ਹੀ ਵਧਾਈ ਦਿੰਦੇ ਹਾਂ ਖੋਸਾ ਪਰਿਵਾਰ ਭਾਅ ਜੀ ਸੁਖਪਾਲ ਸਿੰਘ ਜੀ ਅਤੇ ਭੈਣ ਜੀ ਇੰਦਰਜੀਤ ਕੌਰ ਨੂੰ, ਇਸੇ ਤਰ੍ਹਾਂ ਹੀ ਲੜਕਾ ਪਰਿਵਾਰ ਭਾਅ ਜੀ ਦਲਜੀਤ ਸਿੰਘ ਢੀਂਡਸਾ ਅਤੇ ਭੈਣ ਜੀ ਹਰਜੀਤ ਕੌਰ ਢੀਂਡਸਾ, ਦੋਨਾਂ ਨੂੰ ਹੀ, ਦੋਨੇ ਹੀ ਸਾਡੇ ਆਪਣੇ ਪਰਿਵਾਰ ਨੇ। ਜਦੋਂ ਖੋਸਾ ਪਰਿਵਾਰ ਦੀ ਗੱਲ ਕਰਦਾ ਮੈਂ, ਤਕਰੀਬਨ ਖੋਸਾ ਪਰਿਵਾਰ ਨੂੰ ਜਦੋਂ ਦਾ ਮੈਂ ਟੀਨ ਸੀ ਉਦੋਂ ਦਾ ਜਾਣਦਾ, ਕਿਉਂਕਿ ਜੀਵਨ ਜੋਤ ਦੇ ਮਾਮਾ ਜੀ ਮੈਨੂੰ ਦੱਸਦੇ ਨੂੰ ਮਾਣ ਹੁੰਦਾ ਵਾ, ਜਗਪਿੰਦਰ ਵਾਸੀ, ਪਿੰਦੀ ਵਾਸੀ, ਮੇਰੇ ਅੱਜ ਕੈਨੇਡਾ ਦੇ ਪਹਿਲੇ ਫਰੈਂਡ ਨੇ, ਅਤੇ ਆਈ ਫੀਲ ਪ੍ਰਾਊਡ ਕਿ ਹੀ ਇਜ਼ ਮਾਈ ਫਰੈਂਡ। ਉਹ ਤੋਂ, ਉਹਨਾਂ ਤੋਂ ਬਹੁਤ ਕੁਛ ਸਿੱਖਿਆ। ਅਤੇ ਜੋ ਫੈਮਲੀ ਨੇ, ਜਿਵੇਂ ਆਮ ਸਟਰਗਲ ਹਰੇਕ ਫੈਮਲੀ ਕਰਦੀ, ਉਹਦੇ ਕਰਦੇ ਕਰਦੇ ਅੱਜ ਯੰਗ ਪ੍ਰੋਫੈਸ਼ਨਲ ਸਾਡੇ ਸਾਹਮਣੇ ਦੋ ਅਕਾਊਂਟੈਂਟ ਸਾਡੇ ਕੌਮ ਦੀ ਝੋਲੀ ਪਾਏ ਆ। ਅਤੇ ਦੋਨਾਂ ਹੀ ਪਰਿਵਾਰਾਂ ਨੂੰ, ਇਸੇ ਤਰ੍ਹਾਂ ਢੀਂਡਸਾ ਪਰਿਵਾਰ, ਜਸਟਿਨ ਦੇ ਭੂਆ ਜੀ ਦੇ ਲੜਕੇ ਰਾਜ ਬਿਰਕ, ਉਹ ਵੀ ਮੇਰੇ ਚਾਈਲਡਹੁੱਡ ਦੇ ਫਰੈਂਡ ਨੇ। ਸੋ ਦੋਨੇ ਹੀ ਪਰਿਵਾਰ ਸਾਡੇ ਆਪਦੇ ਪਰਿਵਾਰ ਆ। ਬਹੁਤ ਖੁਸ਼ੀ ਹੁੰਦੀ ਜਦੋਂ ਆਪਦੀਆਂ ਫੈਮਲੀਆਂ ਦੇ ਵਿੱਚ ਅਸੀਂ ਇਕੱਠੇ ਹੁੰਦੇ ਹਾਂ। ਅਤੇ ਮੇਰੇ ਵੱਲੋਂ ਅਤੇ ਜਸਰਾਜ ਸਿੰਘ ਹੱਲਨ ਵੱਲੋਂ, ਵੀਰ ਦਲਵਿੰਦਰ ਵੱਲੋਂ, ਇੱਕ ਵਾਰ ਫਿਰ ਸਾਰੇ ਹੀ ਪਰਿਵਾਰਾਂ ਨੂੰ, ਜਿੰਨੇ ਰਿਸ਼ਤੇਦਾਰ ਯਾਰ ਦੋਸਤ ਇਸ 'ਤੇ ਪਹੁੰਚੇ ਆ, ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਇੱਕ ਸਾਨੂੰ ਹੋਪ ਵੀ ਹੁੰਦੀ ਆ, ਕਮਿਊਨਿਟੀ ਹੈਵ ਹਾਈ ਹੋਪਸ ਔਨ ਯੂ ਬੋਥ ਆਫ ਯੂ, ਕਿਉਂਕਿ ਫਾਰਮਿੰਗ ਬੈਕਗਰਾਊਂਡ ਤੋਂ ਸਾਰੇ ਪਰਿਵਾਰ ਇੱਥੇ ਪਹੁੰਚੇ ਆ ਮੋਸਟਲੀ ਜਿਹੜੇ ਆਏ ਹਾਂ। ਅਤੇ ਅਕਾਊਂਟਿੰਗ 'ਚ ਅਸੀਂ ਬਹੁਤ ਪਿੱਛੇ ਰਹਿ ਗਏ ਸੀ, ਸਾਡੇ ਕੋਲ ਯੰਗ ਪ੍ਰੋਫੈਸ਼ਨਲ ਦੋ ਅਕਾਊਂਟੈਂਟ ਬੈਠੇ ਆ। ਅਤੇ ਕਮਿਊਨਿਟੀ ਨੂੰ ਲੀਡ ਕਰਨਾ, ਤੁਸੀਂ ਜਦੋਂ ਵੀ ਟਾਈਮ ਲੱਗੇ, ਤੁਸੀਂ ਆਪਦੇ ਯੰਗ ਪ੍ਰੋਫੈਸ਼ਨਲ ਹੋ, ਤੁਸੀਂ ਆਪਦੇ ਕੈਰੀਅਰ 'ਚ ਬਿਜ਼ੀ ਹੋਣਾ, ਨਵੇਂ ਲਾਈਫ ਦੇ ਵਿੱਚ, ਨਾਲ ਨਾਲ ਥੋੜ੍ਹਾ ਜਿਹਾ ਟਾਈਮ ਕੱਢ ਕੇ ਤੁਸੀਂ ਕਮਿਊਨਿਟੀ ਨੂੰ ਜ਼ਰੂਰ ਲੀਡ ਕਰਨਾ ਜਦੋਂ ਵੀ ਟਾਈਮ ਲੱਗੇ। ਆਪਣੇ ਕੋਲ ਬਹੁਤ ਇੰਸਟੀਟਿਊਸ਼ਨ, ਸਾਡੇ ਕੋਲ ਫਾਈਨੈਂਸ਼ੀਅਲ ਆਫਦਾ ਖਾਲਸਾ ਕ੍ਰੈਡਿਟ ਯੂਨੀਅਨ ਆ, ਸਾਡੇ ਕੋਲ ਖਾਲਸਾ ਸਕੂਲ ਆ, ਸਾਡੇ ਕੋਲ ਗੁਰਦੁਆਰਾ ਸਾਹਿਬ ਨੇ, ਹੋਰ ਬਹੁਤ ਔਰਗਨਾਈਜੇਸ਼ਨਸ ਨੇ। ਥੋੜ੍ਹਾ ਜਿਹਾ ਟਾਈਮ ਕੱਢ ਕੇ ਵਿੱਚ ਇਨਵੋਲਵ ਹੋਇਓ, ਸਾਨੂੰ ਵੀ ਹਾਈ ਹੋਪਸ ਆ ਤੁਹਾਡੇ 'ਤੇ, ਬੈਸਟ ਵਿਸ਼ਿਸ਼। ਸਭ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸੋ ਹੁਣ ਬੇਨਤੀ ਕਰਾਂਗੇ ਗੁਰੂ ਘਰ ਦਾ ਢਾਡੀ ਜੱਥਾ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਉਹ ਇੱਕ ਕਵਿਤਾ ਆਪ ਸੰਗਤਾਂ ਨੂੰ ਵਿਆਹ ਦੇ ਸੰਬੰਧ ਵਿੱਚ ਸਰਵਣ ਕਰਾਉਣਗੇ, ਉਸ ਤੋਂ ਬਾਅਦ ਫਿਰ ਸਾਰੀ ਸਮਾਪਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਛੜਿਆ ਮਿਲੇ ਪ੍ਰਭੂ, ਹਰ ਦਰਗਹਿ ਕਾ ਵਸੀਠ ਹਰ ਨਾਮੋ ਮੰਤਰ ਦਰਾਏ ਦਾ ਕੱਟੇ ਹੁੰਮੇ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ। ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਭੂ ਝੂਰੀ ਹੈ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ,
4: ਵਾਹਿਗੁਰੂ ਜੀ ਕੀ ਫਤਿਹ।
3: ਅੱਜ ਦੋ ਪਰਿਵਾਰਾਂ ਦਾ ਮਿਲਾਪ ਸੱਚੇ ਪਾਤਸ਼ਾਹ ਨੇ ਕਰਾਇਆ, ਕੁੜਮ ਕੁੜਮਾਈ ਆਇਆ ਬਲਰਾਮ ਜੀਓ, ਖੋਸਾ ਪਰਿਵਾਰ ਅਤੇ ਢੀਂਡਸਾ ਪਰਿਵਾਰ, ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਬੁਲਾਰੇ, ਕੌਮ ਦੇ ਸੇਵਾਦਾਰ ਸਟੇਜ ਦੇ ਉੱਤੇ ਬੱਚਿਆਂ ਨੂੰ ਆਪਦੇ ਵੱਲੋਂ ਕੁਝ ਕਹਿ ਕੇ ਗਏ ਨੇ, ਕਿਉਂਕਿ ਇੱਥੇ ਜਿਹੜਾ ਅੱਜ ਦਾ ਸਫ਼ਰ ਆ ਨਾ ਇਹਨਾਂ ਬੱਚਿਆਂ ਦਾ, ਮਹਾਰਾਜ ਇੱਕ ਸ਼ਬਦ ਕਹਿੰਦੇ ਗੁਰਬਾਣੀ ਵਿੱਚ, ਕਹਿੰਦੇ ਧਨ ਪਰ ਇਹ ਨਾ ਆਖੀਐ, ਬਹਿਣ ਇਕੱਠੇ ਹੋਏ ਏਕ ਜੋਤ ਦੋਈ ਮੂਰਤੀ, ਧਨ ਪਰ ਕਹੀਐ ਸੋਏ। ਅੱਜ ਦਾ ਜਿਹੜਾ ਸੁਮੇਲ ਆ ਨਾ ਗੁਰੂ ਗ੍ਰੰਥ ਸਾਹਿਬ ਦੀ ਗੋਦ ਦੇ ਵਿੱਚ, ਇਹ ਜੋੜੀ ਦਾ, ਬੱਚੇ ਦਾ, ਬੱਚੀ ਦਾ, ਕਹਿੰਦੇ ਦੋ ਸਰੀਰਾਂ ਦਾ ਨੀ, ਦੋ ਮੂਰਤਾਂ ਦਾ ਨੀ, ਧਨ ਪਰ ਇਹ ਨਾ ਆਖੀਐ ਬਹਿਣ ਇਕੱਠੇ ਹੋਏ। ਕਹਿੰਦੇ ਦੋ ਸਰੀਰ ਹੋਣ ਜੋਤ ਇੱਕੀ ਹੋਵੇ, ਇੱਕ ਨੂੰ ਖੁਸ਼ੀ ਹੈ ਤੇ ਦੂਜੇ ਨੂੰ ਦੁੱਗਣੀਆਂ ਖੁਸ਼ੀਆਂ ਚੜ੍ਹ ਜਾਣ, ਤੇ ਕਿਤੇ ਜ਼ਿੰਦਗੀ 'ਚ ਮਾੜਾ ਮੋਟਾ ਤਰਾਅ ਚੜ੍ਹਾ ਆ ਗਿਆ ਤੇ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਸੰਸਾਰ ਦੇ ਵਿੱਚ ਵਿਚਰਨਾ। ਬੜਾ ਕੁਝ ਵਿਆਹ ਕਾਰਜਾਂ ਤੇ ਕਿਹਾ ਜਾ ਸਕਦਾ, ਪਰ ਆ ਸਮਾਂ ਮੁੜ ਕੇ ਘੱਟ ਰਹਿ ਜਾਂਦਾ। ਗੁਰੂ ਮਹਾਰਾਜ ਕਿਰਪਾ ਕਰਨ, ਇੱਕੋ ਕਵਿਤਾ ਕਹਿਣੀ 4-5 ਮਿੰਟ ਦੀ, ਵਧਾਈਆਂ ਦੀ ਕਵਿਤਾ, ਪਰਿਵਾਰ ਨੂੰ ਖੁਸ਼ੀਆਂ ਬਖਸ਼ੀਆਂ। ਸਾਡੇ ਬਜ਼ੁਰਗਾਂ ਦਾ ਕਹਿਣਾ ਹੈ ਧੀ ਦੇ ਕੇ ਹੈ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋਗ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ, ਧੀ ਤੋਰਨੀ ਨੂੰਹ ਲੈ ਆਉਣੀ ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ, ਬੇਬੇ ਤੇ ਬਾਪੂ ਨੇ ਟੁਕੜਾ ਤੋੜ ਦਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ, ਜੋੜੀ ਦੇ ਸਰੁੱਤੋਂ ਪੀਵੇ ਮਾਂ ਬਾਰ ਬਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਵਾਰਾਂ ਨਜ਼ਰ ਨਾ ਲੱਗੇ ਕਾਣੀ, ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ ਰੱਬਾ ਠੰਡੀਆਂ ਆਉਣ ਹਵਾਵਾਂ। ਆਓ ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਤਪਾਲ ਸਿੰਘ ਪਾਰਸ, ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜੱਥੇ ਤੋਂ ਹੋਏ।

0: ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ। ਬੱਚਿਆਂ ਨੂੰ ਬੇਨਤੀ ਵੀ ਇੱਥੋਂ ਤੱਕ ਨਾ ਬੱਚੇ ਮਾਂ ਬਾਪ ਦੀਆਂ ਦੁਆਵਾਂ ਕਰਕੇ ਆਉਂਦੇ ਆ, ਤੇ ਜਿੰਨਾ ਚਿਰ ਮਾਂ ਬਾਪ ਦੁਨੀਆਂ ਤੇ ਰਹਿੰਦਾ ਬੱਚਿਆਂ ਲਈ ਅਰਦਾਸਾਂ ਕਰਦਾ ਰਹਿੰਦਾ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ, ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ ਇਹ ਦਸਤੂਰ ਨਿਆਰਾ। ਮਾਂ ਮੇਰੀ ਨੇ ਲਾਡ ਲੜਾਏ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕਠਿਨ ਕਮਾਈ। ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ ਚ ਬਾਪੂ ਰੱਬ ਬਣਾਉਣ ਖਲੋਇਆ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਅਰਦਾਸ ਕੀਤੀ ਆਪਾਂ ਸਾਰਿਆਂ ਨੇ ਮਹਾਰਾਜ ਦੇ ਚਰਨਾਂ ਚ, ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਬੱਚਿਆਂ ਦੇ ਸਿਰ ਤੇ ਜੋੜੀ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਿਓ, ਆਪਸ ਵਿੱਚ ਮੇਲ ਜੋੜ ਪ੍ਰੇਮ ਪਿਆਰ ਏਕਤਾ ਅਥਵਾਕ ਚੜ੍ਹਦੀ ਕਲਾ ਵਾਲਾ ਜੀਵਨ ਅਤੇ ਲੰਬੀਆਂ ਉਮਰਾਂ ਬਖਸ਼ਿਓ। ਬਹੁਤ ਹੀ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਜੀ ਢੀਂਡਸਾ ਸਾਹਿਬ, ਬੀਬੀ ਹਰਜੀਤ ਕੌਰ ਢੀਂਡਸਾ ਅਤੇ ਸਰਦਾਰ ਸੁਖਪਾਲ ਸਿੰਘ ਜੀ ਖੋਸਾ ਸਾਹਿਬ ਅਤੇ ਬੀਬੀ ਇੰਦਰਜੀਤ ਕੌਰ ਖੋਸਾ, ਸਮੁੱਚੇ ਪਰਿਵਾਰ ਨੂੰ, ਦੋਨਾਂ ਪਰਿਵਾਰਾਂ ਨੂੰ, ਸਮੁੱਚੀ ਸੰਗਤ ਨੂੰ, ਆਏ ਹੋਏ ਸਾਰੇ ਹੀ ਇਕੱਲੇ ਇਕੱਲੇ ਜੀ ਨੂੰ ਲੱਖ ਲੱਖ ਵਧਾਈਆਂ ਹੋਣ। ਅਗਲਾ ਪ੍ਰੋਗਰਾਮ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਗਿਆਨੀ ਪਰਮਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਦੀ ਸਾਂਝ ਪ੍ਰਾਪਤ ਕਰੋ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸਨ ਗੁਰੂ ਘਰ ਦਾ ਢਾਡੀ ਜਥਾ, ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਆਪ ਜੀ ਨੂੰ ਵਿਆਹ ਦੇ ਸੰਬੰਧ ਵਿੱਚ ਕਵਿਤਾ ਸਰਵਣ ਕਰਾਈ ਹੈ। ਪਰਿਵਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਜਾ ਰਹੀ ਹੈ, ਉਸ ਤੋਂ ਬਾਅਦ ਤੁਸੀਂ ਲੰਗਰ ਜਿਹੜਾ ਹੈ ਉਹ ਬਾਹਰ ਟੈਂਟ ਵਿੱਚ ਛਕਣਾ ਹੈ, ਉੱਥੇ ਹੀ ਸ਼ਗਨ ਦੀ ਰਸਮ ਹੋਵੇਗੀ ਟੈਂਟ ਦੇ ਵਿੱਚ ਵੀ। ਇਹ ਬੇਨਤੀ ਪ੍ਰਵਾਨ ਕਰਨੀ ਜੀ, ਜੋ ਲੰਗਰ ਹੈ ਜੇ ਬਾਹਰ ਟੈਂਟ ਵਿੱਚ ਛਕਣਾ ਹੈ ਉੱਥੇ ਹੀ ਜਿਹੜੀ ਸ਼ਗਨ ਦੀ ਰਸਮ ਹੈ ਉਹ ਪੂਰੀ ਹੋਵੇਗੀ। ਸੋ ਇਹ ਬੇਨਤੀ ਪ੍ਰਵਾਨ ਕਰਨੀ। ਇੱਥੇ ਹੀ ਹੁਣ ਵਿਆਹ ਦੇ ਸਮਾਗਮਾਂ ਦੀ ਸਾਰੀ ਸਮਾਪਤੀ ਹੈ। ਦੂਸਰੀ ਬੇਨਤੀ ਹੈ ਕਿ ਸਾਰਿਆਂ ਨੇ ਗੁਰੂ ਸਾਹਿਬ ਦਾ ਸਤਿਕਾਰ ਕਰਨਾ ਹੈ। ਆਪਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੱਲਾਂ ਨਹੀਂ ਕਰਨੀਆਂ, ਨਾ ਪਿੱਠ ਖੜ ਕਰਕੇ ਗੁਰੂ ਸਾਹਿਬ ਵੱਲ ਖੜ੍ਹੇ ਹੋਣਾ ਹੈ। ਸਾਰਿਆਂ ਦਾ ਫਰਜ਼ ਬਣਦਾ ਹੈ ਗੁਰੂ ਸਾਹਿਬ ਦਾ ਸਤਿਕਾਰ ਕਰਨਾ। ਬੇਨਤੀ ਪ੍ਰਵਾਨ ਕਰਨੀ। ਆਓ ਹੁਣ ਸਮਾਂ ਢਾਡੀ ਵਾਰਾਂ ਦਾ ਹੈ, ਬੜੇ ਪਿਆਰ ਦੇ ਨਾਲ ਢਾਡੀ ਵਾਰਾਂ ਹੁਣ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।

ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਮ ਹਜ਼ੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਿਆਲ ਤਾਂ ਜੰਮ ਕਾ ਡਰ ਕੇ ਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁੱਖ ਦੇਹਾ, ਸਤਿਗੁਰ ਹੋਏ ਦਿਆਲ ਤਾਂ ਨਭ ਨਿਧ ਪਾਈਐ, ਸਤਿਗੁਰ ਹੋਏ ਦਿਆਲ ਤਾਂ ਸਾਚ ਸਮਾਈਐ, ਬਖਸ਼ੀ ਦਾਤਾ ਖੁਸ਼ੀਆਂ ਖੇੜੇ ਕੀ ਘਾਟਾ ਹੈ ਘਰ ਵਿੱਚ ਤੇਰੇ, ਗਲਣੀ ਹੋਣੀ ਉਗਣ ਮੇਰੇ ਕਰ ਜੋ ਪਾਰ ਗੁਰੂ ਜੀ ਬੇੜੇ, ਅਸੀਂ ਹਾਂ ਸੇਵਕ ਦਰਦੇ ਤੇਰੇ, ਕਾਲੀ ਰਾਤ ਗਮਾਂ ਦੀ ਮੁੱਕ ਜੇ, ਪਾਰਸ ਦੇ ਕਰੋ ਦੂਰ ਹਨੇਰੇ। ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੀ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰ ਲਈਏ। ਆਪਦ ਭਾਵਨਾ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡਿਆਂ ਭਾਗਾਂ ਵਾਲੇ ਹਾਂ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਗੁਰਬਾਣੀ

ਦਾ ਆਨੰਦ ਮਾਣ ਰਹੇ ਹਾਂ। ਮੈਂ ਸੰਗਤ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਕਰਦੇ ਹਾਂ ਕਿ ਪਾਤਸ਼ਾਹ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਕਈ ਵਾਰੀ ਬੱਚਿਆਂ ਨੂੰ ਸ਼ਗਨ ਜ਼ਰੂਰ ਦੇਣਾ ਹੁੰਦਾ, ਪਰ ਥੋੜ੍ਹਾ ਜਿਹਾ ਗੱਲਾਂ ਬਾਤਾਂ ਤੋਂ ਗਿਰੇਜ ਰੱਖੀਏ ਆਪਾਂ। ਮੇਰੇ ਸਤਿਗੁਰਾਂ ਦਾ ਸੋਹਣਾ ਦਰਬਾਰ ਆ, ਜਿਸ ਮਾਲਕ ਨੇ ਬੜੀਆਂ ਡਾਢੀਆਂ ਖੁਸ਼ੀਆਂ, ਬੜੀ ਵੱਡੀ ਕਿਰਪਾ ਕੀਤੀ, ਕਿਉਂਕਿ ਇਹ ਦਾਤਾ ਹੀ ਸਾਡੇ ਕਾਰਜ ਰਾਸ ਕਰਨ ਵਾਲਾ, ਜਿਸ ਕਾ ਕਾਰਜ ਤਨੀ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਗੋਪਾਲ ਤੇਰਾ ਆਰਤਾ, ਜੋਜਣ ਤੁਮਰੀ ਭਗਤ ਕਰਨ ਤੇ ਤਨਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਤ ਜੀਓ। ਪਣੀਆਂ ਸ਼ਾਦਾ ਨੀਕਾ, ਅਨਾਜ ਮੰਗੂ ਸੱਤ ਸੀਕਾ। ਗਉ ਭੈਂਸ ਮੰਗੂ ਲਵੇਰੀ, ਇੱਕ ਤਾਜਣ ਤੁਰੀ ਚਗੇਰੀ। ਘਰ ਕੀ ਗੀਹਣਾ ਚੰਗੀ, ਜਨ ਧੰਨਾ ਲੇਵੈ ਮੰਗੀ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਆਓ ਇਕਾਗਰਤਾ ਬਣਾ ਕੇ ਮੇਰੇ ਮਾਲਕ ਦੇ ਸਾਹਿਬ ਦੇ ਚਰਨਾਂ ਕਮਲਾਂ ਵਿੱਚ ਗਾਉਣ ਗਾਉਣ ਦਾ ਯਤਨ ਕਰੀਏ। ਤੁਝ ਬਣਿਆ ਵਰ ਨਾ ਜਾਣਾ, ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ। ਰੱਬ ਦੇ ਗੁਣ ਕਹਿੰਦੇ ਵੀ ਕਿੰਨੇ, ਇੱਕ ਦਿਨ ਗਾਉਣੇ ਜਾਂ ਦੋ ਦਿਨ ਗਾਉਣੇ ਜਾਂ ਸੰਗਰਾਂਦ ਪੁੰਨਿਆ ਮੱਸਿਆ ਤੇ ਆਉਣਾ। ਮਹਾਰਾਜ ਕਹਿੰਦੇ ਨਹੀਂ, ਹਰ ਰੋਜ਼। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਤਾਰ। ਰੱਬ ਅਕਾਲ ਪੁਰਖ ਨਿਰੰਕਾਰ ਪਰਬਤਗਾਰ ਦੇ ਹਰ ਰੋਜ਼ ਗੁਣ ਗਾਈਏ, ਹਰ ਰੋਜ਼ ਵਡਿਆਈ ਕਰੀਏ, ਬੰਦਗੀ ਕਰੀਏ, ਕਿਰਤ ਕਮਾਈਆਂ ਦਾ ਦਸਵੰਧ ਕੱਢੀਏ, ਗੁਰੂ ਘਰ ਆਈਏ, ਗਊ ਗਰੀਬ ਦਾ ਭਲਾ ਸੋਚੀਏ, ਪਰਪਕਾਰੀ ਬਣੀਏ। ਤੇ ਪਾਤਸ਼ਾਹ ਕਹਿੰਦੇ ਫਿਰ ਤੇਰੇ ਕੋਲੇ ਸਭ ਤੋਂ ਵੱਡਾ ਖਜ਼ਾਨਾ, ਜੇ ਗੁਣਾਂ ਦਾ ਮਾਲਕ ਆ ਤੇ ਤੇਰੇ ਕੋਲੇ ਨਾਮ ਦਾ, ਤੇਰੇ ਕੋਲੇ ਬਰਕਤਾਂ ਦਾ, ਤੇਰੇ ਕੋਲੇ ਬੰਦਗੀ ਦਾ, ਤੇਰੇ ਕੋਲੇ ਪਿਆਰ ਦਾ ਖਜ਼ਾਨਾ ਏ। ਗੁਰੂ ਮਹਾਰਾਜ ਫਿਰ ਦੁਨੀਆਂ ਦੇ ਵਿੱਚ ਅਕਾਲ ਪੁਰਖ ਸੱਚੇ ਪਾਤਸ਼ਾਹ ਤੇਰੀ ਬਾਂਹ ਨਹੀਂ ਛੱਡਦੇ, ਕਿਉਂਕਿ ਵਿੱਚ ਦੁਨੀਆਂ ਸੇਵ ਕਮਾਈਐ ਤਾਂ ਦਰਗਹਿ ਬੈਸਣਾ ਪਾਈਐ। ਕਹਿੰਦੇ ਜੇ ਦੁਨੀਆਂ ਵਿੱਚ ਸੇਵਾ ਤੇ ਸਿਮਰਨ ਨਾਲ ਜੁੜੇ ਰਵਾਂਗੇ, ਬੰਦਗੀ ਨਾਲ, ਚੰਗੇ ਕੰਮਾਂ ਨਾਲ, ਪਰਪਕਾਰਾਂ ਨਾਲ, ਵਿੱਚ ਦੁਨੀਆਂ ਸੇਵ ਕਮਾਈਐ ਤੇ ਫਿਰ ਕਹਿੰਦੇ ਦੁਨੀਆਂ ਵੀ ਸੌਖੀ, ਲੋਕ ਵੀ ਸੌਖਾ ਤੇ ਪ੍ਰਲੋਕ ਵੀ ਸੌਖੀ। ਜਿਵੇਂ ਭਾਈ ਗਰੀਬੂ ਨੂੰ ਮਹਾਰਾਜ ਨੇ ਕਿਹਾ ਸੀ, ਗਰੀਬੋ ਮੰਗ ਕੀ ਮੰਗਦਾ, ਤੇ ਭਾਈ ਗਰੀਬੂ ਨੇ ਮੰਗਿਆ, ਕਹਿੰਦੇ ਪਾਤਸ਼ਾਹ ਜੇ ਤੁੱਠੇ ਹੋ ਤੇ ਦੁਨੀਆਂ ਵਿੱਚ ਗਰੀਬੀ ਦੇ ਵਿੱਚ ਰਹਿਣਾ ਵੀ ਬੜਾ ਔਖਾ ਹੈ, ਜੇ ਕਿਰਪਾ ਦੇ ਮਿਹਰਾਂ ਦੇ ਘਰ ਚ ਆਏ ਆ ਤੇ ਦੁਨੀਆਂ ਦੇ ਦਰਗਾਹ ਦੇ ਦੋਨੇ ਸੁੱਖ ਮੇਰੀ ਝੋਲੀ ਚ ਪਾ ਦਿਓ, ਤੁਹਾਨੂੰ ਕਿਸ ਨੇ ਪੁੱਛਣਾ ਹੈ ਵੀ ਦੁਨੀਆਂ ਦੇ ਸੁੱਖ ਦਿੱਤੇ ਆ ਜਾਂ ਦਰਗਾਹ ਦੇ ਸੁੱਖ ਦਿੱਤੇ ਆ। ਇਹ ਗਰੀਬ ਦੇ ਵੇੜੇ ਦੁਨੀਆਂ ਚ ਵੀ ਪਾਰ ਕਰੋ, ਦਰਗਾਹ ਚ ਵੀ। ਮਹਾਰਾਜ ਕਹਿੰਦੇ ਲੈ ਗਰੀਬੂ, ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਹ ਘਰ ਹੀ ਸੁੱਖਾਂ ਦਾ ਬਾਬੇ ਨਾਨਕ ਦਾ ਘਰ, ਇੱਥੇ ਦੁਖਿਆਰਾ ਆ ਜਾਵੇ ਤੇ ਸੁਖੀ ਹੋ ਕੇ ਚਲਾ ਜਾਂਦਾ। ਦੁੱਖ ਭੰਜਣ ਤੇਰਾ ਨਾਮ ਜੀ, ਦੁੱਖ ਭੰਜਣ ਤੇਰਾ ਨਾਮ। ਔਰ ਰੇਲਖੰਡ ਦੀ ਗੱਲ ਕਰੀਏ, ਚੱਲ ਰਹੇ ਲੜੀਵਾਰ ਇਤਿਹਾਸ ਦੇ ਵਿੱਚੋਂ ਸੇਵਾ ਕਰਨ ਦਾ ਯਤਨ ਕਰੀਏ, ਗੁਰੂ ਪਾਤਸ਼ਾਹ ਜੀ ਦੀਆਂ ਵਡਿਆਈਆਂ ਕਰਨ ਦਾ ਯਤਨ ਕਰੀਏ। ਮੇਰੇ ਮਾਲਕ, ਮੇਰੇ ਸਾਹਿਬ ਪਰਬਤਗਾਰ ਸੱਚੇ ਪਾਤਸ਼ਾਹ, ਅਕਾਲ ਪੁਰਖ ਅੰਤਰਜਾਮੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਜਦੋਂ ਰਹੇਲ ਖੰਡ ਗਏ ਆ ਤੇ ਰਹੇਲਾ ਪਠਾਨ ਉਹਨਾਂ ਨੂੰ ਗ੍ਰਿਫਤਾਰ ਕਰਕੇ ਆਪਣੇ ਘਰੇ ਲੈ ਜਾਂਦਾ। ਆਪਾਂ ਕੱਲ ਇਹ ਜ਼ਿਕਰ ਕੀਤਾ ਸੀ ਤੇ ਰਹੇਲੇ ਪਠਾਨ ਦੇ ਘਰ ਵਾਲੀ ਨੇ ਕਿਹਾ, ਪਤੀ ਜੀ ਉਹ ਇਹ ਬੱਚਾ ਬੜਾ ਹੋਣਹਾਰ ਲੱਗਦਾ, ਇਹ ਭੋਲੀ ਭਾਲੀ ਸੂਰਤ ਰੱਬ ਦੀ ਲੱਗਦੀ ਹੈ, ਬੜਾ ਪਿਆਰਾ ਚਿਹਰਾ, ਮਨ ਬੜਾ ਖੁਸ਼ ਹੁੰਦਾ ਹੈ, ਉਹ ਲੱਗਦਾ ਜਿਵੇਂ ਕਿਤੇ ਤਪਦੀ ਰੇਤ ਤੇ ਕਣੀਆਂ ਪੈ ਗਈਆਂ ਹੋਣ, ਇਹਦੇ ਦਰਸ਼ਨ ਕਰਕੇ ਭੁੱਖ ਲੈਂਦੀ ਹੈ। ਆਪਾਂ ਪੜ੍ਹਦੇ ਨਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨਤੀ ਸੁਣ ਪ੍ਰਭ ਮੇਰੇ, ਦੇਹੋ ਨਾਮ ਕਰੇ ਆਪਣੇ ਚਿਹਰੇ। ਗੁਰਾਂ ਦੇ ਦਰਸ਼ਨ ਹੀ ਦੁਰਲੱਭ ਹੁੰਦੇ ਆ, ਦਰਸ਼ਨ ਪਿਆਸੀ ਦਿਲ ਸਰਾਤ, ਚਿਤ ਭਵਾਨ ਦਿਨ ਨੀਤ, ਖੋਲ ਕਪਟ ਕਰ ਮੇਲਿਆ, ਨਾਨਕ ਹਰ ਸੰਗ ਮੀਤ। ਗੁਰੂ ਦੇ ਦਰਸ਼ਨਾਂ ਦੀ ਜਿਹਨਾਂ ਨੂੰ ਪਿਆਸ ਲੱਗੀ ਨਾ, ਦਰਸ਼ ਤੇਰੇ ਕੀ ਪਿਆਸ ਮਨ ਲੱਗੀ, ਸਹਿਜ ਆਨੰਦ ਵਸੈ ਬੈਰਾਗੀ।
ਬਿਰਲੇ ਨੇ ਜਿਨ੍ਹਾਂ ਨੂੰ ਗੁਰੂ ਦੇ ਦਦਾਰਿਆਂ ਦੀ ਪਿਆਸ ਲੱਗਦੀ ਤੇ ਬਿਰਲੇ ਜਿਹੜੇ ਗੁਰੂ ਦੇ ਦਦਾਰੇ ਕਰਕੇ ਤ੍ਰਿਪਤ ਹੋ ਜਾਂਦੇ ਹੈ। ਇਹ ਰੇਹਲੇ ਦੇ ਘਰ ਵਾਲੀ ਨੇ ਕਿਹਾ ਤੁਸੀਂ ਇਸ ਬੱਚੇ ਨੂੰ ਮੰਡੀ ਚ ਨਾ ਵੇਚ ਕੇ ਆਓ, ਇਹਦਾ ਮੁੱਲ ਨਾ ਵੱਟਿਓ। ਪਹਿਲੀ ਤਾਂ ਬੇਨਤੀ ਹੈ ਵੀ ਇਹਨੂੰ ਘਰੇ ਛੱਡੇ, ਜਿੱਥੋਂ ਲਿਆਏ ਉੱਥੇ ਛੱਡ ਦੇ ਉਹਨੂੰ। ਮਾਂ ਨੂੰ ਹਨੇਰਾ ਛਾ ਗਿਆ ਹੋਣਾ ਇਹਨੇ, ਬਾਪ ਦੀਆਂ ਅੱਖਾਂ ਮੂਹਰੇ ਹਨੇਰਾ ਆ ਗਿਆ ਹੋਣਾ, ਭੈਣ ਪੱਟ ਪਿੱਟ ਪਿੱਟ ਕੇ ਮਰ ਗਈ ਹੋਣੀ ਹੈ, ਘਰ ਸੁੰਨਾ ਹੋ ਗਿਆ ਹੋਣਾ ਇਹਦੇ ਬਿਨਾਂ। ਇਹਨੂੰ ਜਿੱਥੋਂ ਲਿਆਏ ਉੱਥੇ ਛੱਡਿਆ ਉਹ, ਤੇ ਜੇ ਨਹੀਂ ਛੱਡਣਾ ਚਾਹੁੰਦੇ ਤੇ ਇਹਨੂੰ ਬੱਚਾ ਬਣਾ ਕੇ ਪੁੱਤ ਬਣਾ ਕੇ ਘਰੇ ਰੱਖ ਲੈਂਦੇ ਹਾਂ, ਆਪਣੇ ਘਰੇ ਔਲਾਦ ਹੈ ਨਹੀਂ। ਆਪਾਂ ਅੱਲਾਹ ਤਾਲਾ ਖੁਦਾ ਮੂਹਰੇ ਬੇਨਤੀਆਂ ਕਰਦੇ ਆਏ ਹਾਂ, ਪਤਾ ਨਹੀਂ ਕਿਹੜੇ ਮਾੜੇ ਕਰਮਾਂ ਦੀ ਨਿਸ਼ਾਨੀ ਹੈ। ਮਹਿਲ ਮਾੜੀਆਂ ਧਨ ਦੌਲਤਾਂ ਹਨ ਪਰ ਘਰੇ ਬੱਚੇ ਦਾ ਸੁੱਖ ਨਹੀਂ। ਇਹ ਬੱਚਾ ਸ਼ਾਇਦ ਰੱਬ ਨੇ ਆਪਣੇ ਬਾਤ ਹੀ ਭੇਜਿਆ ਹੋਵੇ, ਪਰ ਇਹਨਾਂ ਗੱਲਾਂ ਦਾ ਰਹੇਲੇ ਪਠਾਣ ਤੇ ਕੋਈ ਅਸਰ ਨਾ ਹੋਇਆ, ਕਿਉਂਕਿ ਅਸਰ ਪੱਥਰ ਤੇ ਨਹੀਂ ਹੁੰਦਾ, ਪਾਣੀ ਦਾ ਪਤਾਸੇ ਤੇ ਹੀ ਹੁੰਦਾ, ਕੋਮਲ ਦਿਨਾਂ ਤੇ ਹੀ ਅਸਰ ਹੁੰਦੇ ਹੈ। ਜਿਹੜੇ ਪੱਥਰ ਦਾ ਇਨਸਾਨ ਹੈ ਉਹ ਤਾਂ ਕੂਕਾਂ ਤੇ ਫਰਿਆਦਾਂ ਵੀ ਨਹੀਂ ਸੁਣਦੇ, ਉਹ ਤਾਂ ਮਜ਼ਲੂਮਾਂ ਦੀਆਂ ਝਗਿਆਣਾਂ ਨੂੰ ਵੀ ਨਹੀਂ ਸੁਣਦੇ। ਜਿਹੜੇ ਪੱਥਰ ਦਿਲ ਇਨਸਾਨ ਹੁੰਦੇ ਉਹ ਤਾਂ ਰੱਬ ਦੀ ਗੱਲ ਵੀ ਨਹੀਂ ਸੁਣਦੇ, ਤੇ ਰਹੇਲੇ ਪਠਾਣ ਨੇ ਆਪਣੇ ਘਰ ਵਾਲੀ ਦਿੱਤ ਸੁਣਨੀ ਕਿੱਥੋਂ ਸੀ। ਇਹ ਆਖੇ ਨਾ ਲੱਗਿਆ, ਕਹਿੰਦਾ ਵੀ ਤੂੰ ਘਰ ਦੇ ਕੰਮਾਂ 'ਚ ਖਿਆਲ ਰੱਖ, ਮੇਰੇ ਕੰਮ 'ਚ ਨਾ ਖਿਆਲ ਦੇ। ਜਿਹੜਾ ਮੇਰਾ ਕਿੱਤਾ ਜੱਦੀ ਪੁਸ਼ਤੀ ਹੈ, ਅੱਜ ਤੋਂ ਨਹੀਂ ਮੈਂ, ਮੇਰੇ ਪਿਓ ਦਾਦੇ ਵੀ ਗੁਲਾਮ ਬਣਾ ਕੇ ਮੰਡੀ 'ਚ ਵੇਚਦੇ ਰਹੇ ਨੇ ਮਨੁੱਖਾਂ ਨੂੰ, ਮੈਂ ਉਹੀ ਪਿਤਾ ਪੁਰਖੀ ਧੰਦਾ ਫੜਿਆ ਹੋਇਆ। ਇਹ ਕੰਮ ਆ ਸਾਡਾ ਕੰਮ ਕੋਈ ਵੀ ਹੋ ਸਕਦਾ ਹੈ। ਇੰਨੇ ਬਚਨ ਬੋਲ ਕੇ, ਇੰਨੇ ਕੌੜੇ ਬੋਲ ਬੋਲ ਕੇ ਰਹੇਲੇ ਪਠਾਣ ਆਪਣੇ ਘਰਵਾਲੀ ਦਾ ਦਹਿਲ ਤੜਫਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਿਆਰ ਕਰਨਾ ਸ਼ੁਰੂ ਕਰਦਾ। ਇਸ਼ਨਾਨ ਪਾਣੀ ਕਰਵਾਇਆ, ਸੋਹਣਾ ਪੁਸ਼ਾਕਾ ਪਹਿਨਾਇਆ, ਕਿਉਂਕਿ ਭਗਵਾਨ ਰੱਬ ਪਰਮੇਸ਼ਰ ਅਕਾਲ ਪੁਰਖ ਤਾਂ ਪਹਿਲਾਂ ਹੀ ਸੋਹਣੇ ਨੇ, ਤੇ ਚੰਗਾ ਪੁਸ਼ਾਕਾ ਪਹਿਨਾ ਦਿੱਤਾ ਰਹੇਲੇ ਪਠਾਣ ਨੇ। ਕੋਈ ਵੀ ਮੰਡੀ 'ਚ ਆਪਾਂ ਕੋਈ ਜਾਨਵਰ ਵੇਚਣ ਜਾਈਏ ਨਾ, ਮੈਂ ਕੱਲ੍ਹ ਬੇਨਤੀ ਕੀਤੀ ਸੀ ਵੀ ਮੰਡੀ ਜਾਨਵਰਾਂ ਦੀ ਲੱਗਦੀ ਹੁੰਦੀ ਹੈ, ਪੰਛੀਆਂ ਦੀ ਲੱਗਦੀ ਹੈ, ਹਰੇਕ ਬੰਦਾ ਸਜਾ ਕੇ ਲਿਜਾਂਦਾ ਹੈ ਆਪਣੇ ਜਾਨਵਰ ਨੂੰ, ਪਸ਼ੂ ਨੂੰ, ਪੰਛੀ ਨੂੰ। ਪਰ ਆਹ ਲੋਕ, ਭੈੜੇ ਲੋਕ, ਨਿਰਦਈ ਲੋਕ, ਜਿਹੜੇ ਦੁਨੀਆਂ 'ਚ ਕੋਈ ਮੰਡੀ ਲਾ ਰਹੇ ਆ, ਮਨੁੱਖਾਂ ਦੀ ਮੰਡੀ, ਧੀਆਂ ਭੈਣਾਂ ਦੀ, ਬਜ਼ੁਰਗਾਂ ਦੀ, ਬੱਚਿਆਂ ਦੀ, ਇਹ ਪਾਪੀ ਤੇ ਹਥਿਆਰੇ ਲੋਕ ਅੱਜ ਰੱਬ ਦੀ ਵੀ ਮੰਡੀ ਲਾ ਰਹੇ ਨੇ, ਰੱਬ ਦੀ ਵੀ ਬੋਲੀ ਲਾਉਣ ਲੱਗੇ ਹੈ। ਸੋਹਣਾ ਸਜਾਇਆ ਵਜਾਇਆ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਪਹੁੰਚੇ ਹੈ ਜਿੱਥੇ ਅਬਲਾਂ ਕਰਲਾ ਰਹੀਆਂ ਨੇ, ਉੱਥੇ ਪਹੁੰਚੇ ਆ ਜਿੱਥੇ ਬੱਚੇ ਬੁੱਢੇ ਤੜਫ ਰਹੇ ਨੇ, ਉੱਥੇ ਪਹੁੰਚੇ ਹੈ ਜਿੱਥੇ ਕੋਈ ਫਰਿਆਦ ਸੁਣਨ ਵਾਲਾ ਨਹੀਂ, ਸਾਰੇ ਕਸਾਈ ਬੰਦੇ ਹੈ, ਉੱਥੇ ਮਹਾਰਾਜ ਪਹੁੰਚ ਗਏ। ਉਹਨਾਂ ਰੋਂਦਿਆਂ ਕਰਲਾਉਂਦੀਆਂ ਦੀਆਂ ਆਵਾਜ਼ਾਂ ਸੁਣਨ ਵਾਸਤੇ, ਆਵਾਜ਼ਾਂ ਸੁਣਨ ਵਾਸਤੇ, ਉਹਨਾਂ ਨੂੰ ਧੀਰਜ ਦੇਣ ਵਾਸਤੇ, ਵਿਉਂਤਵੰਦ ਢੰਗ ਦੇ ਨਾਲ ਉਹਨਾਂ ਨੂੰ ਛਡਾਉਣ ਵਾਸਤੇ ਮਹਾਰਾਜ ਪਹੁੰਚੇ ਹੈ। ਤੇ ਜਿੱਥੇ ਹੋਰ ਮਨੁੱਖਾਂ ਦੀ ਬੋਲੀ ਹੋ ਰਹੀ ਹੈ ਰੇਲੇ ਪਠਾਲ ਨੇ, ਗੁਰੂ ਨਾਨਕ ਦੇਵ ਮਹਾਰਾਜ ਨੂੰ ਵੀ ਇੱਕ ਉੱਚੇ ਥੜੇ ਤੇ ਬਿਠਾਇਆ, ਖੜਾ ਦਿੱਤਾ ਇਹ ਥੜੇ ਦੇ ਉੱਤੇ ਵੀ ਦੂਰੋਂ ਨਜ਼ਰੀ ਪਵੇ। ਜਿਹੜਾ ਵੀ ਆਉਂਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਕੋਲ ਆ ਕੇ ਰੁਕ ਜਾਂਦਾ ਹੈ, ਸੱਚੇ ਪਾਤਸ਼ਾਹ ਨੂੰ ਖਰੀਦਣਾ ਚਾਹੁੰਦਾ ਤੇ ਰਹੇਲਾ ਬੜੀ ਕੀਮਤ ਮੰਗਦਾ ਹੈ। ਉਹ ਕਹਿੰਦਾ ਵੀ ਇਹਦੀ ਕੀਮਤ ਬੜੀ ਹੈ, ਕੁਝ ਲੋਕ ਕੀਮਤ ਨਾ ਦੇਣ ਕਰਕੇ ਚਲੇ ਜਾਂਦੇ ਹੈ। ਆਓ ਮੇਰੇ ਪਾਤਸ਼ਾਹ ਦੀ ਮੰਡੀ ਦੇ ਵਿੱਚ ਜਿਵੇਂ ਬੋਲੀ ਹੁੰਦੀ ਹੈ, ਜਿਵੇਂ ਮਜ਼ਲੂਮਾਂ ਵਾਸਤੇ, ਗਰੀਬਾਂ ਵਾਸਤੇ, ਨਿਆਸਰਿਆਂ ਵਾਸਤੇ, ਨਿਮਾਣਿਆਂ ਵਾਸਤੇ, ਨਗਤਿਆਂ ਵਾਸਤੇ, ਨਪੱਤਿਆਂ ਵਾਸਤੇ ਮੇਰੇ ਪਾਤਸ਼ਾਹ ਆਪਣੀ ਬੋਲੀ ਰਵਾ ਰਹੇ ਹੈ ਸਾਥੀਏ।

ਰੋਂਦੇ ਤੇ ਕਰਲਾਉਂਦੇ ਲੋਕੀ ਵਿੱਚ ਮੰਡੀ ਦੇ ਸਾਰੇ ਨਰ ਨਾਰੀ ਤੇ ਬੱਚੇ ਬੁੱਢੇ ਸੋਹਣੀ ਸੂਰਤ ਵਾਲੇ ਕੌਣ ਸੁਣੇ ਫਰਿਆਦ ਕਿਸੇ ਦੀ ਕੱਢਦੇ ਤਰਲੇ ਹਾਰੇ ਅਜੀਤਵਾਲ ਦੇ ਪਾਰਸ ਬਾਬਾ ਦੇਖੇ ਖੇਡ ਨਿਆਰੇ ਇਹ ਸਾਰੇ ਖੇਡ ਨੋ ਇਹ ਸਾਰੇ ਕੌਤਕ ਨੋ ਇਹ ਸਾਰੀ ਦਿਸ਼ਾ ਨੋ ਬਾਬਾ ਨਾਨਕ ਜੀ ਦੇਖ ਰਹੇ ਸਨ ਅਕਾਲ ਪੁਰਖ ਨਿਰੰਕਾਰ ਆਪ ਬਚਾਉਣ ਗਏ ਉਹਨਾਂ ਗੁਲਾਮਾਂ ਨੂੰ ਜਿਹੜੇ ਜਾਨਵਰਾਂ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਸਨ ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੋਲੀ ਹੋ ਰਹੀ ਹੈ ਜਿੰਨੇ ਪੈਸੇ ਇਹ ਰਹੇਲਾ ਪਠਾਨ ਮੰਗਦਾ ਹੈ ਤੇ ਪੈਸੇ ਸੁਣ ਕੇ ਅਗਲਾ ਗਾਂਹ ਚਲਿਆ ਜਾਂਦਾ ਤੇ ਇੱਕ ਅਮੀਰ ਆਉਂਦਾ ਉਹ ਫਿਰ ਦੋ ਘੋੜੇ ਅਰਬੀ ਮੁੱਲ ਪਾ ਦਿੰਦਾ ਆਓ ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਸ਼ਾਮ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ ਸਮੇਂ ਦੀ ਸਮਾਪਤੀ ਆ ਇਤਿਹਾਸ ਨਹੀਂ ਕਦੇ ਮੁੱਕੇ ਸਮੇਂ ਮੁੱਕਦੇ ਹੁੰਦੇ ਆ ਗੁਰੂ ਸਾਹਿਬ ਜੀ ਦੀ ਗੁਰਬਾਣੀ ਪੜ੍ਹਦੇ ਹਾਂ ਇਤਿਹਾਸ ਕਹਿੰਦੇ ਹਾਂ ਵਡਿਆਈਆਂ ਕਰਦੇ ਹਾਂ ਇੱਕ ਨਹੀਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਪਾਤਸ਼ਾਹ ਜੀ ਬਖਸ਼ਣ ਆ ਰਹੇ ਆ ਗੁਨਾਹਾਂ ਦੀ ਮਾਫ਼ੀ ਬਖਸ਼ ਦੇਣ ਅੱਗੇ ਤੋਂ ਸਮੱਤ ਬਖਸ਼ਣ ਸੱਚੇ ਪਾਤਸ਼ਾਹ ਸ਼ੁੱਧ ਗੁਰਬਾਣੀ ਪੜ੍ਹਨ ਦੀ ਗੁਰੂ ਵਡਿਆਈਆਂ ਗੁਰ ਇਤਿਹਾਸ ਦੀਆਂ ਵਡਿਆਈਆਂ ਕਰਨ ਦੀ ਸੱਚੇ ਪਾਤਸ਼ਾਹ ਸੋਝੀ ਦੇਣ ਸਿਫਤ ਸਲਾਹ ਇਸੇ ਤਰ੍ਹਾਂ ਹੀ ਬਖਸ਼ਦੇ ਰਹਿਣ ਸਵਾਵਾਂ ਲੈਂਦੇ ਰਹਿਣ ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀਏ ਪੰਥਕ ਪ੍ਰਸਿੱਧ ਰਾਗੀ ਜਥਾ ਭਾਈ ਸਾਹਿਬ ਭਾਈ ਬਿਕਰਮਜੀਤ ਸਿੰਘ ਜੀ ਜਿਨ੍ਹਾਂ 'ਤੇ ਪਾਤਸ਼ਾਹ ਦੀ ਬੜੀ ਕਿਰਪਾ ਅਕਾਲ ਪੁਰਖ ਨਿਰੰਕਾਰ ਦੀ ਗੁਰਬਾਣੀ ਦੇ ਗੁਣ ਗਾਉਂਦੇ ਆ ਸੁਰੀਲੀ ਆਵਾਜ਼ ਦੇ ਵਿੱਚ ਆਪ ਜੀ ਨੂੰ ਕੱਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਈ ਧਿਆਨਾ ਅੰਮ੍ਰਿਤ ਬਾਣੀ ਦੇ ਨਾਲ ਜੋੜਨਗੇ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਪਿਆਰ ਤੇ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾ ਰਹੇ ਸਨ ਗਿਆਨੀ ਭਾਈ ਪ੍ਰਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਜਥਾ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਧੰਨ ਧੰਨ ਭਗਤ ਕਬੀਰ ਸਾਹਿਬ ਜੀ ਤਿੰਨਾਂ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਕੱਲ੍ਹ ਦੇ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਹਨ ਗੁਰਦੁਆਰਾ ਸਾਹਿਬ ਵਿਖੇ, ਜਿਨ੍ਹਾਂ ਦੇ ਕੱਲ੍ਹ ਐਤਵਾਰ ਨੂੰ ਮੇਨ ਹਾਲ ਵਿੱਚ 9:15 ਭੋਗ ਪਾਏ ਜਾਣਗੇ। ਉਸ ਤੋਂ ਬਾਅਦ ਦੀਵਾਨ ਸੱਜਣਗੇ। ਸੰਗਤਾਂ ਨੂੰ ਬੇਨਤੀ, ਹਾਜ਼ਰੀਆਂ ਭਰ ਕੇ ਹਰਜਾ ਸਰਵਣ ਕਰਨਾ ਜੀ। ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਵਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਜਥਾ। ਕੱਲੇ ਆਵੇ ਨਾਨਕਾ ਸਰਦੇ ਉੱਠੀ ਜਾਹੇ, ਬੇਟਾ ਅਰਜਨ ਸਿੰਘ ਗਿੱਲ ਜੋ ਪਿਛਲੇ ਸਾਲ ਅਕਾਲ ਚਲਾਣਾ ਕਰ ਗਿਆ ਸੀ, ਉਸਦੀ ਸਾਲਾਨਾ ਯਾਦ ਮਨਾਉਂਦਿਆਂ ਹੋਇਆਂ ਪਰਿਵਾਰ ਵੱਲੋਂ ਰੱਖੇ ਹੁਣ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੀਚਰ ਮੂਲ ਨਾ ਥੜਿੰਦੋ ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੀ ਖਰਚ ਧਨ ਮਾਲ, ਕੰਬ ਵੀ ਕਾਂਦੜੇ ਜੇ ਲਾਹਾਂ ਕਿੰਨਾ ਸਾਮੀ ਤੋਲ, ਤਨ ਜੜਾਈ ਆਪਣਾ ਲਾਹਾਂ ਸੋ ਸੱਜਣ ਟੋਲ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਬੇਸਾਹੋ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਬੇਸਾਹੋ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਨਾਵਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੌ ਮੀਨ, ਵਿਖਿਅਨ ਸਿਉ ਕਾਹੇ ਰਚਿਓ ਨਿਮਖ ਨਾ ਹੋਹੇ ਉਦਾਸ, ਕਹੋ ਨਾਨਕ ਭਜ ਹਰ ਮਨਾ ਪਰੈ ਨਾ ਜਮ ਕੀ ਫਾਸ, ਤਰਨ ਆਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ, ਕਹੋ ਨਾਨਕ ਭਜ ਹਰ ਮਨਾ ਔਦ ਜਾਤ ਹੈ ਬੀਤ, ਬਿਰਦ ਭਇਓ ਸੂਜੈ ਨਹੀਂ ਕਾਲ ਪਹੁੰਚਿਓ ਆਨ, ਕਹੋ ਨਾਨਕ ਨਰ ਬਾਬਰੇ ਕਿਉਂ ਨਾ ਭਜੈ ਭਗਵਾਨ, ਤਨ ਦਹਰਾ ਸੰਪਤ ਸਗਲ ਜਿਨੇ ਆਪਣੀ ਕਰਮਾਨ, ਇਨ ਮੇ ਕਚ ਸੰਗੀ ਨਹੀਂ ਨਾਨਕ ਸਾਚੀ ਜਾਨ, ਪਤਤ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ, ਕਹੋ ਨਾਨਕ ਤਿਹ ਜਾਨੀਐ ਸਦਾ ਬਸ ਤੁਮ ਸਾਥ,

ਤਨ ਧਨ ਸੰਪੈ ਸੁਖ ਦਿਓ ਵਰ ਜਿਹ ਨੀਕੇ ਧਾਮ ਕਹੋ ਨਾਨਕ ਸੁਣ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ।

ਹੋਏ ਜਿਹ ਸਿਮਰਤ ਗਤ ਪਾਈਐ ਤਿਹ ਭਜ ਰੇ ਤੈ ਮੀਤ ਕਹੋ ਨਾਨਕ ਸੁਣ ਰੇ ਮਨਾ ਔਦ ਘਟ ਤਹਿ ਨੀਤ ਪਾਂਚ ਤਤ ਕੋ ਤਨ ਰਚਿਓ ਜਾਨੁ ਚਤੁਰ ਸੁਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੀ ਮੈਂ ਮਾਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤਿਹ ਭਜ ਮਨਾ ਪਹੁ ਨਿਧ ਉਤਰਹਿ ਪਾਰ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੋ ਨਾਨਕ ਸੁਣ ਰੇ ਮਨਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜਿਹੇ ਕੰਚਨ ਲੋਹ ਸਮਾਨ ਕਹੋ ਨਾਨਕ ਸੁਣ ਰੇ ਮਨਾ ਮੁਕ ਤਾਹੀ ਤੈ ਜਾਨ ਹਰਖ ਸੋਗ ਜਾ ਕਹਿ ਨਹੀਂ ਬੈਰੀ ਮੀਤ ਸਮਾਨ ਕਹੋ

ਨਾਨਕ ਜਿਹੀ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਣ ਰੇ ਮਨਾ ਤਿਹ ਨਰ ਮਾਥੈ ਭਾਗ ਜਿਹੀ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੋ ਨਾਨਕ ਸੁਣ ਰੇ ਮਨਾ ਤਿਹ ਘਟ ਬ੍ਰਹਮ ਨਿਵਾਸ ਜਿਹੀ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਨ

ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਿਹ ਕਾਮ ਜਿਹਬਾ ਗੁਣ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰ ਹੈ ਨਾ ਜਮ ਕੈ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਹੰਕਾਰ ਕਹੋ ਨਾਨਕ ਆਪਣ ਤਰੈ ਔਰ ਨ ਲੇ ਤੂੰ ਉਧਾਰ ਜਿਉ ਸੁਪਨਾ ਯਾਰ ਪੇਖਨਾ ਐਸੇ ਜਗ ਕਉ ਜਾਨ ਇਨ ਮੈਂ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੀ ਪ੍ਰਾਨੀ ਡੋਲਤ ਨੀਤ ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ ਜੈ ਸਿਹ ਜਲ ਤੇ ਬੁੱਧ ਬੁਧਾ ਉਪਜੈ ਬਿਨਸੈ ਨੀਤ ਜਗ ਰਚਨਾ ਤੈ ਸਿਹ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਨੀ ਕਛੂ ਨਾ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੀਂ ਜਮ ਫੰਦ ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਹ ਕਹੋ ਨਾਨਕ ਸੁਨ ਰੇ ਮਨਾ ਦੁਰਲਾ ਮਨੁੱਖ ਦੇਹ ਮਾਇਆ ਕਾਰਨ ਧਾਵਹੀ ਮੂਰਖ ਲੋਗ ਅਜਾਨ ਕਹੋ ਨਾਨਕ ਬਿਨ ਹਰ ਭਜਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫੰਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ ਪ੍ਰਾਨੀ ਰਾਮ ਨਾ ਚੇਤਈ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੀਂ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨਾ ਕੋਈ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਭਰਮਤ ਫਿਰਿਓ ਮਿਟਿਓ ਨਾ ਜਮ ਕੋ ਤ੍ਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵਹਿ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਓ ਨਾ ਮਨ ਕੋ ਮਾਨ ਦੁਰਮਤ ਸਿਉ ਨਾਨਕ ਫੰਦਿਓ ਰਾਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਧ ਫੁੰਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹੁਤੋ ਸੋ ਨਾ ਕੀਓ ਪਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਅਬ ਕਿਉ ਰੋਵਤ ਅੰਧ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿੱਤਰ ਜਿਉ ਛਾੜਤ ਨਾਹਿਨ ਭੀਤ ਨਾਰ ਚਾਹਤ ਕਛ ਔਰ ਔਰੇ ਕੀ ਔਰੈ ਭਈ ਚਿਤਵਤ ਰਹਿਓ ਠਗੌਰ ਨਾਨਕ ਫਾਂਸੀ ਗਲ ਪਰੀ ਜਤਨ ਬਹੁ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਈ ਕਹੋ ਨਾਨਕ ਸੁਣ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰ ਤਿਹੀਂ ਪੂਰਨ ਹੋਵਹਿ ਕਾਮ ਝੂਠੈ ਮਾਣ ਕਹਾਂ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਹ ਕੋ ਬਿਨਸੈ ਛਿਨਮੈ ਮੀਤ
जिहे प्राणी हर जस कहयो नानक तेहे जग जीता। जिहे कट सिमरन राम को सो नर मुक्ता जान, तेहे नर हर अंतर नहीं नानक साची मान। एक भगत भगवान जिहे प्राणी कै नाहे मन, जैसे सूकर सुवान नानक मानो ताही तन। स्वामी को ग्रह ज्यू सदा सुवान तजत नहीं नित, नानक एह बेदहार भजो एक मन होए एक चित। तीरथ बरत अरदान कर मन मैं तरै गुमान, नानक निःफल जात तहें ज्यों कुंचर इशनान। सिर कंप्यो पग डग मगे नैन जोत ते हीन, कहो नानक हे बिद पही तौ न हर रसलीन। निज कर देखियो जगत मैं को काहू को नाही, नानक थिर हर भगत है तिह राखो मन माही। जग रचना सब झूठ है जान ले हो रे मीत, कह नानक थिर ना रहै ज्यों बालू की भीत। राम गयो रावण गयो जाको बहु परवार, कहो नानक थिर कछ नहीं सुपने ज्यों संसार। चिंता ता की कीजिए जो अनहोनी होए, एहो मार्ग संसार को नानक थिर नहीं कोए। जो उपजियो सो बिनस है परो आज कै काल, नानक हर गुण गाए ले छाड़ सगल जंजाल। दोहरा बल छुटक्यो बंधन परे कछु ना हो तू पाए, कहो नानक अबयो टहार गज ज्यों हो सहाय। बल होवा बंधन छुटे सब किश हो तू पाए, नानक सब किश तुमरै हाथ में तुम ही होत सहाय। संग सखा सब तज गए कौ न निबेहो साथ, कहो नानक एह बिपत मैं टेक एक रघुनाथ। नाम रहयो साधु रहयो रहयो गुर गोबिंद, कहो नानक एह जगत मैं किन जपयो गुर मंत। राम नाम उर मैं गयो जाकै सम नहीं कोई, जिहे सिमरत संकट मिटै दर्श तुहारो होए। मुदावनी महला पंजवां, थाल विच तिन वस्तु पईयो सत संतोख विचारो। अमृत नाम ठाकुर का पयो जिसका सबस आधारो। जे को खावै जे को पुंचै तिसका होए उधारो। एह वस्त जी नह जाई नित नित रख उर तहारो। तम संसार चरण लग तरियै सब नानक ब्रह्म पसारो। सलोक महला पंजवां, तेरा कीता जातो नाही मैनू जोग की तोई। मैं निर्गुणिया रे को गुण नाही आपे तरस प्योई। तरस पिया मेहराम तो होई सतगुर सज्जन मिलिया, नानक ना मिलै ता जीमा तन मन थीवै हरिया। तरस पिया मेहराम तो होई
ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮਨ ਥੀਵੈ ਹਰਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਮਾਲਾ ਰਾਗ ਏਕ ਸੰਗ ਪੰਚ ਬਰੰਗਣ ਸੰਗ ਅਲਾਪੇ ਅਠੋ ਨੰਦਨ ਪ੍ਰਥਮ ਰਾਗ ਭੈਰੂ ਵੈ ਕਰਹੀ ਪੰਚ ਰਾਗਣੀ ਸੰਗ ਉਚਰਹੀ ਪ੍ਰਥਮ ਭੈਰਵੀ ਬੇਲਾਵਲੀ ਪੁਨਿਆ ਕੀ ਗਾਵਹਿ ਬੰਗਲੀ ਪੁਨਸ ਲੇਖੀ ਕੀ ਪਹੀ ਬਾਰੀ ਏ ਭੈਰੋਂ ਕੀ ਪੰਚੋ ਨਾਰੀ ਪੰਚਮ ਹਰਕ ਦਿਸਾਖ ਸੁਨਾਵੈ ਬੰਗਾਲ ਮਦ ਮਾਧਵ ਗਾਵਹਿ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕਿਹੇ ਗਾਵੈ ਗਾਇਨ ਪਾਤਰ ਦੁਤੀਆ ਮਾਲ ਕੌਂਸਕ ਆਲਾਪ ਹੈ ਸੰਗ ਰਾਗਣੀ ਪੰਚੋ ਥਪ ਹੈ ਗੁਣ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਧਨਾਸਰੀ ਏ ਪੰਚੋ ਗਾਈ ਮਾਲ ਰਾਗ ਕਉ ਸੰਗ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪਰਬਲ ਚੰਡ ਕਉ ਸੁਖੂ ਬਹਾਰਾ ਕਉ ਖਟਿਓ ਭਵਰ ਆਨੰਦ ਗਾਏ ਅਸ਼ਟ ਮਾਲ ਕਉ ਸੰਗ ਸੰਗ ਲਾਏ ਪੁਨਿਆਯੋ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਉਠੇ ਤਾਣ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਆਹੀਰੀ ਲੈ ਭਾਰ ਜਾ ਸੰਗ ਲਾਈ ਪੰਚੋਂ ਆਰ ਜਾ ਸੁਰਮਾ ਆਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨੋ ਆਹੇ ਵਿਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪਕ ਕੀ ਬਾਰੀ ਕਛੇਲੀ ਪੱਟ ਮੰਜਰੀ ਟੋਡੀ ਕਹੀ ਆਲਾਪ ਕਾਮੋਦੀ ਔ ਗੂਜਰੀ ਸੰਗ ਦੀਪਕ ਕੇ ਥਾਪ ਕਲੰਕਾ ਕੁੰਤਲ ਓ ਰਾਮਾ ਕਮਲ ਕੁਸਮ ਚੰਪਾ ਕੇ ਨਾਮਾ ਗੌਰਾ ਓ ਕਨਰਾ ਕਲਿਆਨਾ ਅਸ਼ਟ ਪੁੱਤਰ ਦੀਪਕ ਕੇ ਜਾਨਾ ਸਭ ਮਿਲ ਸ਼੍ਰੀ ਰਾਗ ਵਹਿ ਗਾਵੈ ਪੰਚੋ ਸੰਗ ਬਰੰਗਣ ਲਾਵਹਿ ਬਹਿਰਾਰੀ ਕਰਨਾਟੀ ਧਰੀ ਗਵਰੀ ਗਾਵਹਿ ਆਸਾਵਰੀ ਤੇ ਪਾਚੈ ਸਿੰਧਵੀ ਆਲਾਪੀ ਸ਼੍ਰੀ ਰਾਗ ਸਿਉ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ ਅਸ਼ਟ ਪੁੱਤਰ ਸ਼੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਾ ਮੇਘ ਰਾਗ ਵਹਿ ਗਾਵੈ ਪੰਚੋ ਸੰਗ ਬਰੰਗਣ ਲਾਵਹਿ ਸੋਰਠ ਗੋਂਡ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਣੀ ਉੱਚੇ ਸੁਰ ਸੋਹੋ ਪੁਨ ਕੀਨੀ ਮੇਘ ਰਾਗ ਸਿਉ ਪੰਚੋ ਚੀਨੀ ਬਹਿਰਾ ਦਰ ਗਾਜ ਦਰ ਕੇਦਾਰਾ ਜਵਲੀ ਧਾਰਨਾ ਟਿਓ ਜਲ ਤਾਰਾ

ਕੋਈ ਨਾਉਂ ਨਾ ਜਾਣੀ ਮੇਰਾ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਚਨਹਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਨਹਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਚਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗਨੀ ਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਹੀ ਘੱਲੇ ਆਵੇ ਨਾਨਕਾ ਸਦੇ ਉੱਠੀ ਜਾਹੀ ਸਤਿਕਾਰਯੋਗ ਬੇਟਾ ਅਰਜਨ ਸਿੰਘ ਗਿੱਲ ਸੱਚੇ ਪਾਤਸ਼ਾਹ ਜੋ ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਸਲਾਨਾ ਯਾਦ ਮਨਾਉਂਦਿਆਂ ਹੋਇਆਂ ਸਮੂਹ ਗਿੱਲ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਪਾਠੀ ਸਿੰਘਾਂ ਕੋਲ ਪਾਠ ਕਰਦਿਆਂ ਭੋਗ ਪਾਉਂਦਿਆਂ ਸੇਵਾ ਕਰਦਿਆਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਵਿਛੜੇ ਹੋਏ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਭਾਣਾ ਮਨ ਦੀ ਦਾਤ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣਾ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਚੜ੍ਹਦੀਆਂ ਕਲਾਂ ਬਖਸ਼ਣੀਆਂ ਪਰਿਵਾਰ ਵੱਲੋਂ ਇਸੇ ਹੀ ਸਮੇਂ ਨੂੰ ਮੁੱਖ ਰੱਖਦਿਆਂ ਹੋਏ ਆਪ ਜੀ ਨੂੰ ਸੁੰਦਰ ਪਛਾਕੇ ਅੰਗੀਕਾਰ ਕਰਾਏ ਲੋਕ ਪਰਲੋਕ ਸੇਵਕਾਂ ਦੇ ਪੜਦੇ ਟੱਕਣੇ ਜੀ ਪਰਿਵਾਰ ਵੱਲੋਂ ਸ਼ਾਮਾਂ ਦੇ ਲੰਗਰਾਂ ਦੀ ਸੇਵਾ ਨਿਭਾਈ ਜਿਹੜੀ ਸੇਵਕਾਂ ਦੀਆਂ ਸੇਵਾਵਾਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ ਪੜ੍ਹੀ ਸੁਣੀ ਗੁਰਬਾਣੀ ਦਾ ਭਾਅ ਵਿਛੜੀ ਹੋਈ ਰੂਹ ਨੂੰ ਪਹੁੰਚਾਉਣਾ ਰੂਹ ਦਾ ਭਲਾ ਕਰਨਾ ਜੀ ਆਪ ਜੀ ਦੇ ਹਜ਼ੂਰ ਛੇ ਪੌੜੀਆਂ ਨੰਦ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਅਤੇ ਸ਼ਾਮਾਂ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਗਿਆ ਬਖਸ਼ੋ ਸੁੱਖ ਹੋਵੇ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

गौर कियो बंधानी प्रगट्यो ज्योत सहज सुख शोभा।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦੀਆਂ ਹਾਜ਼ਰੀਆਂ ਆਪ ਸੰਗਤਾਂ ਨੇ ਭਰੀਆਂ ਨੇ, ਗਿੱਲ ਪਰਿਵਾਰ ਵੱਲੋਂ ਬੇਟਾ ਅਰਜਨ ਸਿੰਘ ਗਿੱਲ ਜੋ ਪਿਛਲੇ ਸਮੇਂ ਪਰਿਵਾਰ ਨੂੰ ਸਦੀਵ ਕਾਲ ਲਈ ਵਿਛੋੜਾ ਦੇ ਗਿਆ ਸੀ, ਉਸ ਰੂਹ ਦੇ ਭਲੇ ਨੂੰ ਮੁੱਖ ਰੱਖਦਿਆਂ ਹੋਇਆਂ ਪਰਿਵਾਰ ਵੱਲੋਂ ਸਾਲਾਨਾ ਯਾਦ ਮਨਾਉਂਦਿਆਂ ਹੋਇਆਂ ਰੱਖੇ ਸਾਹਿਬ ਪਾਠ ਜੀ ਦੇ ਭੋਗ ਪਾਏ ਗਏ, ਅੰਮ੍ਰਿਤ ਬਾਣੀ ਦਾ ਕੀਰਤਨ ਹੋਇਆ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਆ ਹੈ, ਸਤਿਗੁਰੂ ਕਿਰਪਾ ਕਰਨ, ਰੂਹ ਦਾ ਭਲਾ ਕਰਨ, ਪਰਿਵਾਰ ਨੂੰ ਭਾਣਾ ਮੰਦੀ ਦਾਤ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣ। ਹੁਣ ਗੁਰੂ ਘਰ ਦੇ ਚੇਅਰਮੈਨ ਭਾਈ ਰਣਬੀਰ ਸਿੰਘ ਜੀ ਆਪ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਚਰਨਾਂ ਵਿੱਚ ਸ਼ੋਭਿਤ ਸਾਧ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਡੇ ਬਹੁਤ ਹੀ ਹੋਣਹਾਰ ਨੌਜਵਾਨ ਅਰਜਨ ਸਿੰਘ ਗਿੱਲ ਸਪੁੱਤਰ ਸਰਦਾਰ ਪ੍ਰਭ ਸਿੰਘ ਜੀ ਗਿੱਲ, ਸਾਡੀ ਭੈਣ ਹਰਮੀਤ ਕੌਰ ਗਿੱਲ ਜੋ ਕਿ ਕੁਛ ਸਮਾਂ ਪਹਿਲਾਂ ਵਾਹਿਗੁਰੂ ਨੂੰ ਪਾਣੀ ਅਨੁਸਾਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ, ਪਰਿਵਾਰ ਵਾਸਤੇ, ਦੋਸਤਾਂ ਮਿੱਤਰਾਂ ਵਾਸਤੇ ਨਹੀਂ, ਪੂਰੀ ਕਮਿਊਨਿਟੀ ਵਾਸਤੇ ਇੱਕ ਬੜਾ ਸ਼ੌਕ ਸੀਗਾ, ਕਿਉਂਕਿ ਪ੍ਰਭ ਦੀ, ਮੇਰੇ ਵੀਰ ਦੀ, ਸਾਰੇ ਪਰਿਵਾਰ ਦੀ ਕਮਿਊਨਿਟੀ ਨੂੰ ਬੜੀ ਦੇਣ ਆ, ਇਹਨਾਂ ਨੇ ਪਬਲਿਕ ਸਰਵਿਸਿਜ਼ ਵੀ ਕੀਤੀਆਂ ਨੇ, ਪਰ ਜਦੋਂ ਵੀ ਕੋਈ ਇਸ ਤਰ੍ਹਾਂ ਬੱਚਾ ਜਾਂਦਾ ਹੈ ਤਾਂ ਪੂਰੀ ਕਮਿਊਨਿਟੀ ਨੂੰ ਉਸਦਾ ਜ਼ਰੂਰ ਦੁੱਖ ਹੁੰਦਾ ਹੈ। ਮੈਨੂੰ ਯਾਦ ਹੈ ਕਿ ਜਿੰਮ ਸੀਗਾ ਇਵੋਲਵ ਸਟਰੈਂਥ ਪ੍ਰਭ ਦੇ ਨਾਲ ਇਹ ਬੱਚਾ ਆਇਆ ਕਰਦਾ ਸੀ, ਤਾਂ ਮੈਨੂੰ ਬੜੀ ਖੁਸ਼ੀ ਹੋਣੀ ਜਦੋਂ ਸਾਡੇ ਬੱਚੇ ਸਪੋਰਟਸ ਵੱਲ ਲੱਗਦੇ ਨੇ, ਕਿਉਂਕਿ ਸਾਡੇ ਬਾਪੂ ਜੀ ਕਿਹਾ ਕਰਦੇ ਸੀਗੇ ਬਈ ਜਿਹੜੀ ਹੈਲਥ ਜ਼ਰੂਰੀ ਆ। ਅਤੇ ਪ੍ਰਭ ਨੂੰ ਮੈਂ ਹੱਸਣਾ, ਮੈਂ ਪ੍ਰਭ ਐਂਡ ਜਿੰਮ ਡੋਂਟ ਮਿਕਸ। ਅਤੇ ਪ੍ਰਭ ਨੇ ਕਹਿਣਾ ਅਰਜਨ ਕਰਕੇ ਲਿਆ, ਮੈਂ ਚੱਲ ਬੱਚੇ ਨੇ ਤੈਨੂੰ ਲਾ ਦਿੱਤਾ ਵੀ ਤੂੰ ਕੰਟੀਨਿਊ ਰੱਖਿਆ ਕਰ। ਪਰ ਜਿੱਦਣ ਇਹ ਖਬਰ ਮਿਲੀ ਬੜਾ ਹੀ ਮਨ ਨੂੰ ਦੁੱਖ ਹੋਇਆ। ਅਤੇ ਅੱਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰੀ ਵਿੱਚ ਉਹਨਾਂ ਦੀ ਆਪਾਂ ਬਰਸੀ ਮਨਾ ਰਹੇ ਹਾਂ, ਅਤੇ ਸਾਡੀ ਤਾਂ ਇਹੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਉਹਨੂੰ ਆਪਣੇ ਬੱਚੇ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਕਿਉਂਕਿ ਪਰਿਵਾਰ ਪ੍ਰਭ ਦੇ ਨਾਲ ਮੇਰੀ ਉਹ ਵੀ ਫੋਨ 'ਤੇ ਗੱਲ ਹੁੰਦੀ ਰਹਿੰਦੀ ਹੈ। ਗੁਰੂ ਸਾਹਿਬ ਨਾਲ ਪਰਿਵਾਰ ਪਿਆਰ ਕਰਨ ਵਾਲਾ ਪਰਿਵਾਰ ਹੈ, ਠੀਕ ਹੈ, ਬੱਚੇ ਦਾ ਦੁੱਖ ਤਾਂ ਹਮੇਸ਼ਾ ਰਹਿਣਾ ਹੀ ਹੈ, ਯਾਦ ਵੀ ਰਹਿਣੀ ਹੈ, ਪਰ ਭਾਣਾ ਮੰਨ ਕੇ ਗਾਂਹ ਵੀ ਤੁਰਨਾ ਪੈਂਦਾ। ਸੋ ਮੈਂ ਪਰਿਵਾਰ ਨਾਲ ਸ਼ਰਧਾ ਦੇ ਫੁੱਲ ਭੇਟ ਕਰਦਾ ਔਨ ਬਿਹਾਫ ਆਫ ਦਸ਼ਮੇਸ਼ ਕਲਚਰ ਸੈਂਟਰ ਮੈਨੇਜਮੈਂਟ ਕਮੇਟੀ ਐਂਡ ਦ ਸਟਾਫ ਐਂਡ ਆਲ ਗੈਦਰਡ ਹੇਅਰ ਆਈ ਆਫਰ ਮਾਈ ਹਾਰਟਫੁੱਲ ਪ੍ਰੇਅਰਸ ਟੂ ਹਿਜ ਪੇਰੈਂਟਸ ਐਂਡ ਫੈਮਿਲੀ। ਮੇ ਵਾਹਿਗੁਰੂ ਬਲੈਸ them with strength, peace and comfort. May the memory of the son remain a source of love and inspiration for generations to come. Let us keep him in our prayers and remember that according to Guru Granth Sahib Ji teaching, the soul is eternal and forever in the care of Vaheguru. So they may ਗੁਰੂ ਦਾ ਫਰਮਾਨ ਹੈ, ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰੋ ਵਿਚਾਰ। ਜਿਹੜੇ ਇਸ ਰਾਹ 'ਤੇ ਤੁਰੇ ਨੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਉਹਨਾਂ ਦੇ ਨਾਲ ਬੈਠ ਕੇ ਜਦੋਂ ਵਿਚਾਰ ਕਰੀ ਦੀ ਹੈ ਕਿ ਪਾਣੀ ਪਾਣੀ ਵਿੱਚ ਮਿਲ ਗਿਆ, ਹਵਾ ਹਵਾ ਵਿੱਚ ਮਿਲ ਗਈ, ਜੋਤ ਜੋਤ ਵਿੱਚ ਮਿਲ ਗਈ, ਅਤੇ ਮਰਿਆ ਕੌਣ ਹੈ, ਅਤੇ ਰੋਣ ਵਾਲੇ ਦੀ ਟੇਕ ਕੀ ਹੈ। ਸੋ ਇਹੋ ਜਿਹੜੇ ਬਚਨ ਨੇ ਜਿਹੜੇ ਗੁਰਬਾਣੀ ਨਾਲ ਜੁੜਦੇ ਉਹਨਾਂ ਨੂੰ ਹੌਸਲਾ ਦਿੰਦੇ ਨੇ, ਜੋ ਸਾਡਾ ਜ਼ਿੰਦਗੀ ਦਾ ਅਸਲੀ ਮਕਸਦ ਹੈ ਉੱਧਰ ਨੂੰ ਤੁਰਨ ਨੂੰ ਪ੍ਰੇਰਿਤ ਕਰਦੇ ਨੇ। ਅਤੇ ਇੱਥੋਂ ਆਪਾਂ ਪ੍ਰੇਰਣਾ ਜ਼ਰੂਰ ਲੈਣੀ ਹੈ। ਅਤੇ ਪਰਿਵਾਰ ਵੱਲੋਂ ਜਿਤਨੇ ਵੀ ਤੁਸੀਂ ਦੂਰੋਂ ਨੇੜਿਓਂ ਚੱਲ ਕੇ ਆਏ ਹੋ, ਕੈਲਗਰੀ ਤੋਂ ਆਏ ਨੇ, ਐਡਮਿੰਟਨ ਤੋਂ, ਹੋਰ ਦੂਜੇ ਮੁਲਕਾਂ 'ਚੋਂ ਵੀ ਆਏ ਨੇ, ਕਿਉਂਕਿ ਪਰਿਵਾਰ ਦਾ ਸਰਕਲ ਬਹੁਤ ਵੱਡਾ ਹੈ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਨਾਲ ਹੀ ਪਰਿਵਾਰ ਵੱਲੋਂ ਗੁਰੂ ਘਰ ਦੇ ਗ੍ਰੰਥੀ ਸਾਹਿਬਾਨਾਂ ਦਾ, ਗੁਰੂ ਕੇ ਕੀਰਤਨੀਆਂ ਦਾ, ਗੁਰੂ ਕੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਤੇ ਦੇਖ ਲੈਣ ਉਪਰੰਤ ਆਪ ਜੀ ਨੇ ਗੁਰੂ ਕਾ ਲੰਗਰ ਤਿਆਰ ਹੈ, ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸੋ ਬੇਨਤੀ ਹੈ, ਖੜਾ ਪ੍ਰਸ਼ਾਦ ਦੀ ਦੇਗ ਬਾਹਰ ਵਰਤਾਈ ਜਾ ਰਹੀ, ਉੱਥੋਂ ਤੁਸੀਂ ਸੰਗਤਾਂ ਨੇ ਲੈਣੀ ਹੈ। ਹੁਣ ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ। ਭਾਈ ਜਗਦੀਪ ਸਿੰਘ ਜੀ ਹਜੂਰੀ ਆਗੀ ਦਰਬਾਰ ਸਾਹਿਬ ਤਰਨਾ ਦੇ ਰਾਗੀ ਜੱਥੇ ਪਾਸੋਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਕਿਰਪਾ ਕਰਨ, ਸਾਡੇ ਸਾਰਿਆਂ ਦਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾਉਣ, ਹਾਜ਼ਰੀਆਂ ਦਰ ਪ੍ਰਵਾਨ ਕਰਨ। ਆਓ ਬੜੇ ਪਿਆਰ ਨਾਲ ਅਗਲਾ ਸਮਾਂ ਸਰਵਣ ਕਰਨਾ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਬੁਲਾਵੋ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ, ਸਭ ਕੁਛ ਤੇਰੇ ਵੱਸ ਤੇਰਾ ਕਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਘਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ। ਸੋ ਸਮੁੱਚੇ ਹੀ ਜਥੇ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਹੁਣ ਕਥਾ ਵਿਚਾਰ ਸਰਵਣ ਕਰਦੇ ਹਾਂ ਸਤਿਕਾਰਯੋਗ ਭਾਈ ਅਰਵਿੰਦਰ ਸਿੰਘ ਜੀ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨ, ਤਿਨ੍ਹਾਂ ਦੇ ਪਾਸੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਰਚਨਾ ਜਾਪ ਸਾਹਿਬ ਦੀ ਕਥਾ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸੱਚੇ ਪਾਤਸ਼ਾਹ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਦਿਆਲੂ ਕਿਰਪਾਲੂ ਅੰਤਰਿਆਮੀ ਸਤਿਗੁਰੂ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਅਤੇ ਪਵਿੱਤਰ ਨਿੱਘੀ ਮਿੱਠੀ ਗੋਦ ਦੇ ਅੰਦਰ ਜੁੜ ਮਿਲ ਕੇ ਬੈਠ ਕੇ ਆਪ ਜੀ ਗੁਰਮੁਖ ਪਿਆਰਿਆਂ ਪਾਸੋਂ ਰਸ ਪਿੰਨਾ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸਮਾਂ ਹੋਇਆ ਲੜੀਵਾਰ ਸ੍ਰੀ ਜਾਪ ਸਾਹਿਬ ਜੀ ਦੀ ਪਾਵਨ ਵਿਚਾਰ ਦਾ, ਜੋ ਹਰ ਸ਼ਨੀਵਾਰ ਅਤੇ ਐਤਵਾਰ ਅਸੀਂ ਸਾਰੇ ਰਲ ਮਿਲ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਰਚਨਾ ਅਰਥ ਵਿਚਾਰ ਸਰਵਣ ਕਰਦੇ ਆ ਰਹੇ ਹਾਂ। ਗਰੀਬ ਨਿਵਾਜ ਜੀ ਨੇ ਕਿਰਪਾ ਕੀਤੀ ਹੈ, 154 ਪੌੜੀਆਂ ਪਿਛਲੇ ਦੀਵਾਨਾਂ ਤੱਕ ਹੋ ਗਈਆਂ ਸੀ। ਆਓ ਮਨ ਵਿਰਤੀਆਂ ਇਕਾਗਰ ਕਰੋ, ਅੱਗੇ ਕਿਵੇਂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਵੇਂ ਸਿਫਤ ਸਲਾਹ ਕੀਤੀ ਹੈ, ਰੱਬ ਦੀ ਸਿਫਤ ਸਲਾਹ ਦੇ ਵਿੱਚ ਕੈਸੇ ਪਿਆਰੇ ਨਿਆਰੇ ਮਿੱਠੜੇ ਬੋਲ ਕਲੰਗੀਆਂ ਵਾਲੇ ਸਾਹਿਬ ਆਲਮ ਪ੍ਰੀਤਮ ਜੀ ਨੇ ਉਚਾਰਨ ਕੀਤੇ ਨੇ। ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ।
1: ਸਮਸਤਰ ਜਬਾ ਹੈ
0: ਸੱਚੇ ਪਾਤਸ਼ਾਹ ਜੀ ਨੇ ਨਾ ਜਾਪ ਸਾਹਿਬ ਜੀ ਦੀ ਸਾਰੀ ਸਮੁੱਚੀ ਬਾਣੀ ਦੇ ਵਿੱਚ ਸਿਫਤੀ ਕੀਤੀ ਹੈ ਅਕਾਲ ਪੁਰਖ ਦੀ। ਔਗਣ ਦੱਸੇ ਨੇ ਤੇ ਨਮਸਕਾਰ ਕੀਤੀ ਹੈ, ਫਿਰ ਔਗਣ ਦੱਸਿਆ ਹੈ ਵਾਹਿਗੁਰੂ, ਫਿਰ ਗੁਣ ਦੱਸਿਆ ਹੈ ਫਿਰ ਨਮਸਕਾਰ ਕੀਤੀ ਹੈ, ਫਿਰ ਗੁਣ ਦੱਸਿਆ ਹੈ ਫਿਰ ਨਮਸਕਾਰ ਕੀਤੀ ਹੈ, ਫਿਰ ਗੁਣ ਦੱਸਿਆ ਹੈ ਫਿਰ ਨਮਸਕਾਰ ਕੀਤੀ ਹੈ। ਕਿਤੇ ਕਿਤੇ ਦੱਸਿਆ ਹੈ ਤੂੰ ਕਿਵੇਂ ਵਰਤ ਰਿਹਾ ਹੈ, ਕਿਤੇ ਕਿਤੇ ਦੱਸਿਆ ਹੈ ਤੂੰ ਕਿਵੇਂ ਇਸ ਸੰਸਾਰ ਨੂੰ ਚਲਾ ਰਿਹਾ ਹੈ, ਕਿਵੇਂ ਪੈਦਾ ਕੀਤਾ ਹੈ, ਕਿਵੇਂ ਨਾਸ਼ ਕਰਦਾ ਹੈ, ਤੇਰੇ ਵਿੱਚ ਕਿੱਡੀ ਵੱਡੀ ਸ਼ਕਤੀ ਹੈ, ਕਿੱਡੀ ਵੱਡੀ ਸ਼ਕਤੀ ਦੇ ਨਾਲ ਤੂੰ ਇਸ ਸੰਸਾਰ ਨੂੰ ਚਲਾ ਰਿਹਾ ਹੈ। ਫਿਰ ਵਾਰ ਵਾਰ ਨਮਸਕਾਰਾਂ ਕੀਤੀਆਂ ਨੇ, ਕਿਤੇ ਨਮੋ ਕਿਹਾ ਹੈ, ਕਿਤੇ ਨਮਸਤੰਗ ਕਿਹਾ ਹੈ, ਕਿਤੇ ਨਮਸਤੰਗ ਕਿਹਾ ਹੈ, ਕਿਤੇ ਨਮਸਤਸਤ ਕਿਹਾ ਹੈ। ਤੇ ਹੁਣ ਇੱਥੇ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਸਮਸਤੁਲ ਜੁਬਾ ਹੈ। ਸਮਸਤੁਲ ਤੋਂ ਭਾਵ ਹੈ ਸਾਰਿਆਂ ਦੀ, ਜੁਬਾ ਤੋਂ ਭਾਵ ਹੈ ਜੁਬਾਨ, ਬੋਲੀ ਵੀ ਕਹਿ ਸਕਦੇ ਹਾਂ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਾਰਿਆਂ ਦੀ ਬੋਲੀ ਹੈ, ਤੇ ਇਹਦੇ ਅਰਥ ਇਉਂ ਵੀ ਕਰ ਲਵਾਂਗੇ ਅਸੀਂ, ਸਾਰਿਆਂ ਦੇ ਵਿੱਚ ਤੂੰ ਹੀ ਬੋਲ ਰਿਹਾ ਹੈ। ਸਭ ਹੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਹੀ ਬੋਲਦਾ ਹੈ, ਸਾਰੀਆਂ ਤੇਰੀਆਂ ਹੀ ਬੋਲੀਆਂ ਨੇ। ਕੋਈ ਹਿੰਦੀ ਬੋਲਦਾ ਹੈ, ਕੋਈ ਪੰਜਾਬੀ ਬੋਲਦਾ ਹੈ, ਕੋਈ ਅੰਗਰੇਜ਼ੀ ਬੋਲਦਾ ਹੈ, ਸੱਚੇ ਪਾਤਸ਼ਾਹ ਤੂੰ ਸਾਰੀਆਂ ਬੋਲੀਆਂ ਦਾ ਜਾਣੂ ਹੈ, ਸਾਰੀਆਂ ਤੇਰੀਆਂ ਹੀ ਬੋਲੀਆਂ ਨੇ। ਜੋ ਬੋਲਤ ਮ੍ਰਿਗ ਮੀਨ ਪੰਖੇਰੂ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਆ ਮ੍ਰਿਗ ਮੀਨ ਪੰਖੇਰੂ ਬੋਲਦੇ ਨੇ ਨਾ, ਸੱਚੇ ਪਾਤਸ਼ਾਹ ਤੇਰੇ ਨਾਮ ਤੋਂ ਬਿਨਾਂ ਇਹ ਕੋਈ ਹੋਰ ਜਾਪ ਨਹੀਂ ਕਰ ਰਹੇ। ਬੋਲੀਆਂ ਭਾਵੇਂ ਸਾਰਿਆਂ ਦੀਆਂ ਵੱਖਰੀਆਂ ਵੱਖਰੀਆਂ ਨੇ, ਜਿੰਨੇ ਵੀ ਜਾਨਵਰ ਨੇ, ਜਿੰਨੇ ਵੀ ਪੰਛੀ ਨੇ, ਸਾਰੇ ਵੱਖਰੀ ਵੱਖਰੀ ਬੋਲੀ ਬੋਲਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿ ਰਹੇ ਨੇ, ਮਹਾਰਾਜ ਬੋਲਦੇ ਸਾਰੇ ਬੋਲੀਆਂ ਵੱਖਰੀਆਂ ਨੇ, ਬੋਲਦੇ ਸਾਰੇ ਭਾਸ਼ਾਵਾਂ ਵੱਖਰੀਆਂ ਨੇ, ਪਰ ਇਹ ਸਾਰੀਆਂ ਬੋਲੀਆਂ ਹੈ ਤੇਰੀਆਂ ਨੇ, ਸਾਰਿਆਂ ਵਿੱਚ ਤੂੰ ਬੋਲਦਾ ਹੈ, ਕਿਉਂਕਿ ਸਾਰਿਆਂ ਦੇ ਵਿੱਚ ਤੂੰ ਹੀ ਵਸ ਰਿਹਾ ਹੈ। ਵਾਹਿਗੁਰੂ ਕੇ ਸਾਹਿਬ ਕੇ ਰਾਹ ਹੈ, ਸ਼ੁਭ ਸਗਨਾਂ ਦਾ ਸਵਾਮੀ ਵੀ ਤੂੰ ਹੀ ਹੈ। ਜੇ ਸੌਖੇ ਅਰਥਾਂ ਵਿੱਚ ਕਹਿਣਾ ਹੋਵੇ ਤੇ ਇਹਨੂੰ ਇਉਂ ਕਹਿ ਸਕਦੇ ਹਾਂ, ਸਾਰਿਆਂ ਸ਼ੁਭ ਸਗਨਾਂ ਦਾ ਤੂੰ ਹੀ ਮਾਲਕ ਹੈ, ਤੂੰ ਹੀ ਸਵਾਮੀ ਹੈ। ਕਿਵੇਂ? ਜਦੋਂ ਵੀ ਕੋਈ ਸ਼ੁਭ ਕਾਰਜ ਕਰਨਾ ਹੋਵੇ ਪਹਿਲਾਂ ਕਹਿੰਦੇ ਆ ਰੱਬ ਦਾ ਸ਼ੁਕਰਾਨਾ ਕਰੋ ਜਿਹਨੇ ਇਹ ਬਖਸ਼ਿਸ਼ ਕੀਤੀ ਹੈ, ਪਹਿਲਾਂ ਕਹਿੰਦੇ ਨੇ ਵਾਹਿਗੁਰੂ ਪਰਮੇਸ਼ਰ ਦਾ ਧੰਨਵਾਦ ਕਰੋ, ਰੱਬ ਦੀ ਉਸਤਤ ਦੇ ਵਿੱਚ ਜੁੜੋ। ਕੋਈ ਕਹਿੰਦਾ ਜਪਜੀਤ ਸਾਹਿਬ ਜੀ ਦਾ ਪਾਠ ਕਰੋ, ਕੋਈ ਸੁਖਮਨੀ ਸਾਹਿਬ ਜੀ ਦਾ ਪਾਠ, ਕੋਈ ਅਖੰਡ ਪਾਠ ਸਾਹਿਬ ਕਰਾਉਂਦਾ ਹੈ, ਕੋਈ ਸਹਿਜ ਪਾਠ ਸਾਹਿਬ ਜੀ ਦੀ ਬਾਣੀ, ਮਹਾਰਾਜ ਜੀ ਦੀ ਬਾਣੀ ਸਹਿਜ ਪਾਠ ਸਾਹਿਬ ਜੀ ਦੇ ਰੂਪ ਵਿੱਚ ਪੜ੍ਹਦਾ ਹੈ। ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਰੱਬ ਦਾ ਸ਼ੁਕਰ ਕੀਤਾ ਜਾਂਦਾ ਹੈ। ਕਿਉਂ? ਕਿਉਂਕਿ ਸਾਰਿਆਂ ਸ਼ੁਭ ਸ਼ਗਨਾਂ ਦਾ ਤੂੰ ਮਾਲਕ ਹੈ ਵਾਹਿਗੁਰੂ, ਸਾਰਿਆਂ ਦਾ ਤੂੰ ਸਵਾਮੀ ਹੈ।
1: ਕਿ ਨਰਕੰ ਪਰਨਾਸ ਹੈ,
0: ਤੂੰ ਨਰਕਾਂ ਨੂੰ ਵੀ ਨਾਸ਼ ਕਰਨ ਵਾਲਾ ਹੈ। ਤੇਰੇ ਨਾਮ ਦੇ ਅੱਗੇ ਕਿਹੜਾ ਨਰਕ ਹੈ ਕਿਹੜਾ ਸਵਰਗ ਹੈ। ਕਵਨ ਨਰਕ ਕਿਹਾ ਸਵਰਗ ਵਿਚਾਰਾ ਸੰਤਨ ਦੋ ਰਾਧੇ, ਤੇਰੇ ਪਿਆਰਿਆਂ ਨੇ ਤਾਂ ਰਾਧੀ ਕਰ ਦਿੱਤੇ ਕਿਹੜਾ ਨਰਕ ਤੇ ਕਿਹੜਾ ਸਵਰਗ। ਇਹ ਤੇ ਆਮ ਸੰਸਾਰ ਵਾਸਤੇ ਹੋਣਗੇ ਜਿਹੜੇ ਕਰਮਾਂ ਦੇ ਵਧੇ ਹੋਏ ਜੀਵ ਨੇ, ਤੇਰੇ ਪਿਆਰਿਆਂ ਵਾਸਤੇ ਮਹਾਰਾਜ ਕੋਈ ਨਰਕਾਂ ਤੇ ਸਵਰਗਾਂ ਦੀਆਂ ਕਸਵੱਟੀਆਂ ਨਹੀਂ। ਉਹਨਾਂ ਵਾਸਤੇ ਤੇ ਸੱਚਖੰਡ ਹੈ, ਉਹਨਾਂ ਵਾਸਤੇ ਤੇਰਾ ਦਰ ਹੈ ਵਾਹਿਗੁਰੂ, ਉਹਨਾਂ ਵਾਸਤੇ ਨਹੀਂ ਕੁਝ ਵੀ। ਕਿਉਂ? ਕਿਉਂਕਿ ਤੂੰ ਨਰਕਾਂ ਨੂੰ ਨਾਸ਼ ਕਰਨ ਵਾਲਾ ਹੈ, ਕਰਮਾਂ ਦੇ ਵਧੇ ਹੋਏ ਜੀਵਾਂ ਨੂੰ ਤੂੰ ਹੀ ਨਰਕਾਂ ਵਿੱਚ ਪਾਉਣ ਵਾਲਾ ਹੈ, ਤੂੰ ਹੀ ਸਵਰਗਾਂ ਵਿੱਚ ਪਾਉਣ ਵਾਲਾ ਹੈ, ਤੂੰ ਹੀ ਆਪਣੇ ਆਪ ਨਾਲ ਮਿਲਾਪ ਬਖਸ਼ਿਸ਼ ਕਰਨ ਵਾਲਾ ਹੈ। ਇਸ ਕਰਕੇ ਮਹਾਰਾਜ ਕੇ ਨਰਕਾਂ ਨੂੰ ਪ੍ਰਣਾਸ ਹੈ, ਆਪ ਜੀ ਮਹਾਰਾਜ ਸਾਰਿਆਂ ਨਰਕਾਂ ਨੂੰ ਖਤਮ ਕਰਕੇ ਰੱਖ ਦੇਣ ਦੀ ਸਮਰੱਥਾ ਰੱਖਣ ਵਾਲੇ। ਜਿਵੇਂ ਰਾਜੇ ਜਨਕ ਦੀ ਅਸੀਂ ਸਾਖੀ ਆਮ ਕਰਕੇ ਸੁਣਦੇ ਹਾਂ, ਇੱਕ ਘੜੀ ਦਾ ਸਿਮਰਨ ਹੀ ਰੱਖਿਆ ਸੀ ਨਾ, ਕਹਿੰਦੇ ਮੈਨੂੰ ਤਰਸ ਆਉਂਦਾ ਆ ਕੁੰਭੀ ਨਰਕਾਂ ਦੇ ਵਿੱਚ ਪਏ ਹੋਏ ਪਾਪੀਆਂ ਨੂੰ ਵੇਖ ਕੇ ਇਹਨਾਂ ਦਾ ਛੁਟਕਾਰਾ ਕਿਵੇਂ ਹੋਏਗਾ। ਕਹਿੰਦੇ ਕੋਈ ਜਪੀ ਤਪੀ ਰੱਬ ਦਾ ਪਿਆਰਾ ਹੋਵੇ ਜਿਹੜਾ ਆ ਕੇ ਇਹਨਾਂ ਦੀ ਗਵਾਹੀ ਭਰ ਦੇਵੇ, ਇਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਚੁਕਾ ਦੇਵੇ, ਇਹਨਾਂ ਦੀ ਬੰਦ ਖਲਾਸੀ ਹੋ ਸਕਦੀ ਹੈ। ਇੱਕ ਘੜੀ ਦਾ ਸਿਮਰਨ ਰੱਖਿਆ ਸੀ ਰਾਜੇ ਜਨਕ ਨੇ, ਇੰਨੇ ਪ੍ਰੇਮ ਨਾਲ, ਇੰਨੀ ਸ਼ਿੱਦਤ ਨਾਲ, ਇੰਨੇ ਨਿਸ਼ਚੇ ਨਾਲ ਰੱਬ ਦੀ ਭਗਤੀ ਕੀਤੀ ਹੋਏਗੀ, 24 ਮਿੰਟਾਂ ਦੀ ਇੱਕ ਘੜੀ ਨੇ ਕੁੰਭੀ ਨਰਕ ਵਿਹਲੇ ਕਰਾ ਦਿੱਤੇ। ਉਹਨਾਂ ਦੇ ਔਗਣਾਂ ਦੇ ਬਰਾਬਰ ਆਪਣਾ ਜਪਿਆ ਹੋਇਆ 24 ਨਾਮ ਬਰਾਬਰ ਕਰਕੇ ਰੱਖ ਦਿੱਤਾ ਤੇ ਰਾਜੇ ਜਨਕ ਨੇ ਨਰਕਾਂ ਦੇ ਨਰਕ ਵਿਹਲੇ ਕਰਾ ਦਿੱਤੇ, ਉਹਨਾਂ ਦੇ ਕਰਮਾਂ ਦਾ ਲੇਖਾ ਜੋਖਾ ਚੁਕਾ ਦਿੱਤਾ। ਸੱਚੇ ਪਾਤਸ਼ਾਹ ਤੂੰ ਨਰਕਾਂ ਨੂੰ ਨਾਸ਼ ਕਰਨ ਵਾਲਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਨਰਕ ਤੇ ਸਵਰਗ, ਜਿਹੜੇ ਮੁਸਲਮਾਨ ਵੀਰ ਨੇ ਉਹ ਕਹਿੰਦੇ ਨੇ ਬਹਿਸ਼ਤ ਤੇ ਦੋਜਖ, ਜਿਵੇਂ ਅਸੀਂ ਸੱਚਖੰਡ ਕਹਿੰਦੇ ਹਾਂ ਉਹਨੂੰ ਕਹਿੰਦੇ ਆ ਜੰਨਤ, ਅਸੀਂ ਕਹਿੰਦੇ ਹਾਂ ਸੱਚਖੰਡ ਉਹ ਕਹਿੰਦੇ ਜੰਨਤ, ਅਸੀਂ ਕਹਿੰਦੇ ਹਾਂ ਨਰਕ ਉਹ ਕਹਿੰਦੇ ਆ ਦੋਜਖ, ਅਸੀਂ ਕਹਿੰਦੇ ਹਾਂ ਸਵਰਗ ਉਹ ਕਹਿੰਦੇ ਨੇ ਬਹਿਸ਼ਤ। ਇੱਥੇ ਹੁਣ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਾਰਸੀ ਦਾ ਸ਼ਬਦ ਵਰਤਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਪ੍ਰੀਤਮ ਜੀ ਨੇ, ਮਹਾਰਾਜ ਫਰਮਾਨ ਕਰਦੇ ਨੇ ਬਹਿਸ਼ਤੁਲ ਨਿਵਾਸ ਹੈ, ਬਹਿਸ਼ਤ ਦੇ ਵਿੱਚ ਵੀ ਤੂੰ ਹੀ ਨਿਵਾਸ ਕਰਦਾ ਹੈ। ਜਦੋਂ ਵੇਖੋ ਸਾਡੇ ਅੱਖਾਂ ਦੇ ਸਾਹਮਣੇ ਸਵਰਗ ਦੀ ਅਸੀਂ ਫੋਟੋ ਬਣਾਉਣ ਦਾ ਯਤਨ ਕਰਦੇ ਹਾਂ, ਅਸੀਂ ਸੋਚਦੇ ਹਾਂ ਸਵਰਗ ਕਿਹੋ ਜਿਹਾ ਹੋਏਗਾ, ਨਰਕ ਕਿਹੋ ਜਿਹਾ ਹੋਏਗਾ, ਫਿਰ ਨਰਕ ਵਿੱਚ ਇਹ ਆਉਂਦਾ ਵੀ ਉੱਥੇ ਮਾੜੇ ਭੈੜੇ ਕੰਮ ਹੋਣਗੇ, ਸਜਾਵਾਂ ਹੁੰਦੀਆਂ ਹੋਣਗੀਆਂ, ਉੱਥੇ ਏਦਾਂ ਹੁੰਦਾ ਹੋਏਗਾ, ਉਹ ਸਾਰੀ ਅੱਖਾਂ ਦੇ ਸਾਹਮਣੇ ਤਸਵੀਰ ਆਉਂਦੀ ਹੈ। ਤੇ ਜਦੋਂ ਸਵਰਗ ਦੀ ਆਉਂਦੀ ਹੈ ਉੱਥੇ ਸੋਤੇ ਸਿੱਧੀ ਮਨ ਕਹਿੰਦਾ ਹੈ ਉੱਥੇ ਤੇ ਰੱਬ ਹੀ ਹੋਏਗਾ, ਸਵਰਗ ਦੇ ਵਿੱਚ ਤੇ ਰੱਬ ਹੀ ਹੋਏਗਾ। ਨਰਕ ਵਿੱਚ ਤਾਂ ਫਿਰ ਮਾੜੇ ਕਰਮ ਕਰਨ ਵਾਲੇ ਗਏ ਹੋਣਗੇ, ਉੱਥੇ ਵੀ ਮਾੜੇ ਕਰਮ ਹੀ ਕਰਦੇ ਹੋਣਗੇ, ਸਵਰਗ ਵਿੱਚ ਰੱਬ ਦੇ ਪਿਆਰੇ ਗਏ ਹੋਣਗੇ ਤੇ ਉੱਥੇ ਰੱਬ ਆਪ ਵੀ ਹੋਏਗਾ। ਹੁਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਫੈਸਲਾ ਕਰਕੇ ਦੱਸ ਰਹੇ ਨੇ ਬਹਿਸ਼ਤੁਲ ਨਿਵਾਸ ਹੈ, ਬਹਿਸ਼ਤ ਦੇ ਵਿੱਚ ਵੀ ਸਵਰਗਾਂ ਦੇ ਵਿੱਚ ਵੀ ਤੇਰਾ ਹੀ ਵਾਸਾ ਹੈ। ਅਕਾਲ ਪੁਰਖ ਵਾਹਿਗੁਰੂ ਕਿ ਸਰਬਲ ਗਵਨ ਹੈ, ਸਰਬਲ ਹੁੰਦਾ ਹੈ ਸਾਰਿਆਂ ਦੇ ਵਿੱਚ, ਤੂੰ ਸਾਰਿਆਂ ਦੇ ਵਿੱਚ ਗਮਨ ਕਰਦਾ ਹੈ। ਗਮਨ ਦਾ ਅਰਥ ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਚੱਲਦਾ ਵੀ ਕੀਤਾ ਹੈ, ਗਮਨ ਦਾ ਅਰਥ ਚੱਲਣਾ ਵੀ ਕੀਤਾ ਹੈ ਮਹਾਨ ਕੋਸ਼ ਦੇ ਅੰਦਰ। ਹੇ ਅਕਾਲ ਪੁਰਖ ਵਾਹਿਗੁਰੂ ਤੂੰ ਸਾਰਿਆਂ ਦੇ ਵਿੱਚ ਚੱਲਦਾ ਹੈ। ਜਿਵੇਂ ਇੱਕ ਸਰੀਰ ਤੋਂ ਦੂਸਰੇ ਸਰੀਰ ਦੇ ਵਿੱਚ ਆਤਮਾ ਪ੍ਰਵੇਸ਼ ਕਰਦੀ ਹੈ, ਜੇ ਰੱਬ ਨਾਲ ਚੱਲਦਾ ਹੈ, ਰੱਬ ਦੀ ਤਾਂ ਹੋਂਦ ਹੈ ਨਾ ਆਤਮਾ, ਇੱਕ ਸਰੀਰ ਵਿੱਚੋਂ ਨਿਕਲੀ, ਇੱਕ ਸਰੀਰ ਮਰ ਗਿਆ, ਦੂਸਰੇ ਸਰੀਰ ਵਿੱਚ ਉਹੀ ਆਤਮਾ ਪ੍ਰਵੇਸ਼ ਕਰ ਗਈ, ਭਾਵੇਂ ਉਹ ਜਾਨਵਰ ਦਾ ਸਰੀਰ ਕਿਉਂ ਨਾ ਹੋਵੇ, ਭਾਵੇਂ ਪੰਛੀਆਂ ਪੰਘੇਰੂਆਂ ਦਾ ਸਰੀਰ ਕਿਉਂ ਨਾ ਹੋਵੇ, ਜਿਹੋ ਜਿਹੇ ਕਰਮ ਕੀਤੇ ਕਰਮਾਂ ਦੇ ਲੇਖੇ ਦੇ ਹਿਸਾਬ ਨਾਲ ਇਸ ਸਰੀਰ ਨੇ ਆਪਣਾ, ਇਸ ਆਤਮਾ ਨੇ, ਸੋਲ ਨੇ ਆਪਣਾ ਘਰ ਬਦਲ ਲਿਆ, ਭਾਵ ਕਿ ਇਨਸਾਨੀ ਜਾਮੇ ਦੇ ਵਿੱਚੋਂ ਕਿਸੇ ਹੋਰ ਵਿੱਚ ਚਲੀ ਗਈ, ਕਿਸੇ ਹੋਰ ਜਾਮੇ ਦੇ ਵਿੱਚੋਂ ਇਨਸਾਨੀ ਜਾਮੇ ਦੇ ਵਿੱਚ ਆ ਗਈ। ਸੱਚੇ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਨੇ ਤੂੰ ਸਾਰਿਆਂ ਦੇ ਵਿੱਚ ਹੀ ਚੱਲਦਾ ਹੈ, ਤੂੰ ਸਾਰਿਆਂ ਦੇ ਵਿੱਚ ਵਰਤ ਰਿਹਾ ਕਿ ਸਰਬਲ ਗਵਨ ਹੈ, ਸਾਰਿਆਂ ਦੇ ਵਿੱਚ ਤੂੰ ਗਮਨ ਕਰਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ
1: ਹਮੇਸ਼ੁਲ ਰਵਨ ਹੈ,
0: ਹਾਂ ਸਾਰਿਆਂ ਦੇ ਵਿੱਚ ਗਮਨ ਕਰਨਾ ਹੈ, ਕਿਉਂ? ਕਿਉਂਕਿ ਹਮੇਸ਼ੁਲ ਰਵਨ ਹੈ, ਕਿਉਂਕਿ ਤੂੰ ਸਦਾ ਹੀ ਸਾਰਿਆਂ ਦੇ ਵਿੱਚ ਵਸਦਾ ਹੈ, ਤੇਰੀ ਹੋਂਦ ਵਾਹਿਗੁਰੂ ਸਾਰਿਆਂ ਦੇ ਵਿੱਚ ਤੂੰ ਰਹਿੰਦਾ ਹੈ। ਕੋਈ ਨਹੀਂ ਕਹਿ ਸਕਦਾ ਵੀ ਇਹਦੇ ਵਿੱਚ ਘੱਟ ਰੱਬ ਰਹਿੰਦਾ, ਇਹਦੇ ਵਿੱਚ ਵੱਧ ਰੱਬ ਰਹਿੰਦਾ। ਕਦੇ ਕਿਸੇ ਨੂੰ ਸੁਣਿਆ ਵੀ ਇਹ ਬੰਦਾ ਸਰੀਰ ਕਰਕੇ ਭਾਰਾ ਹੈ, ਇਹਦੇ ਵਿੱਚ ਵੱਧ ਰੱਬ ਹੋਏਗਾ, ਇਹ ਸਰੀਰ ਕਰਕੇ ਹਲਕਾ, ਇਹਦੇ ਵਿੱਚ ਘੱਟ ਰੱਬ ਹੋਏਗਾ, ਇਹ ਕੱਦ ਕਰਕੇ ਛੋਟਾ ਹੈ, ਇਹਦੇ ਵਿੱਚ ਛੋਟਾ ਰੱਬ ਹੋਏਗਾ, ਇਹ ਕੱਦ ਕਰਕੇ ਵੱਡਾ ਹੈ, ਇਹਦੇ ਵਿੱਚ ਵੱਡਾ ਰੱਬ ਹੋਏਗਾ, ਕਦੇ ਨਹੀਂ। ਸੱਚੇ ਪਾਤਸ਼ਾਹ ਤੂੰ ਇੱਕੋ ਰੂਪ ਸਾਰਿਆਂ ਦੇ ਵਿੱਚ ਵਰਤ ਰਿਹਾ ਹੈ, ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਕੀੜੀ ਵਿੱਚ ਵੀ ਓਨਾ ਹੀ ਰੱਬ ਹੈ, ਹਾਥੀ ਵਿੱਚ ਵੀ ਓਨਾ ਹੀ ਰੱਬ ਹੈ। ਸੱਚੇ ਪਾਤਸ਼ਾਹ ਤੂੰ ਸਾਰਿਆਂ ਦੇ ਵਿੱਚ ਗਮਨ ਕਰਦਾ ਹੈ। ਫਿਰ ਅੱਗੇ ਕਹਿੰਦੇ ਨੇ ਹਮੇਸ਼ਾ ਲਰਵਨ ਹੈ, ਸਦਾ ਹੀ ਹਮੇਸ਼ਾ ਹੀ ਤੂੰ ਸਾਰਿਆਂ ਦੇ ਵਿੱਚ ਰਹਿੰਦਾ ਹੈ ਵਾਹਿਗੁਰੂ। ਕਦੇ ਏਦਾਂ ਨਹੀਂ ਹੁੰਦਾ ਵੀ ਤੂੰ ਆ ਗਿਆ ਕਦੇ ਚਲਿਆ ਗਿਆ, ਇੱਕ ਸਥਿਰ ਸਾਰਿਆਂ ਦੇ ਅੰਦਰ ਰਹਿ ਰਿਹਾ ਹੈ। ਬਸ ਸਾਨੂੰ ਪਹਿਚਾਨਣ ਦੀ ਲੋੜ ਹੈ ਰੱਬ ਕਿੰਨਾ ਕੁ ਨੇੜੇ ਹੈ, ਕਿੰਨਾ ਕੁ ਨੇੜੇ ਹੈ ਰੱਬ, ਅੱਖਾਂ ਤੋਂ ਹੱਥਾਂ ਤੋਂ ਪੈਰਾਂ ਤੋਂ ਵੀ ਨੇੜੇ ਹੈ, ਕਿਉਂਕਿ ਉਹ ਸਾਡੇ ਆਤਮਾ ਦੇ ਨਾਲ ਅੰਦਰ ਅੰਤਸ਼ ਕਰਨ ਦੇ ਵਿੱਚ ਵੱਸਦਾ ਹੈ। ਰੱਬ ਬਾਹਰ ਨਹੀਂ ਵੱਸਦਾ ਵੀ ਹੱਥਾਂ ਦੇ ਨਾਲ ਕਿਤੇ ਜਾਂ ਅੱਖਾਂ ਦੇ ਨਾਲ ਤੁਸੀਂ ਮਹਿਸੂਸ ਕਰੋਗੇ। ਜਦੋਂ ਰੱਬ ਨੂੰ ਮਹਿਸੂਸ ਕਰਨ ਦੀ ਗੱਲ ਆਏਗੀ ਸਦਾ ਅੰਦਰ ਦੀ ਆਏਗੀ। ਸਰੀਰ ਬਾਹਰ ਹੀ, ਸਰੀਰ ਦੇ ਨਾਲ ਰੱਬ ਦਾ ਕਦੇ ਤਾਲੁਕਾਤ ਨਹੀਂ ਅਸੀਂ ਗਿਣਦੇ। ਜਦੋਂ ਰੱਬ ਨੂੰ ਵੇਖਦੇ ਹਾਂ ਅਸੀਂ ਅੰਦਰ ਵੇਖਦੇ ਹਾਂ। ਹੁਣ ਅੰਦਰ ਉਹ ਕਿੱਥੇ ਵਸਿਆ ਹੋਇਆ ਹੈ, ਅੰਦਰ ਕਿੱਥੇ ਰਹਿ ਰਿਹਾ ਹੈ ਰੱਬ, ਜਦੋਂ ਫਿਰ ਉਹਨੂੰ ਅੰਦਰ ਮਹਿਸੂਸ ਕੀਤਾ ਜਾਏਗਾ, ਫਿਰ ਰੱਬ ਇੱਕ ਇੱਕ ਰੋਮ ਦੇ ਵਿੱਚ ਵਸ ਰਿਹਾ। ਜਿਹੜੇ ਰੋਮ ਮਰ ਜਾਂਦੇ ਨੇ ਨਾ, ਜਿਨ੍ਹਾਂ ਵਿੱਚੋਂ ਉਹਦੀ ਸੱਤਾ ਨਿਕਲ ਜਾਂਦੀ ਹੈ ਰੋਮਾਂ ਵਿੱਚੋਂ, ਉਹ ਕੰਘੇ ਰਾਹੀਂ ਬਾਹਰ ਆ ਜਾਂਦੇ ਨੇ ਟੁੱਟ ਕੇ। ਜਿਹੜੇ ਇੱਕ ਇੱਕ ਰੋਮ ਵਿੱਚ ਰੱਬ ਦੀ ਸੱਤਾ ਮੌਜੂਦ ਹੋਵੇ, ਇੱਕ ਇੱਕ ਰੋਮ ਦੇ ਵਿੱਚ ਰੱਬ ਦਾ ਰੱਬ ਦੀ ਹੋਂਦ ਵਸੀ ਹੋਈ ਹੋਵੇ, ਉਹ ਰੋਮ ਕਦੇ ਵੀ ਨਹੀਂ ਟੁੱਟਦਾ। ਉਸ ਰੋਮ ਨੂੰ ਕਦੇ ਤੋੜਨ ਲੱਗੋਗੇ ਤੇ ਪੀੜਾ ਹੁੰਦੀ ਹੈ, ਦੁੱਖ ਲੱਗਦਾ ਹੈ। ਕਦੇ ਉਸ ਰੋਮ ਨੂੰ, ਉਸ ਵਾਲ ਨੂੰ ਪੁੱਟਣ ਲੱਗੋ, ਪਰ ਜਿਨ੍ਹਾਂ ਦੇ ਵਿੱਚ ਉਹਦੀ ਸੱਤਾ ਨਹੀਂ ਨਾ ਹੁੰਦੀ, ਉਹ ਫਿਰ ਸਹਿਜ ਸਵਾਏ ਆਪੇ ਹੀ ਕੰਘੀ ਵਿੱਚ ਨਿਕਲ ਕੇ ਬਾਹਰ ਆ ਜਾਂਦੇ ਨੇ, ਉਹਨਾਂ ਨੂੰ ਫਿਰ ਦੁੱਖ ਨਹੀਂ ਲੱਗਦਾ। ਕਿਉਂ? ਕਿਉਂਕਿ ਸਦਾ ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਵੱਸਦਾ ਹੈ। ਇਸੇ ਕਰਕੇ ਫਿਰ ਜਿਹੜੇ ਗੁਰਮੁਖ ਪਿਆਰੇ ਨੇ ਨਾ, ਰੱਬ ਦੇ ਪਿਆਰੇ, ਗੁਰਮੁਖ ਰੋਮ ਰੋਮ ਹਰ ਧਿਆ ਹੈ, ਰੋਮ ਰੋਮ ਗੁਰਮੁਖ ਦਾ ਰੱਬ ਦਾ ਨਾਮ ਧਿਆਉਂਦਾ। ਕਿਉਂ? ਕਿਉਂਕਿ ਰੱਬ ਦੀ ਸੱਤਾ ਇੱਕ ਇੱਕ ਰੋਮ ਦੇ ਵਿੱਚ ਹੈ, ਇੱਕ ਇੱਕ ਰੋਮ ਵਿੱਚ। ਕਦੇ ਜਦੋਂ ਮਹਿਸੂਸ ਕਰੋਗੇ, ਫਿਰ ਰੱਬ ਦੇ ਪਿਆਰੇ ਕਹਿੰਦੇ ਨੇ ਆਹ ਵੀ ਵਾਹਿਗੁਰੂ ਕਹਿ ਰਿਹਾ ਹੈ, ਆਹ ਵੀ ਰੋਮ ਵਾਹਿਗੁਰੂ ਕਹਿ ਰਿਹਾ ਹੈ, ਆਹ ਮੇਰੇ ਦਾੜੇ ਦੇ ਰੋਮ ਵੀ ਵਾਹਿਗੁਰੂ ਕਹਿ ਰਹੇ ਨੇ, ਮੇਰੇ ਕੇਸਾਂ ਦੇ ਰੋਮ ਵੀ ਵਾਹਿਗੁਰੂ ਕਹਿ ਰਹੇ ਨੇ। ਕਿਉਂ? ਕਿਉਂਕਿ ਹਰ ਇੱਕ ਰੋਮ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਸੱਤਾ ਮੌਜੂਦ ਹੈ। ਦੁੱਖ ਲੱਗਦਾ ਹੈ ਨਾ ਕਦੇ ਪੱਟ ਕੇ, ਕਦੇ ਉਦਾਂ ਰੋਮ ਪੱਟਿਆ ਗਿਆ ਹੋਵੇ ਸੁੱਤੇ ਸਿੱਧ, ਸਾਨੂੰ ਤੇ ਹੁਕਮ ਨਹੀਂ ਪੱਟਣ ਦਾ, ਪਰ ਸੁੱਤੇ ਸਿੱਧ ਕਿਤੇ ਖਿੱਚਿਆ ਗਿਆ ਹੋਵੇ, ਰੋਮ ਪੱਟਿਆ ਗਿਆ ਹੋਵੇ, ਤੇ ਫਿਰ ਉਹਦੀ ਪੀੜਾ ਹੁੰਦੀ ਹੈ, ਦੁੱਖ ਲੱਗਦਾ ਹੈ। ਹਮੇਸ਼ਾ ਰਵਾਨ ਹੈ, ਸਦਾ ਹੀ ਅਕਾਲ ਪੁਰਖ ਵਾਹਿਗੁਰੂ ਤੂੰ ਸਾਰਿਆਂ ਦੇ ਵਿੱਚ ਚੱਲਦਾ ਹੈ, ਸਾਰਿਆਂ ਦੇ ਵਿੱਚ ਵਰਤਦਾ ਹੈ, ਸਦਾ ਹੀ ਤੂੰ ਸਾਰਿਆਂ ਦੇ ਵਿੱਚ ਮੌਜੂਦ ਹੈ, ਸੁਭਾਏਮਾਨ ਹੈ, ਵਿਰਾਜਮਾਨ ਹੈ ਵਾਹਿਗੁਰੂ। ਤਮਾਮ ਉਲ ਤਮੀਜ਼ ਹੈ, ਸਾਰਿਆਂ ਦੀ ਤੂੰ ਹੀ ਤਮੀਜ਼ ਹੈ ਵਾਹਿਗੁਰੂ। ਜਿੰਨਾ ਸੰਸਾਰ ਬਣਿਆ ਹੋਇਆ ਹੈ, ਸਾਰਿਆਂ ਦੀ ਸ੍ਰੇਸ਼ਟ ਬੁੱਧੀ ਦਾ ਮਾਲਕ ਤੂੰ ਹੈ, ਸਾਰਿਆਂ ਨੂੰ ਮਤ ਸੁਮਤ ਬੁੱਧੀ ਦੇਣ ਵਾਲਾ ਵਾਹਿਗੁਰੂ ਤੂੰ ਆਪ ਹੀ ਹੈ, ਤਮਾਮ ਉਲ ਤਮੀਜ਼ ਹੈ। ਤੇ ਤੂੰ ਇੰਨਾ ਗੈਰ ਗੰਭੀਰ ਹੈ ਇਸ ਤਮੀਜ਼ ਦੇ ਕਰਕੇ, ਮਹਾਰਾਜ ਤੇਰੀ ਅਕਲ ਨੂੰ ਤੂੰ ਕਿਵੇਂ ਸੰਸਾਰ ਨੂੰ ਬਣਾਇਆ ਹੈ, ਕਿਵੇਂ ਸੰਸਾਰ ਨੂੰ ਸਾਜਿਆ ਹੈ, ਇਹਦੀ ਸਿਰਜਣਾ ਕੀਤੀ ਹੈ, ਕਿਵੇਂ ਇਹਨੂੰ ਚਲਾ ਰਿਹਾ ਹੈ। ਕਿਸੇ ਕੰਪਿਊਟਰ ਨਾਲ ਇੰਨਾ ਸਿਸਟਮ ਨਹੀਂ ਚੱਲ ਸਕਦਾ। ਇੱਕ ਦਫ਼ਤਰ ਵਿੱਚ 1000 ਬੰਦੇ ਦਾ ਕੰਮ ਹੋ ਰਿਹਾ ਹੈ ਤੇ ਘੱਟੋ ਘੱਟ 10 ਕੁ ਕੰਪਿਊਟਰ ਹੋਣਗੇ, ਵੀ ਇੱਕ ਕੰਪਿਊਟਰ 100 ਕੁ ਬੰਦੇ ਦਾ ਕੰਮ ਹੈਂਡਲ ਕਰ ਲੈਂਦਾ। ਰੱਬਾ ਤੇਰਾ ਕੰਪਿਊਟਰ ਕਿਹੋ ਜਿਹਾ ਹੋਏਗਾ, ਤੇਰੀ ਤਮੀਜ਼ ਕਿਹੋ ਜਿਹੀ ਹੋਏਗੀ, ਤੇਰੀ ਬੁੱਧੀ ਕਿਹੋ ਜਿਹੀ ਹੋਏਗੀ। ਸਾਰਾ ਸੰਸਾਰ ਇਸ ਗੱਲ ਦੇ ਨਾਲ ਸਹਿਮਤੀ ਪ੍ਰਗਟਾਉਂਦਾ ਹੈ ਰੱਬ ਇੱਕ ਹੈ। ਕਦੇ ਕੋਈ ਨਹੀਂ ਕਹਿੰਦਾ ਰੱਬ 2 ਨੇ, ਕੋਈ ਨਹੀਂ ਕਹਿੰਦਾ ਰੱਬ 4 ਨੇ, ਕੋਈ ਨਹੀਂ ਕਹਿੰਦਾ ਇੱਥੇ ਰੱਬ ਹੋਰ ਹੈ, ਪੰਜਾਬ ਵਿੱਚ ਰੱਬ ਹੋਰ ਹੈ, ਚਾਈਨਾ ਵਿੱਚ ਹੋਰ ਹੈ, ਇਟਲੀ ਵਿੱਚ ਹੋਰ ਹੈ, ਨਹੀਂ, ਸਾਰੇ ਵਿੱਚ ਇੱਕੋ ਹੀ ਰੱਬ ਹੈ। ਵਾਹਿਗੁਰੂ ਤੇਰੀ ਬੁੱਧੀ ਕਿੱਡੀ ਵੱਡੀ ਹੋਏਗੀ, ਤੇਰਾ ਕੰਪਿਊਟਰ, ਤੇਰਾ ਮਹਿਕਮਾ ਕਿੰਨਾ ਵੱਡਾ ਹੋਏਗਾ, ਤੇਰਾ ਡਿਪਾਰਟਮੈਂਟ, ਸਾਰੇ ਸੰਸਾਰ ਨੂੰ ਤੂੰ ਕੱਲਾ ਹੀ ਚਲਾ ਰਿਹਾ ਹੈ। ਤਮਾਮ ਉਲ ਤਮੀਜ਼ ਹੈ,
1: ਸਮਸਤਲ ਅਜੀਜ਼ ਹੈ,
0: ਸਮਸਤਲ ਸਾਰਿਆਂ ਦਾ ਅਜੀਜ਼ ਪਿਆਰਾ, ਤੂੰ ਸਾਰਿਆਂ ਦਾ ਹੀ ਪਿਆਰਾ ਹੈ ਮਹਾਰਾਜ, ਸਾਰਿਆਂ ਦਾ ਪਿਆਰਾ ਹੈ ਤੂੰ। ਕੋਈ ਵੀ ਤੈਨੂੰ ਸਿਮਰਦਾ ਹੈ ਨਾ, ਪਿਆਰ ਤੋਂ ਬਿਨਾਂ ਨਹੀਂ ਸਿਮਰਦਾ। ਰੱਬ ਦੇ ਰਸਤੇ ਤੇ ਗੁਰਮੁਖੋ ਤੁਰਨਾ ਹੋਵੇ ਨਾ, ਜਿੰਨੀ ਛੇਤੀ ਪ੍ਰੇਮੀ ਰੱਬ ਦੇ ਦੀਦਾਰ ਕਰ ਸਕਦਾ ਹੈ, ਜਿੰਨੀ ਜਲਦੀ ਪ੍ਰੇਮੀ ਨੂੰ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਹੋ ਸਕਦੇ ਨੇ, ਉਨੀ ਛੇਤੀ ਗਿਆਨੀ ਨੂੰ ਨਹੀਂ ਹੋ ਸਕਦੇ। ਗਿਆਨੀ ਸਦਾ ਤਰਕ ਕਰਦਾ ਹੈ, ਪ੍ਰੇਮੀ ਸਦਾ ਉਹਦੇ ਤੇ ਭਾਵਨਾ ਰੱਖਦਾ ਹੈ। ਗਿਆਨੀ ਕਹਿੰਦਾ ਮੈਂ ਕਮਾਇਆ, ਮੇਰੀ ਇਹ ਮਿਹਨਤ ਕੀਤੀ ਹੋਈ ਹੈ, ਰੱਬ ਨੇ ਇਹਦੇ ਵਿੱਚ ਬਰਕਤ ਪਾ ਦਿੱਤੀ ਹੈ, ਮੰਨ ਸਕਦੇ ਹਾਂ, ਪਰ ਮਿਹਨਤ ਤੇ ਮੇਰੀ ਹੈ, ਮੈਂ ਆਪਣਾ ਕਮਾਇਆ ਹੋਇਆ ਖਾ ਰਿਹਾ, ਮੈਂ ਬੱਚਿਆਂ ਨੂੰ ਪਾਲ ਰਿਹਾ, ਮੈਂ ਸਾਰਾ ਕੁਝ ਕਰ ਰਿਹਾ। ਪਰ ਜਿਹੜਾ ਪ੍ਰੇਮੀ ਹੈ ਉਹ ਕਹਿੰਦਾ ਵਾਹਿਗੁਰੂ ਇਹ ਤੇਰਾ ਹੀ ਪ੍ਰਸ਼ਾਦ ਹੈ, ਮੈਂ ਜੋ ਕੁਝ ਖਾ ਰਿਹਾ ਸ਼ੁਕਰ ਹੈ ਤੇਰਾ, ਤੂੰ ਇੰਨੇ ਵੱਡੇ ਭੰਡਾਰੇ ਵਿੱਚੋਂ ਥੋੜਾ ਜਿਹਾ ਮੈਨੂੰ ਵੀ ਦੇ ਦਿੱਤਾ ਛਕਣ। ਪ੍ਰੇਮੀ ਹੈ ਉਹ ਸੋਚਦਾ ਹੈ, ਪ੍ਰੇਮੀ ਇਉਂ ਸੋਚਦਾ ਹੈ, ਉਹ ਨਹੀਂ ਕਹਿੰਦਾ ਕਿ ਵਾਹਿਗੁਰੂ ਤੂੰ ਆਹ ਦਿੱਤਾ ਜਾਂ ਮੈਂ ਆਹ ਕਮਾਇਆ ਜਾਂ ਤੂੰ ਆਹ ਨਹੀਂ ਦਿੱਤਾ। ਉਹਦੇ ਕੋਲ ਕੰਪਲੇਂਟਾਂ ਨਹੀਂ ਹੁੰਦੀਆਂ, ਸ਼ਿਕਾਇਤਾਂ ਨਹੀਂ ਹੁੰਦੀਆਂ। ਪ੍ਰੇਮੀ ਕੋਲੇ ਸਦਾ ਭਾਵਨਾ ਹੁੰਦੀ ਹੈ, ਵਾਹਿਗੁਰੂ ਤੇਰਾ ਸ਼ੁਕਰ ਹੈ। ਉਹ ਪਾਣੀ ਪੀਂਦਾ ਹੈ, ਵਾਹਿਗੁਰੂ ਤੁਸੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੁਸੀਂ ਕਹਿ ਰਹੇ ਹੋ ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੈਨੂੰ ਆਹ ਪਾਣੀ ਦੇ ਰਿਹਾ, ਜੇ ਤੂੰ ਮੈਨੂੰ ਆਹ ਪਾਣੀ ਨਾ ਦਿੰਦਾ ਤੇ ਮੈਂ ਜਿਉ ਨਹੀਂ ਸੀ ਸਕਦਾ। ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਮੈਨੂੰ ਫ੍ਰੀ ਦੇ ਆ ਆਕਸੀਜਨ ਦੇ ਨਾਲ ਸਵਾਸ ਦੇ ਰਿਹਾ, ਡਾਕਟਰਾਂ ਦੇ ਕੋਲੇ ਇਸ ਆਕਸੀਜਨ ਦੀ ਰੋਜ਼ ਦੀ ਇੱਕ ਇੱਕ ਸਾਹ ਦੀ ਲੱਖਾਂ ਡਾਲਰ ਕੀਮਤ ਪੈਂਦੀ ਹੈ। ਵਾਹਿਗੁਰੂ ਇਹ ਸਾਹ ਇੰਨੇ ਕੀਮਤੀ ਨੇ, ਜਦੋਂ ਮੈਂ ਮਰ ਜਾਵਾਂਗਾ ਮੇਰੇ ਪਰਿਵਾਰ ਵਾਲੇ ਇੱਕ ਸਾਹ ਦੀ ਕੀਮਤ ਚੁਕਾ ਕੇ ਵੀ ਮੈਨੂੰ ਇੱਕ ਸਾਹ ਨਹੀਂ ਲੈ ਕੇ ਦੇ ਸਕਦੇ। ਤੂੰ ਸਾਰਿਆਂ ਦਾ ਪਿਆਰਾ ਹੈ ਵਾਹਿਗੁਰੂ, ਇੰਨਾ ਪਿਆਰਾ ਹੈ ਵਾਹਿਗੁਰੂ ਤੂੰ। ਜਦੋਂ ਇੱਕ ਵਾਰੀ ਮੁੱਖ ਤੋਂ ਵਾਹਿਗੁਰੂ ਕਹੀਦਾ ਹੈ, ਪ੍ਰੇਮ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪੀਦਾ ਹੈ। ਕਦੇ ਤੁਸੀਂ ਜਿਹੜਾ ਭਜਨੀਕ ਹੋਵੇ ਨਾ, ਜਿਹੜਾ ਰਸਕ ਬੈਰਾਗੀ ਹੋਵੇ, ਰਸਿਆ ਹੋਇਆ ਕੋਈ ਰੱਬ ਦਾ ਪਿਆਰਾ ਮਹਾਂਪੁਰਖ ਹੋਵੇ, ਅਸੀਂ ਵੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ, ਕਦੇ ਉਹਦੇ ਮੁੱਖ ਤੋਂ ਵਾਹਿਗੁਰੂ ਕਹਿ ਕੇ ਸੁਣਿਓ। ਤੁਸੀਂ ਆਮ ਕਰਕੇ ਵੇਖੋਗੇ ਘਰਾਂ ਵਿੱਚ ਉਹਨਾਂ ਰੱਬ ਦੇ ਪਿਆਰਿਆਂ ਦੀਆਂ, ਰਸਕ ਬੈਰਾਗੀਆਂ ਦੀਆਂ, ਵਾਹਿਗੁਰੂ ਵਾਹਿਗੁਰੂ ਕਹਿੰਦੀਆਂ ਦੀਆਂ ਟੇਪਾਂ ਰਿਕਾਰਡ ਕਰਕੇ ਲਾਈਆਂ ਹੋਈਆਂ ਨੇ ਸੰਸਾਰ ਵਿੱਚ। ਕਿਉਂ? ਇੰਨੇ ਪਿਆਰ ਨਾਲ ਰੱਬ ਦਾ ਨਾਮ ਜਪਿਆ, ਉਹਨਾਂ ਦੀਆਂ ਟੇਪਾਂ ਵਿੱਚੋਂ, ਉਹਨਾਂ ਦੇ ਬੋਲਾਂ ਵਿੱਚੋਂ ਸੁਣ ਕੇ ਇੰਨਾ ਸਕੂਨ ਪ੍ਰਾਪਤ ਹੁੰਦਾ ਵੀ ਜਿੰਨੇ ਪਿਆਰ ਨਾਲ ਇਹ ਵਾਹਿਗੁਰੂ ਕਹਿੰਦੇ ਆ, ਜਿੰਨੀ ਸ਼ਰਧਾ ਸਤਿਕਾਰ ਨਾਲ ਇਹਨਾਂ ਦੇ ਮੁੱਖ ਤੋਂ ਪਿਆਰਾ ਵਾਹਿਗੁਰੂ ਵਾਹਿਗੁਰੂ ਨਿਕਲ ਰਿਹਾ, ਇੰਨਾ ਸਾਡੇ ਮੁੱਖ ਤੋਂ ਕਦੇ ਵੀ ਨਹੀਂ ਨਿਕਲਿਆ ਹੋਣਾ। ਤੁਸੀਂ ਕਦੇ ਭਾਈ ਜਸਵੀਰ ਸਿੰਘ ਜੀ ਖਾਲਸਾ ਖੰਨੇ ਵਾਲਿਆਂ ਦੀਆਂ ਕੈਸਟ ਸੁਣ ਕੇ ਵੇਖੋ, ਜਦੋਂ ਉਹ ਮੁੱਖ ਤੋਂ ਵਾਹਿਗੁਰੂ ਕਹਿੰਦੇ ਆ ਨਾ, ਇੱਕ ਵਾਰੀ ਅੰਦਰ ਠੰਡ ਪੈ ਜਾਂਦੀ ਆ ਜਦੋਂ ਕੀਰਤਨ ਕਰਦੇ ਆ, ਸਹਿਜ ਸੁਆਏ ਵਾਹਿਗੁਰੂ ਵਾਹਿਗੁਰੂ ਜਪਦੇ ਆ, ਅੰਦਰ ਇੰਨੀ ਸ਼ਾਂਤੀ ਆ ਜਾਂਦੀ ਆ ਕਿ ਵਾਹਿਗੁਰੂ ਅਸੀਂ ਵੀ ਕਹਿੰਦੇ ਹਾਂ, ਸਾਨੂੰ ਨਹੀਂ ਓਨਾ ਪਿਆਰ ਆਉਂਦਾ ਕਿਉਂਕਿ ਅਸੀਂ ਓਨੇ ਪਿਆਰ ਨਾਲ ਨਹੀਂ ਕਹਿੰਦੇ। ਜਿਹੜੀ ਵਸਤੂ ਨੂੰ, ਜਿਹੜੇ ਪਦਾਰਥ ਨੂੰ ਜਿੰਨੇ ਧਿਆਨ, ਜਿੰਨੇ ਪਿਆਰ ਨਾਲ ਚਬਾ ਕੇ ਖਾਓਗੇ ਉਹਦਾ ਰਸ ਓਨਾ ਆਏਗਾ, ਤੇ ਜਿਹੜਾ ਪ੍ਰਸ਼ਾਦਾ ਛੇਤੀ ਛੇਤੀ ਅੰਦਰ ਲੰਘਾਇਆ ਹੋਵੇ ਉਹਦਾ ਸਵਾਦ ਵੀ ਓਨਾ ਘੱਟ ਆਏਗਾ। ਇਸ ਕਰਕੇ ਗੁਰਮੁਖ ਪਿਆਰੇ ਕਹਿੰਦੇ ਆ, ਉਹ ਪਿਆਰਾ ਹੈ ਰੱਬ, ਉਹਦਾ ਨਾਮ ਵੀ ਪਿਆਰ ਨਾਲ ਜਪੀਏ, ਸਹਿਜ ਨਾਲ ਬੈਠੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਪਿਆਰ ਨਾਲ ਉਹਦਾ ਨਾਮ ਜਪੀਏ। ਜਿੰਨੇ ਸਹਿਜ ਨਾਲ ਉਹਦਾ ਨਾਮ ਜਪਾਂਗੇ ਉਨਾ ਹੀ ਸਹਿਜ ਫਿਰ ਅੰਦਰ ਆ ਜਾਂਦਾ। ਤੁਸੀਂ ਵੇਖੋਗੇ ਰੱਬ ਦੇ ਪਿਆਰਿਆਂ ਵਿੱਚ, ਉਹਨਾਂ ਵਿੱਚ ਹਰ ਇੱਕ ਕੰਮ ਕਰਨ ਵਿੱਚ ਸਹਿਜ ਹੁੰਦਾ, ਕਦੇ ਕਾਹਲੀ ਨਹੀਂ ਕਰਦੇ, ਨਾ ਕਦੇ ਕਾਹਲਾ ਬੋਲਣਗੇ, ਨਾ ਕਦੇ ਕਾਹਲਾ ਤੁਰਨਗੇ, ਨਾ ਕਾਹਲੀ ਕਾਹਲੀ ਖਾਣਗੇ, ਨਾ ਕਾਹਲੀ ਕਾਹਲੀ ਹੱਥ ਪੈਰ ਮਾਰਨਗੇ, ਸਦਾ ਹੀ ਆਨੰਦ ਵਿੱਚ ਸਹਿਜ ਵਿੱਚ ਰਹਿੰਦੇ ਨੇ। ਕਦੇ ਰੱਬ ਦੇ ਪਿਆਰਿਆਂ ਨੂੰ ਕਿਤੇ ਵੇਖੋ ਤੇ ਸਹੀ, ਕੋਈ ਰਸਕ ਵੈਰਾਗੀ ਇਹੋ ਜਿਹਾ ਲੱਭੋ ਤੇ ਸਹੀ ਦੁਨੀਆਂ ਦੇ ਵਿੱਚ। ਪਰ ਸੱਚੇ ਪਾਤਸ਼ਾਹ ਕਹਿੰਦੇ ਆ, ਇਹ ਤਾਂ ਕਿਤੇ ਕੋਈ ਪੂਰਵ ਕਰਮ ਹੋਣ ਤੇ ਤਾਂ ਕੋਈ ਰਸਕ ਵੈਰਾਗੀ ਲੱਭਦਾ ਹੈ, ਉਸ ਰੱਬ ਦਾ ਪਿਆਰਾ ਫਿਰ ਜਾ ਕੇ ਕਿਤੇ ਕੋਈ ਸੰਸਾਰ ਵਿੱਚ ਤੈਨੂੰ ਲੱਭੇਗਾ, ਜੇ ਕਿਤੇ ਤੇਰੇ ਕੋਈ ਜਨਮ ਜਨਮ ਕੀ ਸੋਈ ਜਾਗੀ ਹੋਵੇ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਵੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸੌਖਾ ਨਹੀਂ ਮਿਲਦਾ ਮਹਾਂਪੁਰਖ ਕਦੇ। ਸੱਚੇ ਪਾਤਸ਼ਾਹ ਕਹਿ ਰਹੇ ਆ, ਤੂੰ ਸਾਰਿਆਂ ਦਾ ਪਿਆਰਾ ਹੈ ਵਾਹਿਗੁਰੂ, ਸਮਸਤ ਅਜੀਜ਼ ਹੈ, ਤੂੰ ਸਾਰਿਆਂ ਦਾ ਪਿਆਰਾ ਹੈ ਵਾਹਿਗੁਰੂ। ਇਸੇ ਕਰਕੇ ਤੈਨੂੰ ਪਿਆਰ ਕਰਨ ਵਾਲੇ ਲੱਖਾਂ ਦੇ ਪਿਆਰੇ ਬਣ ਜਾਂਦੇ ਆ, ਤੈਨੂੰ ਨਮਸਕਾਰਾਂ ਕਰਨ ਵਾਲਿਆਂ ਨੂੰ ਨਮਸਕਾਰਾਂ ਹੋਣ ਲੱਗ ਜਾਂਦੀਆਂ ਨੇ।
1: ਪਰਮ ਪਰਮ ਈਸ ਹੈ,
0: ਤੂੰ ਸ੍ਰੇਸ਼ਟ ਸਵਾਮੀ ਹੈ ਸੰਸਾਰ ਦਾ, ਪਰਮ ਪਰਮ ਈਸ ਹੈ। ਲੱਖਾਂ ਹੀ ਦੇਵਤੇ ਨੇ, ਲੱਖਾਂ ਹੀ ਮੁਨੀ ਨੇ, ਲੱਖਾਂ ਹੀ ਜਪੀ ਨੇ, ਲੱਖਾਂ ਹੀ ਤਪੀ ਨੇ, ਸਾਰਿਆਂ ਨੂੰ ਇਸ਼ਟ ਮੰਨਦਾ ਹੈ ਸੰਸਾਰ। ਕੋਈ ਕਿਸੇ ਨੂੰ ਆਪਣਾ ਗੁਰੂ ਮੰਨਦਾ ਹੈ, ਕੋਈ ਕਿਸੇ ਨੂੰ ਆਪਣਾ ਗੁਰੂ ਮੰਨਦਾ ਹੈ, ਪਰ ਤੂੰ ਗੁਰੂਆਂ ਦਾ ਵੀ ਗੁਰੂ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ, ਫਿਰ ਅਸੀਂ ਕਹਿੰਦੇ ਹਾਂ ਰਾਜਾਨ ਰਾਜ, ਅੰਗਰੇਜ਼ੀ ਵਿੱਚ ਕਹਿੰਦੇ ਹਾਂ ਕਿੰਗ ਆਫ ਕਿੰਗਸ, ਮਹਾਰਾਜ ਤੂੰ ਰਾਜਿਆਂ ਦਾ ਵੀ ਰਾਜਾ ਹੈ। ਪਰਮ ਪਰਮ ਈਸ ਹੈ, ਈਸ਼ਵਰਾਂ ਦਾ ਵੀ ਤੂੰ ਪਰਮ ਈਸ਼ਰ ਹੈ, ਸਭ ਤੋਂ ਸ੍ਰੇਸ਼ਟ ਹੈ ਵਾਹਿਗੁਰੂ।
1: ਸਮਸਤਲ ਅਦੀਸ ਹੈ,
0: ਤੇ ਸਾਰਿਆਂ ਵਾਸਤੇ ਅਦ੍ਰਿਸ਼ ਵੀ ਹੈ, ਸਾਰਿਆਂ ਵਾਸਤੇ ਤੂੰ ਅਦ੍ਰਿਸ਼ ਵੀ ਹੈ, ਕਿਸੇ ਨੂੰ ਦਿਸਦਾ ਵੀ ਨਹੀਂ ਸਿੱਧੀਆਂ ਅੱਖਾਂ ਦੇ ਨਾਲ। ਆਹ ਸੰਸਾਰ ਦੇ ਵਿੱਚ ਇੱਕ ਪਰਦਾ ਪਾਇਆ ਹੋਇਆ ਵਿਚਾਲੇ, ਇੱਕ ਪਰਦਾ ਤਾਣਿਆ ਹੋਇਆ, ਰੱਬ ਕਿੰਨੀ ਕੁ ਦੂਰ ਹੈ ਜੀ, ਆਹ ਬਿਲਕੁਲ ਸਾਹਮਣੇ ਆ, ਬਸ ਇੱਕ ਅਗਿਆਨਤਾ ਦਾ ਵਿਚਾਲੇ ਪਰਦਾ ਤਾਣਿਆ ਹੋਇਆ। ਤੇ ਵੇਦਾਂਤ ਕਹਿੰਦਾ ਹੈ ਅਗਿਆਨਤਾ ਦਾ ਪਰਦਾ ਕਿੰਨਾ ਕੁ ਮੋਟਾ ਹੁੰਦਾ ਹੈ। ਉਹ ਕਹਿੰਦੇ ਆ ਜਿਵੇਂ ਪਿਆਜ਼ ਦਾ ਪੱਤ ਵੇਖੋਗੇ ਨਾ, ਪਿਆਜ਼ ਦੇ ਪੱਤ ਤੋਂ ਆਸੇ ਪਾਸੇ ਦਿਸਦਾ ਹੈ, ਜਿਹੜਾ ਅਗਿਆਨਤਾ ਦਾ ਪਰਦਾ ਇਦੋਂ ਵੀ ਬਰੀਕ ਹੁੰਦਾ ਹੈ, ਪਰ ਟੁੱਟਦਾ ਬੜਾ ਔਖਾ ਹੈ। ਟੁੱਟਦਾ ਬੜਾ ਔਖਾ ਹੈ। ਮਾੜੀ ਮਾੜੀ ਗੱਲ ਤੇ ਮਨ ਵਿੱਚ ਤਰਕ ਆ ਜਾਂਦਾ ਹੈ, ਮਾੜੀ ਮਾੜੀ ਗੱਲ ਤੇ, ਛੋਟੀ ਛੋਟੀ ਗੱਲ ਤੇ ਮਨ ਵਿੱਚ ਭਰਮ ਭੁਲੇਖਾ ਆ ਜਾਂਦਾ ਹੈ। ਰੱਬਾ ਸਮਸਤਲ ਅਦੀਸ ਹੈ, ਤੂੰ ਸਾਰੇ ਸੰਸਾਰ ਲਈ ਅਦ੍ਰਿਸ਼ ਹੈ, ਕਿਸੇ ਨੂੰ ਸਿੱਧੀਆਂ ਅੱਖਾਂ ਦੇ ਨਾਲ ਕਦੇ ਦਿਸਦਾ ਨਹੀਂ, ਕੋਈ ਨਹੀਂ ਕਹਿ ਸਕਦਾ ਉੱਥੋਂ ਦੀ ਰੱਬ ਲੰਘਿਆ ਜਾਂਦਾ ਵੇਖਿਆ, ਕੋਈ ਨਹੀਂ ਕਹਿੰਦਾ ਮੈਂ ਉੱਥੇ ਰੱਬ ਨੂੰ ਬੈਠੇ ਨੂੰ ਵੇਖਿਆ। ਇਹ ਤੇ ਕਿਸੇ ਦੀ ਭਾਵਨਾ ਹੋਵੇ ਅਜਿਹੀ, ਉਹ ਕਹਿੰਦਾ ਹੋਵੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਮਿਲੇ ਆ, ਅਕਾਲ ਪੁਰਖ ਮਿਲਿਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੋ ਗਏ ਆ, ਛੱਤੀਆਂ ਮਹਾਂਪੁਰਖਾਂ ਦੀ ਬਾਣੀ ਦੇ ਦਰਸ਼ਨ ਹੋ ਗਏ ਆ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਤੇ ਪ੍ਰਗਟ ਗੁਰਾਂ ਕੀ ਦੇਹ ਦੇ ਦਰਸ਼ਨ ਹੋ ਗਏ ਆ, ਮੈਨੂੰ ਰੱਬ ਮਿਲ ਗਿਆ। ਇਹ ਤੇ ਕੋਈ ਵਿਰਲਾ ਹੁੰਦਾ ਢਾਉ ਨੀ, ਮਨ ਵਿੱਚ ਸਦਾ ਤਾਂਘ ਹੁੰਦੀ ਆ ਰੱਬ ਦਾ ਮਿਲਾਪ ਹੋ ਜਾਏ। ਰੱਬ ਦਾ ਮਿਲਾਪ ਹਰ ਕਿਸੇ ਦੀ ਇੰਨਾ ਸਮਾਂ ਨਹੀਂ, ਰੱਬ ਦਾ ਮਿਲਾਪ ਹਰ ਕਿਸੇ ਦੀ ਭਾਸ਼ਾ ਵਿੱਚ ਵੱਖਰਾ ਵੱਖਰਾ ਹੈ, ਰੱਬ ਨੂੰ ਮਿਲਣ ਦਾ ਹਰ ਕਿਸੇ ਦਾ ਤਰੀਕਾ ਵੱਖਰਾ ਹੈ, ਰੱਬ ਨਾਲ ਪਿਆਰ ਪਾਉਣ ਦਾ ਤਰੀਕਾ ਹਰ ਕਿਸੇ ਦਾ ਵੱਖਰਾ ਹੈ। ਛੱਤੀਆਂ ਮਹਾਂਪੁਰਖਾਂ ਦੀ ਬਾਣੀ ਹੈ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਦਰਜ ਸੁਭਾਇਮਾਨ, ਕਿਸੇ ਇੱਕ ਦਾ ਵੀ ਤਰੀਕਾ ਰੱਬ ਨੂੰ ਪਾਉਣ ਦਾ ਦੂਜੇ ਨਾਲ ਮਿਲਦਾ ਨਹੀਂ। ਕਿੰਨੇ ਭਗਤ ਸਾਹਿਬਾਨ ਨੇ, ਕਿੰਨੇ ਸੰਤ ਮਹਾਂਪੁਰਖ ਹੋਏ ਨੇ, ਕਿਸੇ ਨੇ ਕਿਵੇਂ ਗੁਰੂ ਨਾਨਕ ਨੂੰ ਖੁਸ਼ ਕਰ ਲਿਆ, ਕਿਸੇ ਨੇ ਕਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਖੁਸ਼ ਕਰ ਲਿਆ, ਕਿਸੇ ਨੇ ਸਿੱਧੀਆਂ ਅਕਾਲ ਪੁਰਖ ਵਾਹਿਗੁਰੂ ਨਾਲ ਤਾਰਾਂ ਸੁਰਤੀਆਂ ਬਿਰਤੀਆਂ ਜੋੜ ਲਈਆਂ। ਸਾਰਿਆਂ ਦੇ ਰੱਬ ਨੂੰ ਪਾਉਣ ਦੇ ਤਰੀਕੇ ਵੱਖਰੇ ਵੱਖਰੇ ਨੇ, ਕਿਉਂ? ਕਿਉਂਕਿ ਵਾਹਿਗੁਰੂ ਤੂੰ ਸਾਰਿਆਂ ਲਈ ਅਦ੍ਰਿਸ਼ ਹੈ, ਕਿਸੇ ਨੂੰ ਦਿਸਦਾ ਨਹੀਂ। ਤੂੰ ਅਦੇਸੁਲ ਸਾਰਿਆਂ ਦੇਸ਼ਾਂ ਦੇ ਵਿੱਚ ਹੈ, ਤੂੰ ਕਿਸੇ ਇੱਕ ਦੇਸ਼ ਦੇ ਵਿੱਚ ਨਹੀਂ ਤੂੰ ਵਸਿਆ ਹੋਇਆ, ਤੇ ਅਲੇਖ ਹੈ, ਲੇਖੇ ਤੋਂ ਵੀ ਰਹਿਤ ਹੈ ਵਾਹਿਗੁਰੂ ਤੂੰ।
1: ਹਮੇਸੁਲ ਅਪੇਖ ਹੈ,
0: ਸਦਾ ਹੀ ਭੇਖਾਂ ਤੋਂ ਰਹਿਤ ਹੈ।
1: ਜ਼ਮੀਨੁਲ ਜਮਾ ਹੈ,
0: ਜ਼ਮੀਨੁਲ ਜਮਾ ਹੈ, ਧਰਤੀ ਤੋਂ ਲੈ ਕੇ ਆਕਾਸ਼ ਵਿੱਚ, ਆਕਾਸ਼ ਤੱਕ ਤੂੰ ਹੀ ਹੈ। ਧਰਤੀ ਵਿੱਚ ਵੀ ਆ, ਜਲ ਵਿੱਚ ਵੀ ਤੂੰ ਹੈ, ਥਲ ਵਿੱਚ ਵੀ ਤੂੰ ਹੈ, ਆਕਾਸ਼ ਵਿੱਚ ਵੀ ਤੂੰ ਹੀ ਹੈ ਵਾਹਿਗੁਰੂ। ਜਿੱਧਰ ਵੀ ਮੈਂ ਨਿਗਾਹ ਮਾਰਦਾ ਧਰਤੀ ਤੋਂ ਲੈ ਕੇ ਆਕਾਸ਼ ਤੱਕ, ਇੱਕ ਤੇਰੀ ਸੱਤਾ ਤੋਂ ਬਿਨਾਂ, ਵਾਹਿਗੁਰੂ ਤੇਰੀ ਮੌਜੂਦਗੀ ਤੋਂ ਬਿਨਾਂ ਹੋਰ ਮੈਨੂੰ ਦੂਜਾ ਕੋਈ ਪਾਉਂਦਾ ਨਹੀਂ, ਕੋਈ ਦਿਸਦਾ
1: ਨਹੀਂ।
0: ਤੂੰ ਇੰਨਾ ਡੂੰਘਾ ਹੈ ਵਾਹਿਗੁਰੂ, ਅਮੀਕੁਲ ਇਮਾ ਹੈ, ਤੂੰ ਇੰਨਾ ਡੂੰਘਾ ਹੈ, ਇੰਨਾ ਗਹਿਰ ਗੰਭੀਰ ਹੈ ਵੀ ਮਹਾਰਾਜ ਤੇਰੀ ਹੋਂਦ ਨੂੰ ਕਿਤੇ ਕਿਹਾ ਹੀ ਨਹੀਂ ਜਾ ਸਕਦਾ, ਤੇ ਤੇਰਾ ਪਾਰਾ ਵਾਰ ਨਹੀਂ ਕਿਤੇ ਪਾਇਆ ਜਾ ਸਕਦਾ।
1: ਕਰੀਮੁਲ ਕਮਾਲ ਹੈ,
0: ਤੇ ਕਮਾਲ ਦੀਆਂ ਤੂੰ ਬਖਸ਼ਿਸ਼ਾਂ ਕਰਨ ਵਾਲਾ ਹੈ, ਕਮਾਲ ਦੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ। ਪਤਾ ਨਹੀਂ ਕਿਵੇਂ ਇੱਕ ਰਖਤ ਬਿੰਦ ਦੀ ਬੂੰਦ ਤੋਂ, ਪਤਾ ਨਹੀਂ ਕਿਵੇਂ ਇੰਨਾ ਸੋਹਣਾ ਤੂੰ ਆ ਪਿਆਰਾ ਜੀਵ ਇਨਸਾਨ ਬਣਾ ਦਿੰਦਾ, ਪਤਾ ਨਹੀਂ ਕਿਵੇਂ ਇੱਕ ਰਖਤ ਬਿੰਦ ਦੇ ਗਾਰੇ ਤੋਂ ਤੂੰ ਪੰਛੀ ਬਣਾ ਦਿੰਦਾ ਹੈ, ਪਤਾ ਨਹੀਂ ਕਿਵੇਂ ਇੱਕ ਰਖਤ ਬਿੰਦ ਦੇ ਗਾਰੇ ਤੋਂ ਤੂੰ ਪਸ਼ੂ ਸਾਜ ਦਿੰਦਾ ਹੈ। ਦੁਨੀਆਂ ਵਿੱਚ ਕਿੰਨੇ ਤੂੰ ਸਾਜੇ ਨੇ ਵਾਹਿਗੁਰੂ, ਕਿਸੇ ਦੇ ਫਿੰਗਰ ਪ੍ਰਿੰਟ ਵੀ ਨਹੀਂ ਇੱਕ ਦੂਜੇ ਦੇ ਨਾਲ ਮਿਲਦੇ, ਸ਼ਕਲਾਂ ਦਾ ਇੱਕ ਦੂਜੇ ਦੇ ਨਾਲ ਮਿਲਣਾ ਤੇ ਨਾਮੁਮਕਿਨ ਹੈ। ਵਾਹਿਗੁਰੂ ਤੂੰ ਕਿਵੇਂ ਇੰਨਾ ਸੋਹਣਾ ਸੰਸਾਰ ਸਾਜਿਆ ਹੈ, ਇਹਦੇ ਬਾਰੇ ਕਿਹਾ ਹੀ ਨਹੀਂ ਜਾ ਸਕਦਾ, ਤੂੰ ਕਮਾਲ ਦੀਆਂ ਬਖਸ਼ਿਸ਼ਾਂ ਕਰਨ ਵਾਲਾ ਹੈ।
1: ਜੁਰਤ ਜਮਾਲ ਹੈ,
0: ਕਿ ਜੁਰਤ ਜਮਾਲ ਹੈ, ਵੱਡੀ ਭਾਰੀ ਜੁਰਤ ਵਾਲਾ ਹੈ ਤੂੰ, ਵੱਡੇ ਭਾਰੇ ਪ੍ਰਤਾਪ ਵਾਲਾ ਹੈ ਵਾਹਿਗੁਰੂ ਤੂੰ।
1: ਕਿ ਅਚਲੰਗ ਪ੍ਰਕਾਸ਼ ਹੈ,
0: ਅਚਲੰਗ ਹੈ ਤੇਰਾ ਪ੍ਰਕਾਸ਼, ਚਲਾਏ ਮਾਨ ਤੋਂ ਰਹਿਤ ਹੈ, ਸੰਸਾਰ ਨੇ ਆਉਣਾ ਹੈ ਚਲੇ ਜਾਣਾ ਹੈ, ਪਰ ਨਾ ਤੂੰ ਆਇਆ ਨਾ ਤੂੰ ਜਾਏਗਾ, ਸਦਾ ਸੀ ਸਦਾ ਹੈ ਅਤੇ ਸਦਾ ਹੀ ਮੌਜੂਦ ਰਹੇਗਾ।
1: ਕਿ ਅਮਿਤੋ ਸੁਭਾਸ ਹੈ,
0: ਕਿ ਅਮਿਤੋ ਸੁਭਾਸ ਹੈ, ਕਿਹਾ ਨਹੀਂ ਜਾ ਸਕਦਾ ਮਹਾਰਾਜ ਸੱਚੇ ਪਾਤਸ਼ਾਹ ਤੂੰ ਕਿੱਥੇ ਕਿੱਥੇ ਵੱਸਦਾ ਹੈ, ਤੇਰਾ ਪਾਰਾ ਵਾਰ ਤੇਰਾ ਵਾਸਾ ਇਸ ਸੰਸਾਰ ਦੇ ਅੰਦਰ ਅਮਿਤੋ ਮਿਣਤੀ ਤੋਂ ਰਹਿਤ ਹੈ, ਗਿਣਤੀ ਤੋਂ ਰਹਿਤ ਹੈ।
1: ਕਿ ਅਜਬ ਸਰੂਪ ਹੈ,
0: ਅਜਬ ਸਰੂਪ ਵਾਲਾ ਹੈ ਤੂੰ ਵਾਹਿਗੁਰੂ, ਤੇਰੇ ਸਰੂਪ ਨੂੰ ਨਹੀਂ ਕਿਹਾ ਜਾ ਸਕਦਾ, ਕੀ ਕਹੀਏ ਤੇਰੇ ਸਰੂਪ ਨੂੰ, ਤੂੰ ਕਿਹੋ ਜਿਹਾ ਹੈ। ਜਦੋਂ ਕਿਸੇ ਪਿਆਰੇ ਬੱਚੇ ਵੱਲ ਵੇਖਦਾ ਉਦੋਂ ਮੈਨੂੰ ਇਉਂ ਲੱਗਦਾ ਵਾਹਿਗੁਰੂ ਤੂੰ ਕਿੰਨਾ ਸੋਹਣਾ ਹੋਏਗਾ, ਇੰਨਾ ਸੋਹਣਾ ਪਿਆਰਾ ਬੱਚਾ ਤੂੰ ਬਣਾਇਆ ਹੈ। ਜਦੋਂ ਫੁੱਲਾਂ ਵੱਲ ਵੇਖਦਾ ਉਦੋਂ ਲੱਗਦਾ ਵਾਹਿਗੁਰੂ ਤੂੰ ਕਿੰਨਾ ਸੋਹਣਾ ਹੋਏਗਾ, ਇੰਨੇ ਸੋਹਣੇ ਫੁੱਲ ਤੂੰ ਬਣਾਏ ਨੇ, ਜਿਹਨੇ ਇੰਨੀ ਸੋਹਣੀ ਕੁਦਰਤ ਬਣਾ ਦਿੱਤੀ ਉਹ ਕਾਦਰ ਆਪ ਕਿੰਨਾ ਸੋਹਣਾ ਹੋਏਗਾ। ਜਿਸ ਵਾਹਿਗੁਰੂ ਨੇ ਇੰਨੀ ਸੋਹਣੀ ਸੰਸਾਰ ਦੀ ਰਚਨਾ ਕੀਤੀ, ਇਹ ਕੁਦਰਤ ਨੂੰ ਇੰਨਾ ਸੋਹਣਾ ਬਣਾ ਦਿੱਤਾ, ਜਿਹਦੀ ਕ੍ਰੀਏਸ਼ਨ ਇੰਨੀ ਸੋਹਣੀ ਹੈ, ਉਹ ਕ੍ਰੀਏਟਰ ਕਿੰਨਾ ਸੋਹਣਾ ਹੋਏਗਾ।
1: ਕਿ ਅਮਿਤੋ ਬੇਭੂਤ ਹੈ,
0: ਬੇਅੰਤ ਖਜ਼ਾਨਿਆਂ ਵਾਲਾ ਹੈ, ਅਮਿਤੋ ਅਸੀਮ, ਮਿਣਿਆ ਨਹੀਂ ਜਾ ਸਕਦਾ, ਗਿਣਿਆ ਨਹੀਂ ਜਾ ਸਕਦਾ ਵਾਹਿਗੁਰੂ ਤੇਰਾ ਜਸ, ਤੇਰੀ ਵਡਿਆਈ, ਤੇਰੇ ਕੌਤਕ, ਤੇਰੇ ਚੋਜ, ਤੇਰਾ ਖਜ਼ਾਨਾ ਬਖਸ਼ਿਸ਼ਾਂ ਵਾਲਾ ਮਹਾਰਾਜ, ਉਹ ਵੀ ਅਮਿਤੋ ਹੈ, ਉਹ ਵੀ ਮਿਣਿਆ ਨਹੀਂ ਜਾ ਸਕਦਾ, ਬਸ ਤੇਰੀ ਨਦਰ ਹੋ ਜਾਏ ਕਿਸੇ ਤੇ, ਫਿਰ ਤਾਂ ਤੂੰ ਇੱਕ ਦੋ ਦਸ ਵੀ ਨਹੀਂ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਫਿਰ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਮਿਲਦੀਆਂ ਨੇ। ਤੇਰਾ ਤੇ ਕੋਈ ਨਾਮ ਜਪਣ ਲੱਗ ਜਾਏ, ਤੁਸੀਂ ਰੋਜ਼ ਪੜ੍ਹਦੇ ਹੋ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ, ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਜਿਹਨੂੰ ਤੂੰ ਆਪਣੀ ਸਿਫਤ ਸਲਾਹ ਬਖਸ਼ ਦੇਵੇਂ ਵਾਹਿਗੁਰੂ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਇੰਨੇ ਵੱਡੇ ਖਜ਼ਾਨੇ ਨੇ ਵਾਹਿਗੁਰੂ ਤੇਰੇ, ਜਿਹੜੇ ਕਿਤੇ ਮਿਣੇ ਨਹੀਂ ਜਾ ਸਕਦੇ। ਅਮਿਤੋ ਵਿਭੂਤ ਹੈ
1: ਕਿ ਅਮਿਤੋ ਪਸਾ ਹੈ,
0: ਤੇਰਾ ਪਸਾਰਾ ਮਹਾਰਾਜ ਸੰਸਾਰ ਦੇ ਅੰਦਰ, ਜੋ ਕੁਝ ਤੂੰ ਬਣਾਇਆ ਹੋਇਆ, ਜੋ ਕੁਝ ਵੇਖ ਰਹੇ ਹਾਂ, ਜੋ ਕੁਝ ਵੇਖਿਆ ਜਾਏਗਾ, ਜੋ ਕੁਝ ਵੇਖਿਆ ਜਾ ਰਿਹਾ ਹੈ, ਵਾਹਿਗੁਰੂ ਤੂੰ ਕਿੱਥੇ ਕਿੱਥੇ ਇਸ ਸੰਸਾਰ ਨੂੰ ਬਣਾਇਆ ਹੈ। ਧਰਤੀ ਦੀ ਕੋਈ ਸੀਮਾ ਨੂੰ ਅੱਜ ਤੱਕ ਨਾਪ ਨਹੀਂ ਸਕਿਆ, ਅਸਮਾਨ ਨੂੰ ਅੱਜ ਤੱਕ ਕੋਈ ਮਾਪ ਨਹੀਂ ਸਕਿਆ। ਪਤਾ ਨਹੀਂ ਵਾਹਿਗੁਰੂ ਤੇਰਾ ਪਸਾਰਾ ਤੂੰ ਕਿੱਥੇ ਕਿੱਥੇ ਬਣਾਇਆ ਹੋਇਆ, ਦੁਨੀਆਂ ਕਿੱਥੇ ਕਿੱਥੇ ਪੈਦਾ ਕੀਤੀ ਹੈ, ਕਿੱਥੇ ਕਿੱਥੇ ਮਹਾਰਾਜ ਤੂੰ ਦੁਨੀਆਂ ਨੂੰ ਖਿਲਾਰਿਆ ਹੋਇਆ ਹੈ, ਅੱਜ ਤੱਕ ਇਹਦਾ ਕੋਈ ਮਿਣ ਤੋੜ ਕਰਕੇ ਨਹੀਂ ਵੇਖ ਸਕਿਆ।
1: ਕਿ ਆਤਮ ਪ੍ਰਭਾ ਹੈ,
0: ਤੇਰੀ ਆਤਮ ਪ੍ਰਭਾ ਹੈ ਵਾਹਿਗੁਰੂ, ਜਿਹੜੀ ਸਾਡੀ ਆਤਮਾ ਹੈ, ਜੀਵ ਰੂਪ ਆਤਮਾ, ਇਹਦਾ ਕਦੇ ਸਾਨੂੰ ਪਤਾ ਨਹੀਂ ਲੱਗਦਾ ਵੀ ਕਿੱਥੇ ਰਹਿੰਦੀ ਹੈ ਆਤਮਾ, ਕੀ ਚੀਜ਼ ਹੈ ਆਤਮਾ, ਕਿਵੇਂ ਵੇਖੀ ਦੀ ਆਤਮਾ। ਇੰਨਾ ਲੱਗਦਾ ਹੈ ਵੀ ਸਾਡੇ ਅੰਦਰ ਕੋਈ ਚੀਜ਼ ਤਾਂ ਹੈ ਜਿਹੜੀ ਇਹ ਸਰੀਰ ਨੂੰ ਚਲਾ ਰਹੀ ਹੈ, ਇੰਨਾ ਤੇ ਮਹਿਸੂਸ ਹੁੰਦਾ ਹੈ ਵੀ ਕੋਈ ਏਦਾਂ ਦੀ ਸੱਤਾ ਸਾਡੇ ਅੰਦਰ ਹੈ, ਕੋਈ ਏਦਾਂ ਦੀ ਐਨਰਜੀ ਸਾਡੇ ਅੰਦਰ ਵਰਕ ਕਰਦੀ ਹੈ, ਸਾਡੇ ਅੰਦਰ ਹੈ ਵਿਰਾਜਮਾਨ ਏਦਾਂ ਦੀ ਕੋਈ ਐਨਰਜੀ ਜਿਹਦੇ ਨਾਲ ਇਹ ਸਰੀਰ ਕੰਮ ਕਰ ਰਿਹਾ ਹੈ, ਪਰ ਉਹ ਕੀ ਹੈ, ਕਿਵੇਂ ਹੈ, ਉਹਨੂੰ ਨਹੀਂ ਕਿਹਾ ਜਾ ਸਕਦਾ ਵਾਹਿਗੁਰੂ। ਪਰ ਤੇਰੀ ਸੋਭਾ ਵਡਿਆਈ ਨੂੰ, ਤੇਰੀ ਆਤਮ ਪ੍ਰਭਾ ਨੂੰ ਕਿਵੇਂ ਕੋਈ ਸੰਸਾਰ ਦੇ ਵਿੱਚ ਬਿਆਨ ਕਰ ਸਕਦਾ ਹੈ।
1: ਕਿ ਅਚਲੰਗ ਅਨੰਗ ਹੈ,
0: ਅਚਲੰਗ ਹੈ ਵਾਹਿਗੁਰੂ, ਤੂੰ ਚਲਾਏਮਾਨ ਤੋਂ ਰਹਿਤ ਹੈ, ਅਨੰਗ ਹੈ, ਤੇਰੇ ਸਰੀਰ ਦੇ ਅੰਗ ਨਹੀਂ ਕੋਈ, ਜਿਵੇਂ ਸਾਡੇ ਹੱਥ ਪੈਰ ਨੇ ਨਾ, ਅੰਗਾਂ ਤੋਂ ਰਹਿਤ ਹੈ ਤੇਰਾ ਸਰੀਰ ਵਾਹਿਗੁਰੂ, ਅਚਲੰਗ ਅਨੰਗ ਹੈ, ਤੂੰ ਚਲਾਏਮਾਨ ਤੋਂ ਰਹਿਤ ਹੈ, ਕਿਤੇ ਜਾਣ ਵਾਲਾ ਆਉਣ ਵਾਲਾ ਨਹੀਂ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ, ਨਾ ਤੂੰ ਮਰਦਾ ਨਾ ਤੂੰ ਜੰਮਦਾ ਹੈ, ਨਾ ਤੈਨੂੰ ਕੋਈ ਜਨਮ ਦੇਣ ਵਾਲਾ ਹੈ। ਤੂੰ ਅੱਗੇ ਮਹਾਰਾਜ ਦੇ ਬਚਨ ਆਏ ਸੀ ਨਾ ਪਿਛਲੀਆਂ ਪੌੜੀਆਂ ਵਿੱਚ, ਤੈਨੂੰ ਕਿਸੇ ਨੇ ਨਹੀਂ ਜਾਣਿਆ, ਤੇਰੀ ਕੋਈ ਮਾਂ ਨਹੀਂ, ਤੇਰਾ ਕੋਈ ਬਾਪ ਨਹੀਂ ਵਾਹਿਗੁਰੂ। ਤੇ ਇੱਥੇ ਮਹਾਰਾਜ ਕਹਿ ਰਹੇ ਆ ਕਿ ਅਚਲੰਗ ਅਨੰਗ ਹੈ ਸੱਚੇ ਪਾਤਸ਼ਾਹ ਵਾਹਿਗੁਰੂ, ਤੇਰਾ ਅਚਲ ਹੈ ਸਰੂਪ, ਚਲਾਏ ਮਾਂ ਨਹੀਂ ਤੂੰ, ਅਨੰਗ ਹੈ, ਸਰੀਰਕ ਅੰਗਾਂ ਤੋਂ ਵੀ ਤੇਰਾ ਸਰੂਪ ਰਹਿਤ ਹੈ।
1: ਕਿ ਅਮਿਤੋ ਅਭੰਗ ਹੈ,
0: ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੇਰੀ ਹੋਂਦ ਨੂੰ ਕੋਈ ਇਹਨੂੰ ਮਿਟਾ ਨਹੀਂ ਸਕਦਾ, ਅਮਿਤੋ ਅਭੰਗ ਹੈ। ਇਹਦੇ ਦੋ ਅਰਥ ਹੋਣਗੇ, ਇੱਕ ਤੇ ਇਹਦੇ ਅਰਥ ਇਹ ਬਣਨਗੇ, ਅਮਿਤੋ ਮਿਤ ਤੋਂ, ਮਿਣਨ ਤੋਂ, ਗਿਣਨ ਤੋਂ ਰਹਿਤ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੇਰਾ ਆਕਾਰ। ਆਕਾਰ ਕਿਹੜਾ ਹੈ ਰੱਬ ਦਾ? ਆ ਸੰਸਾਰ ਉਹਦਾ ਆਕਾਰ ਹੈ, ਬਸ ਆ ਸੰਸਾਰ ਹੀ ਉਹਦਾ ਇੱਕ ਆਕਾਰ ਹੈ। ਰੱਬ ਦੀ, ਰੱਬ ਰਾਜਾ ਹੈ, ਰੱਬ ਦੀ ਪ੍ਰਜਾ ਕੀ ਹੈ? ਆ ਸੰਸਾਰ ਰੱਬ ਦੀ ਪ੍ਰਜਾ ਹੈ। ਆ ਜੀਵ ਜੰਤੂ, ਪਸ਼ੂ, ਮਨੁੱਖ, ਪੇੜ ਪੌਦੇ, ਸਭ ਕੁਝ ਵਾਹਿਗੁਰੂ ਦੀ ਪ੍ਰਜਾ ਹੈ, ਤੇ ਸਵਾਮੀ ਮਾਲਕ ਰਾਜਾ ਉਹ ਆਪ ਹੈ ਇਸ ਸੰਸਾਰ ਦਾ। ਕਿ ਅਮਿਤੋ ਅਭੰਗ ਹੈ ਵਾਹਿਗੁਰੂ, ਤੇਰੀ ਸੋਭਾ ਨੂੰ ਕੋਈ ਮਿਣ ਵੀ ਨਹੀਂ ਸਕਦਾ ਤੇ ਉਹਨੂੰ ਕੋਈ ਖੰਡਿਤ ਵੀ ਨਹੀਂ ਕਰ ਸਕਦਾ। ਐਸੀ ਹੈ ਤੇਰੀ ਵਡਿਆਈ ਮਾਲਕਾ। 160 ਪੌੜੀਆਂ ਦੇ ਅਰਥ ਇੱਥੋਂ ਤੱਕ ਗਰੀਬ ਨਿਵਾਜ ਕਲੰਗੀਆਂ ਵਾਲੇ ਸ਼ਾਹੀ ਸ਼ਹਿਨਸ਼ਾਹ ਜੀ ਨੇ ਤਰਸ ਕਰਕੇ ਕਰਵਾ ਲਏ। 40 ਪੌੜੀਆਂ ਅੱਗੇ ਬਾਕੀ ਨੇ ਹਜ਼ੂਰ ਦੀ ਪਵਿੱਤਰ ਪਾਵਨ ਬਾਣੀ ਦੀਆਂ। ਜਿਵੇਂ ਜਿਵੇਂ ਸਮਾਂ ਬਣਿਆ, ਸੱਚੇ ਪਾਤਸ਼ਾਹ ਕਿਰਪਾ ਕਰਨ, ਮਹਾਰਾਜ ਨੇ ਆਪ ਹੀ ਤਰਸ ਕਰਕੇ ਵਿਚਾਰਾਂ ਕਰਵਾਉਣੀਆਂ ਨੇ, ਬੇਅੰਤ ਪੁੱਲਾਂ ਹੋਈਆਂ ਹੋਣਗੀਆਂ। ਆਪ ਜੀ ਦਇਆ ਦ੍ਰਿਸ਼ਟੀ ਤਰਸ ਕਰਕੇ ਖਿਮਾ ਬਖਸ਼ਿਓ, ਸਦਾ ਮੇਰਾ ਭਰਿਆ ਹੱਥ ਸੀਸ ਤੇ ਰੱਖਿਓ, ਸੱਚੇ ਪਾਤਸ਼ਾਹ ਕਿਰਪਾ ਕਰਨ ਰਹਿੰਦੀ ਜ਼ਿੰਦਗੀ ਤੱਕ ਆਪਣੇ ਦਰ ਘਰ ਦੀ ਸੇਵਾ ਦੇ ਵਿੱਚ ਲਾਈ ਰੱਖਣ, ਪੁੱਲਾਂ ਦੀ ਖਿਮਾ ਬਖਸ਼ਿਓ, ਸਦਾ ਜੋੜਿਆਂ ਵਿੱਚ ਬਿਠਾਈ ਰੱਖਿਓ। ਆਓ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਸਰਵਣ ਕਰਕੇ ਫਤਿਹ ਸਾਂਝੀ ਕਰੀਏ ਜੀ।
1: ਕਿ ਅਚਲੰਗ ਅਨੰਗ ਹੈ, ਕਿ ਅਮਿਤੋ ਅਭੰਗ ਹੈ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

एक ओंकार सतनाम करता पर

ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਤੀ ਜੀ ਸਹਾਇ ਵਾਹ। ਸ਼੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਕਰ ਨਾਉਨੇ ਦਿਆ ਵੈ ਧਿਆਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਚਿਨ੍ਹਾਂ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਦੇ ਗਵਾਹੀ ਡੇਗ ਕੇ ਅੰਡਿਤ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚੜਖੜੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ। ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤੇ ਆਵੈ ਚਿਤੇ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹਿਤ। ਦੇਗ ਤੇਗ ਫਤਿਹ ਬਿਰਦਗੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੱਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਕਰਨਾ ਜੀ। ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ ਨੇ ਤਾਣਿਆਂ ਦੇ ਤਾਂ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ। ਆਪ ਜੀ ਦੇ ਹਜੂਰ ਸ੍ਰੀ ਰਹਿਤਾ ਸਾਹਿਬ ਜੀ ਦੀ ਅਰਦਾਸ ਹੈ ਜੀ। ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਅਖਰ ਵਾਧਾ ਘਾਟਾ ਪੁਲਚਕ ਮਾਫ ਕਰਨੀ ਸਰਬੱਤੇ ਕਾਰਜ ਰਾਸ ਕਰਨੇ। ਸਹੀ ਪਿਆਰੇ ਮਿਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ ਵੈ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸੇ ਖਨ।

जिस पास बैठे आ सबना दा वाहे गुरु साहेब जी।